0: ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਅਣਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੁਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ ਰਹਾਓ ਧੌਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ
1: ਬਖਾਨਾ
0: ਧਰਮ ਲਈ ਜਿੰਦ ਲਾਉਣੀ ਹੁੰਦਾ ਕੰਮ ਸਰਦਾਰਾਂ ਦਾ ਕਰਜ਼ਾ ਲੈ ਨਹੀਂ ਸਕਦਾ ਸੱਚੇ ਗੁਰ ਦੇ ਪਿਆਰਾਂ ਦਾ ਤੇਗਾਂ ਉੱਤੇ ਨੱਚਣਾ ਨਹੀਂ ਉਹ ਕੰਮ ਨਚਾਰਾਂ ਦਾ ਸੌਦਾ ਲਾਉਣਾ ਆਉਂਦਾ ਸਾਨੂੰ ਸਦਾ ਗਦਾਰਾਂ ਦਾ ਅਜੀਤ ਬਾਲ ਦੇ ਪਾਰ ਸੌਖਾ ਰਾਹ ਦਲਦਾਰਾਂ ਦਾ ਆਓ ਸਾਰੀ ਸੰਗਤ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਸੀ ਝੁਕਾਉਂਦਿਆਂ ਹੋਇਆਂ ਪਿਆਰ ਸਤਿਕਾਰ ਆਪਦ ਭਾਵਨਾ ਦੇ ਨਾਲ ਦੋਨੇ ਹੱਥ ਜੋੜ ਕੇ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਵੱਡਿਆਂ ਭਾਗਾਂ ਵਾਲੇ ਹੋ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਬੈਠ ਕੇ ਗੁਰਬਾਣੀ ਦਾ ਹਰ ਜਸ ਕੀਰਤਨ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨ ਅੰਮ੍ਰਿਤ ਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ ਕਿਉਂਕਿ ਜਿਹੜਾ ਪਾਤਸ਼ਾਹ ਦੀ ਗੋਦ ਚ ਜਿਹੜਾ ਗੁਰਮੁਖ ਪ੍ਰਾਣੀ ਜੀਵ ਆ ਕੇ ਇਕਾਗਰਤਾ ਬਣਾ ਕੇ ਬਹਿੰਦਾ ਨਾ ਗੁਰੂ ਦੇ ਨਾਲ ਮਨ ਜੋੜ ਕੇ ਗੱਲ ਮੰਨਦੀ ਹੈ ਖੇਡ ਮੰਨਦੀ ਹੈ। ਮਹਾਰਾਜ ਕਹਿੰਦੇ ਮਨ ਜੀਤਾ ਜਗ ਜੀਤ। ਜਦੋਂ ਮਨ ਨੂੰ ਟਿਕਾ ਲਿਆ ਗੁਰੂ ਦੇ ਚਰਨਾਂ ਚ ਫਿਰ ਇਹ ਗੁਰੂ ਦੀ ਬਾਣੀ ਦਾ ਗੁਰੂ ਦੀ ਗੋਦ ਦਾ ਗੁਰੂ ਘਰ ਦੀ ਸੇਵਾ ਦਾ ਫਿਰ ਆਨੰਦ ਵੱਖਰਾ ਆਉਂਦਾ। ਆਪਾਂ ਹਰ ਰੋਜ਼ ਪੜ੍ਹਦੇ ਹਾਂ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਗੁਰੂ ਦੀ ਪ੍ਰਾਪਤੀ ਹੋ ਜਾਵੇ ਉਦੋਂ ਆਨੰਦ ਦੀ ਵੀ ਪ੍ਰਾਪਤੀ ਹੁੰਦੀ ਹੈ ਅਤੇ ਸਾਡੇ ਜੀਵਨ ਦਾ ਵੱਡ ਮੁੱਲਾ ਕਾਰਜ ਹੀ ਇਹ ਹੈ ਵੀ ਅਸੀਂ ਆਨੰਦ ਦੀ ਪ੍ਰਾਪਤੀ ਕਰਨੀ। ਜਿਨ੍ਹਾਂ ਨੂੰ ਆਨੰਦ ਦੀ ਪ੍ਰਾਪਤੀ ਆ ਗਈ ਉਹ ਦੁਨੀਆਂ ਦੇ ਮੋਹ ਮਾਇਆ ਤੋਂ ਉੱਪਰ ਉੱਠ ਖੜਦੇ ਨੇ। ਫਿਰ ਉਹ ਡਰ ਭਾਓ ਉਹਨਾਂ ਦੇ ਹਿਰਦੇ ਵਿੱਚ ਨਹੀਂ ਰਹਿੰਦਾ ਕਿਉਂਕਿ ਗੁਰੂ ਨਿਰਭਉ ਨਿਰਵੈਰ ਹੈ ਅਤੇ ਗੁਰੂ ਦਾ ਜਿਹੜਾ ਖਾਲਸਾ ਉਹ ਗੁਰੂ ਦੇ ਚਰਨਾਂ ਕਮਲਾਂ ਵਿੱਚ ਰਹਿ ਕੇ ਮੇਰੇ ਸਤਿਗੁਰਾਂ ਦੇ ਹੁਕਮ 'ਤੇ ਚੱਲਦਿਆਂ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਅਰਦਾਸਾਂ ਕਰਦਿਆਂ ਹੋਇਆਂ ਇਹ ਦੁਨੀਆ ਤੋਂ ਸਦਾ ਲਈ ਨਿਰਵੈਰ ਵੀ ਰਹਿੰਦਾ ਕਿਉਂਕਿ ਵੈਰ ਨਹੀਂ ਕਮਾਉਂਦਾ ਕਿਸੇ ਨਾਲ ਅਤੇ ਨਿਰਭਉ ਵੀ ਰਹਿੰਦਾ ਕਿਸੇ ਤੋਂ ਇਹ ਡਰਦਾ ਨਹੀਂ। ਖਾਲਸਾ ਜਿਹੜਾ ਸਾਡਾ ਮੁੱਢ ਕਦੀਮ ਤੋਂ ਹੀ ਜਿਹੜਾ ਵੈਰ ਰਿਹਾ ਨਾ

ਕਦਰ ਕਰੇ ਤਾਂ ਤੇ ਇੱਥੇ ਪਿਆਰ ਤੇ ਸਤਿਕਾਰ ਸਾਡੇ ਪਰਮਾਤਮਾ ਦੇ ਚਰਨਾਂ ਕਮਲਾਂ ਵਿੱਚੋਂ ਮਿਲਦਾ ਹੈ। ਗੁਰੂ ਦਾ ਸਿੱਖ ਹਮੇਸ਼ਾ ਪਿਆਰ ਤੇ ਸਤਿਕਾਰ ਦਿੰਦਾ, ਕਿਸੇ ਨਾਲ ਬੈਰ ਵਿਰੋਧ ਨਹੀਂ ਰੱਖਦਾ। ਪਰ ਜੇ ਸਾਡੇ ਗੁਰੂ ਧਾਮਾਂ ਨੂੰ ਨਿਸ਼ਾਨਾ ਬਣਾਇਆ ਜਾਵੇ, ਪਰ ਜੇ ਸਾਡੀ ਅਣਖ ਨੂੰ ਵਿਗਾੜਿਆ ਜਾਵੇ, ਪਰ ਜੇ ਸਾਡੇ ਤੇ ਵਾਰ ਕੀਤੇ ਜਾਣ, ਪਰ ਜੇ ਸਾਡੀ ਨਕਲਕੁਸੀ ਹੁੰਦੀ ਹੋਵੇ ਤੇ ਫਿਰ ਇਹ ਆਧਾਰ ਵੀ ਨਹੀਂ ਰੱਖਦਾ। ਇੱਕੀਆਂ ਦੀ ਇਕਤਾਲੀ ਮੁੜਨੀ ਪੈਂਦੀ ਹੈ। ਜਵੇ ਬਾਣ ਲੱਗਿਓ ਤਵੇ ਰੋਸ ਜਾਗਿਓ। ਆਹ ਜਿਹੜੇ ਦਿਨ ਚੱਲ ਰਹੇ ਨੇ ਪੂਰੇ ਵਰਲਡ ਨੂੰ ਪਤਾ, ਅੱਜ ਕੱਲ੍ਹ ਤਾਂ ਆਪਾਂ ਸਾਰੇ ਮੋਬਾਈਲਾਂ 'ਤੇ ਦੇਖ ਲੈਂਦੇ ਹਾਂ, ਸਭ ਕੁਛ ਆ ਜਾਂਦਾ, ਇਤਿਹਾਸ ਵੀ ਗੁਰਬਾਣੀ ਵੀ ਮੋਬਾਈਲ ਤੋਂ ਸੁਣ ਲੈਂਦੇ ਹਾਂ। ਪਰ ਜਿਹੜਾ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦੀ ਗੁਰਬਾਣੀ ਨੂੰ, ਗੁਰੂ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਨੂੰ, ਯੋਧਿਆਂ ਦੀਆਂ ਕੁਰਬਾਨੀਆਂ ਨੂੰ ਸੁਣਨਾ, ਇਹ ਸੋਹਣੇ ਅਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਹਾਂ, ਇਹ ਆਦਤ ਜ਼ਰੂਰ ਚੰਗੀ ਆ ਵੀ ਮੋਬਾਈਲ ਦੇ ਵਿੱਚੋਂ ਕਿਸੇ ਨੇ ਮੋਬਾਈਲ ਨੂੰ ਸੁਣਿਆ, ਗੁਰਬਾਣੀ ਸੁਣੀ, ਬਹੁਤ ਚੰਗੀ ਆ। ਤਾਂ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਹਰ ਇੱਕ ਬੰਦਾ ਇਦੋਂ ਵੱਧ ਵੀ ਚਲਾਉਂਦੇ ਨੇ ਮੋਬਾਈਲ, ਪਰ ਜੇ ਇਹਦੇ ਵਿੱਚੋਂ ਆਪਾਂ 5-7 ਮਿੰਟ ਅੱਧਾ ਘੰਟਾ ਗੁਰਬਾਣੀ ਕਥਾ ਕੀਰਤਨ ਸੁਣ ਲਵੀ, ਚੰਗੀ ਗੱਲ ਹੈ। ਅਤੇ ਉਦੋਂ ਚੰਗੀ ਗੱਲ ਆ ਵੀ ਗੁਰੂ ਘਰ ਆਉਣਾ, ਉਦੋਂ ਚੰਗੀ ਗੱਲ ਇਹ ਵੀ ਗੁਰੂ ਘਰ ਆਉਣਾ, ਗੁਰੂ ਦੀ ਗੋਦ 'ਚ ਬਹਿਣਾ ਅਤੇ ਗੁਰੂ ਦੇ ਦਰਸ਼ਨ ਦਾਦਾਰੇ ਕਰਨੇ, ਗੁਰੂ ਦੀ ਗੁਰਬਾਣੀ ਦਾ ਇਤਿਹਾਸ ਦਾ ਆਨੰਦ ਮਾਨਣਾ। ਆਓ ਬਿਰਤੀਆਂ ਲੈ ਚੱਲੀਏ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ। ਅੱਜ 5 ਤਰੀਕ ਹੈ, ਕਿਉਂਕਿ ਉਹ ਸਮਾਂ ਜਿਨ੍ਹਾਂ ਨੇ ਦੇਖਿਆ ਨਾ, ਜਿਹੜੇ ਬਜ਼ੁਰਗ ਨੇ ਤਕਰੀਬਨ ਜਿਨ੍ਹਾਂ ਦਾ 70-71 ਦਾ ਜਨਮ ਹੈ, ਉਹਨਾਂ ਨੂੰ ਉਹ ਸਮਿਆਂ ਦੀਆਂ ਸੂਹਾਂ ਸੀ ਥੋੜ੍ਹੀਆਂ ਬਾਹਲੀਆਂ, ਜਾਂ ਉਸ ਤੋਂ ਪੁਰਾਣੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਸਾਰਾ ਸਮਾਂ ਦੇਖਿਆ, ਅਤੇ ਦਾਸਾਂ ਨੇ ਵੀ ਨਿਕਿਆ ਹੁੰਦਾ ਇਹ ਸਮਾਂ 84 ਦਾ ਦੇਖਿਆ, ਥਾਂ ਥਾਂ 'ਤੇ CRP ਲੱਗੀ ਦੇਖੀ ਹੈ। ਰੇਡੀਓਆਂ ਦੇ ਵਿੱਚ ਉਦੋਂ ਖਬਰਾਂ ਆਉਂਦੀਆਂ ਸੀ ਬਹੁਤਾ, ਉਦੋਂ ਟੈਲੀਵਿਜ਼ਨਾਂ ਦਾ ਵੀ ਪ੍ਰਭਾਵ ਨਹੀਂ ਸੀ, ਪਿੰਡ ਦੇ ਵਿੱਚ ਥੋੜ੍ਹੇ ਘਰਾਂ ਦੇ ਵਿੱਚ ਹੀ ਟੈਲੀਵਿਜ਼ਨ ਹੁੰਦੇ ਸਨ, ਆਮ ਰੇਡੀਓ 'ਤੇ ਖਬਰ ਜਿਹੜੀ ਸੁਣੀ ਜਾਂਦੀ ਸੀ। ਮੋਬਾਇਲ ਯੁੱਗ ਦਾ ਨਹੀਂ ਸੀ ਉਸ ਸਮੇਂ, ਅਤੇ ਹਰੇਕ ਨਗਰ ਦੇ ਵਿੱਚ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਸੀ, ਅਤੇ ਸਾਰਿਆਂ ਦੀ ਸੁਰਤੀ ਹੈ ਜਿਹੜੀ ਦਰਬਾਰ ਸਾਹਿਬ ਵੱਲ ਜੁੜੀ ਹੋਈ ਸੀ ਸਭ ਦੀ, ਕਿ ਉੱਥੋਂ ਖਬਰ ਕਿਹੋ ਜਿਹੀ ਆਉਂਦੀ ਹੈ। ਹਿਰਦੇ ਬਰੂੰਦਰੇ ਪਏ ਸੀ ਲੋਕਾਂ ਦੇ, ਸੰਗਤਾਂ ਦੇ, ਕਿਉਂਕਿ ਦਰਬਾਰ ਸਾਹਿਬ ਉਹ ਕੇਂਦਰ ਹੈ, ਗੁਰੂ ਰਾਮਦਾਸ ਮਹਾਰਾਜ ਦਾ ਘਰ, ਜਿਹਨੂੰ ਚਾਰੇ ਕੁੰਟਾਂ ਨੇ ਆਉਂਦੀਆਂ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਜਿੱਥੇ ਮੁਸਲਮਾਨ ਵੀ, ਹਿੰਦੂ ਵੀ, ਸਿੱਖ ਵੀ, ਈਸਾਈ ਵੀ, ਕ੍ਰਿਸਚਨ ਵੀ, ਬੋਧੀ ਵੀ, ਜਿੱਥੇ ਸਭ ਆ ਕੇ ਨਤਮਸਤਕ ਹੁੰਦੇ ਆ। ਜਿਸ ਧਰਤੀ ਦੇ ਉੱਤੇ ਵੱਡੇ ਵੱਡੇ ਰਾਈਟਰ ਰੀਡਰ ਆ ਕੇ ਜਦੋਂ ਬਹਿ ਗਏ, ਟਗੋਰ ਵਰਗੇ ਜਿਨ੍ਹਾਂ ਨੇ ਨਤਮਸਤਕ ਹੋ ਕੇ ਜਾਣਾ ਸੀ, ਬੜੇ ਪ੍ਰੋਗਰਾਮ ਲਿਖੇ ਹੋਏ ਸੀ, ਕਹਿੰਦੇ ਜਦੋਂ ਇਹ ਟਗੋਰ ਜਾ ਕੇ ਬੈਠਾ ਨਾ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ, ਐਸਾ ਕੀਰਤਨ ਦਾ ਆਨੰਦ ਆਇਆ, 10 ਮਿੰਟ, 5 ਮਿੰਟ, 2 ਮਿੰਟ ਹਾਜ਼ਰੀ ਭਰਨ ਗਿਆ ਸੀ, 2-2.5 ਘੰਟੇ ਨੇ ਉੱਠਿਆ। ਆਪਾਂ ਤਾਂ ਸਿੱਖ ਹਾਂ ਨਾ, ਆਪਾਂ ਨੂੰ ਜੁੜ ਜਾਣਾ ਚਾਹੀਦਾ ਜਦੋਂ ਗੁਰੂ ਦੀ ਗੋਦ 'ਚ ਆਉਣੇ ਆ ਆਨੰਦ ਦੇ ਨਾਲ। ਉਹ ਲੋਕ ਜਿਹੜੇ ਇਸ ਧਰਮ ਦੇ ਵੀ ਨਹੀਂ ਸਨ, ਅਤੇ ਜਦੋਂ ਉਹ ਉੱਥੇ ਗਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ, ਅਤੇ ਆਨੰਦ ਐਸਾ ਬਖਸ਼ਿਆ, ਮਿਹਰ ਐਸੀ ਹੋਈ ਵੀ 2-2.5 ਘੰਟੇ ਪਤਾ ਹੀ ਨਹੀਂ ਲੱਗਦਾ ਵੀ ਸਮਾਂ ਕਦੋਂ ਨਿਕਲ ਗਿਆ। ਜਦੋਂ ਗੁਰੂ ਨਾਲ ਜੁੜੇ ਹੋਈਏ ਉਦੋਂ ਸਮੇਂ ਦਾ ਨਹੀਂ ਪਤਾ ਲੱਗਦਾ, ਜਦੋਂ ਅਸੀਂ ਘੜੀਆਂ ਨਾਲ ਸਮੇਂ ਨਾਲ ਜੁੜੀਏ ਹੋਈਏ ਫਿਰ ਗੁਰੂ ਦੀ ਗੱਲ ਦਾ ਨਹੀਂ ਪਤਾ ਲੱਗਦਾ, ਦੋ ਹੀ ਗੱਲਾਂ। ਆਓ ਗੁਰੂ ਕਿਰਪਾ ਕਰਨ ਉਸ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਨੂੰ ਨਮਸਕਾਰ ਕਰੀਏ, ਜਿੱਥੇ ਅਨੇਕਾਂ ਯੋਧੇ ਆਪਾਂ ਵਾਰਨ ਵਾਸਤੇ ਤਿਆਰੀਆਂ ਕਰੀ ਬੈਠੇ ਹੈ। ਸਵੇਰ ਦੇ ਦੀਵਾਨ ਵਿੱਚ ਦਾਸਾਂ ਨੇ ਬੇਨਤੀ ਕੀਤੀ ਸੀ ਕਿ 13 ਟੈਂਕ ਅਤੇ ਦਰਜਨਾਂ ਹੀ ਬਖਤਰਵਾਰ ਗੱਡੀਆਂ ਬੰਦ, ਬੁਲਟ ਪਰੂਫ ਜਿਨ੍ਹਾਂ ਨੂੰ ਕਿਹਾ, ਆਪਣੇ ਇਲਾਕਿਆਂ ਦੇ ਵਿੱਚ 84 ਤੋਂ ਬਾਅਦ ਬੜਾ ਭਿਆਨਕ ਦੌਰ ਰਿਹਾ, ਬੁਲਟ ਪਰੂਫ ਟਰੈਕਟਰ, ਬੁਲਟ ਪਰੂਫ ਗੱਡੀਆਂ ਇਲਾਕਿਆਂ ਦੇ ਵਿੱਚ, ਗੇੜਾ ਪੁਲਿਸ ਦੀਆਂ ਦਿੰਦੀਆਂ ਹੁੰਦੀਆਂ ਸੀ, ਅਤੇ ਤਰ੍ਹਾਂ ਤਰ੍ਹਾਂ ਕਰਦੇ ਸੀ ਮਾਵਾਂ ਦੀ ਦਿਲ, ਕਿਉਂਕਿ ਪਤਾ ਹੀ ਨਹੀਂ ਸੀ ਕਿਹਨੂੰ ਚੁੱਕ ਲੈਣਾ। ਸਕੂਲ ਗਏ, ਕਾਲਜ ਗਏ, ਖੇਤ ਗਏ, ਨੌਜਵਾਨ ਵਾਪਸ ਨਹੀਂ ਆਏ। ਇੰਨਾ ਅੱਤਿਆਚਾਰ ਹੋਇਆ ਕਿ 25-25 ਸਾਲ ਬਰਾਤਾਂ ਨਹੀਂ ਚੜੀਆਂ ਉਹਨਾਂ ਅਸਥਾਨਾਂ ਤੋਂ ਜਿੱਥੇ ਬਹੁਤ ਜ਼ਿਆਦਾ ਜ਼ਲਮ ਸਰਕਾਰ ਨੇ ਨੌਜਵਾਨੀ ਦਾ ਘਾਣ ਕੀਤਾ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਆਪਣੇ ਯੋਧਿਆਂ ਨੂੰ ਦਲਾਸਾ ਦੇ ਰਹੇ ਹੈ
ਯੋਧਿਆਂ ਨੂੰ ਤਕਲੀਫ ਕਰ ਰਹੇ ਨੇ।

0: ਕਹਿ ਰਹੇ ਆ ਵੀ ਜੋ ਦਿਓ ਅੱਜ ਚਮਕੌਰ ਦੀ ਗੜੀ ਦਾ ਦੁਬਾਰੇ ਇਤਿਹਾਸ ਚੇਤੇ ਕਰ ਲਓ, ਅੱਜ ਗੁਰਦਾਸ ਨੰਗਲ ਦੀ ਗੜੀ ਦਾ ਦੁਬਾਰੇ ਇਤਿਹਾਸ ਚੇਤੇ ਕਰਨਾ ਪੈਣਾ। ਅਸੀਂ ਬਾਜਾਂ ਵਾਲੇ ਪਾਤਸ਼ਾਹ ਦੇ ਉਹ ਸੂਰਮੇ ਹਾਂ, ਉਹ ਯੋਧੇ ਹਾਂ ਜਿਹੜੇ ਮਰ ਕੇ ਵੀ ਲੜਦੇ ਹਾਂ, ਮਰ ਕੇ ਵੀ। ਬਾਬਾ ਦੀਪ ਸਿੰਘ ਦੇ ਤਲੀ ਤੇ ਸੀਸ ਰੱਖ ਕੇ ਜੰਗ ਕਰਦੇ ਨੂੰ ਦੇਖ ਕੇ ਮੁਗਲ ਲੋਕ ਤਰਾ ਤਰਾ ਕਰਕੇ ਭੱਜ ਗਏ ਸੀ ਵੀ ਇਹਨਾਂ ਨੂੰ ਕੌਣ ਜਿੱਤ ਸਕਦਾ, ਜਿਨ੍ਹਾਂ ਦੀਆਂ ਧੜਾਂ ਵੀ ਲੜੀ ਜਾਂਦੀਆਂ, ਜਿਹੜੇ ਮਰੇ ਹੋਏ ਵੀ ਲੜੀ ਜਾਂਦੇ। ਉਹਨਾਂ ਨੇ ਮਰੇ ਸ਼ਬਦ ਵਰਤਿਆ, ਪਰ ਅਸੀਂ ਆਪਦੇ ਸੂਰਮਿਆਂ ਨੂੰ ਸ਼ਬਦ ਸ਼ਹੀਦ ਸ਼ਬਦ ਵਰਤਦੇ ਹਾਂ। ਜਿਹੜਾ ਸਾਡਾ ਕੋਈ ਦੁਸ਼ਮਣ ਹੋਵੇ ਜਾਂ ਜਿਹਨੂੰ ਇਸ ਧਰਮ ਬਾਰੇ ਨਾ ਪਤਾ ਹੋਵੇ, ਇਸ ਰਹਿਣੀ ਬਹਿਣੀ ਕਹਿਣੀ ਬਾਰੇ ਨਾ ਪਤਾ ਹੋਵੇ, ਉਹ ਆਪਦੇ ਸ਼ਬਦਾਂ ਨਾਲ ਸੰਬੋਧਨ ਕਰ ਲੈਂਦਾ, ਪਰ ਸਾਡੇ ਸ਼ਹੀਦ ਨੇ। ਆਓ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਬਾਬਾ ਠਾਰਾ ਸਿੰਘ ਵਰਗੇ, ਬਾਬਾ ਅਮਰੀਕ ਸਿੰਘ ਵਰਗੇ, ਭਾਈ ਸੁਭੇਗ ਸਿੰਘ ਵਰਗੇ, ਅਨੇਕਾਂ ਹੀ ਸਿਰ ਲੱਥ ਯੋਧੇ ਆਏ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਚ, ਤੇ ਅਨੇਕਾਂ ਹੀ ਉਹ ਜਰਨੈਲ ਆਏ, ਜੰਗੀ ਜਰਨੈਲ ਆਏ ਜਿਹੜੇ ਬਰੂਦ ਨੇ, ਜਿਹੜੇ ਨਿਰੇ ਬਾਂਬਾ। ਸੰਤਾਂ ਨੂੰ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਸੀ, ਕਹਿੰਦੇ ਸੰਤ ਜੀ ਅਸੀਂ ਸੁਣਿਆ ਵੀ ਤੁਸੀਂ ਬੰਬ ਬਣਾਉਣੇ ਹੋ, ਤੁਹਾਡੀ ਬੰਬਾਂ ਦੀ ਫੈਕਟਰੀ ਹੈ? ਤੇ ਸੰਤ ਹੱਸ ਕੇ ਕਹਿੰਦੇ ਹਾਂ ਮੇਰੀ ਬੰਬਾਂ ਦੀ ਫੈਕਟਰੀ ਹੈ, ਮੈਂ ਬੰਬ ਜ਼ਰੂਰ ਬਣਾਉਣਾ, ਪਰ ਮੈਂ ਉਹ ਝੋਲੇ 'ਚ ਪਾਉਣ ਵਾਲੇ ਬੰਬ ਨਹੀਂ ਬਣਾਉਂਦਾ, ਮੈਂ ਤੁਰਦੇ ਫਿਰਦੇ ਬੰਬ ਬਣਾਉਣਾ। ਸੰਤ ਕਹਿੰਦੇ ਸਾਡੀ ਫੈਕਟਰੀ ਤਾਂ ਇੱਕੋ ਹੀ ਆ, ਖੰਡਾ ਵੱਟ, ਜਿਹਨੇ ਖੰਡੇ ਵਾਟੇ ਦੀ ਚਿੜੀ ਨੇ ਵੀ ਚੁੰਝ ਭਰ ਲਈ ਨਾ ਜਾਂ ਇਸ ਅੰਮ੍ਰਿਤ ਦੇ ਵਿੱਚੋਂ, ਉਹਨੇ ਵੀ ਬਾਜ ਨੂੰ ਜਾ ਢਾਇਆ। ਸੰਤ ਜਰਨੈਲ ਸਿੰਘ ਖਾਲਸਾ ਕਹਿੰਦੇ ਤੁਰਦੇ ਫਿਰਦੇ ਬੰਬ ਤਿਆਰ ਕਰਦਾ, ਫੈਕਟਰੀ ਬਾਜਾਂ ਵਾਲੇ ਪਾਤਸ਼ਾਹ ਦੀ ਹੈ, ਖੰਡੇ ਵਾਟੇ ਦੀ। ਤੇ ਆਓ ਸੰਤਾਂ ਨੂੰ ਜਿਵੇਂ ਸੰਗਤਾਂ ਕਹਿੰਦੀਆਂ, ਸੰਤ ਜੀ ਤੁਹਾਡੇ ਵਰਗਾ ਆਗੂ ਨਹੀਂ ਲੱਭਣਾ। ਅੱਜ ਵੀ ਸਾਡੀ ਕੌਮ ਕੋਲੇ ਕੋਈ ਆਗੂ ਨਹੀਂ, ਤੇ ਜੇ ਕੋਈ ਸਾਡਾ ਆਗੂ ਉੱਠਦਾ ਹੈ ਉਹਨੂੰ ਜ਼ਾਲਮ ਸਰਕਾਰਾਂ ਬਾਹਰ ਰਹਿਣ ਨਹੀਂ ਦਿੰਦੀਆਂ। ਤੇ ਸੰਤਾਂ ਵਰਗਾ ਆਗੂ ਸਾਡੇ ਕੋਲੇ ਹੋਣਾ ਬੜੀ ਵੱਡੀ ਗੱਲ ਹੈ, ਕਿਉਂਕਿ ਇਹਨਾਂ ਸਮਿਆਂ ਦੇ ਵਿੱਚ 84 ਚ ਫਿਰ ਸੰਗਤ ਨੇ ਕਿਹਾ ਸੰਤ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਵੀ ਤੁਹਾਡੇ ਵਰਗਾ ਆਗੂ ਨਹੀਂ ਮਿਲਣਾ ਸਾਨੂੰ, ਸਿੱਖ ਧਰਮ ਨੂੰ ਕੌਮ ਨੂੰ ਤੁਹਾਡੇ ਵਰਗਾ ਮਰਦ ਸੂਰਮਾ ਦਲੇਰ ਨਹੀਂ ਮਿਲਣਾ, ਤੁਸੀਂ ਮੋਰਚੇ ਸੰਭਾਲ ਸਕਦੇ ਹੋ ਬਾਅਦ ਦੇ ਵਿੱਚ ਵੀ, ਤੁਸੀਂ ਸਿਰ ਲੱਤ ਸੂਰਮੇ ਤਿਆਰ ਕਰ ਸਕਦੇ ਹੋ। ਤੇ ਜਿਵੇਂ ਫਿਰ ਸੰਤ ਨੂੰ ਸੰਗਤ ਕਹਿੰਦੀ ਹੈ, ਯੋਧੇ ਕਹਿੰਦੇ ਆ, ਸੂਰਮੇ ਕਹਿੰਦੇ ਆ ਵੀ ਸੰਤ ਜੀ ਜੰਗ ਅਸੀਂ ਕਰਾਂਗੇ ਹਕੂਮਤ ਦੇ ਨਾਲ, ਟੈਂਕ ਅਸੀਂ ਅਡਾਵਾਂਗੇ, ਗੋਲੀਆਂ ਮੂਹਰੇ ਅਸੀਂ ਹੋਵਾਂਗੇ, ਤੇ ਤੁਸੀਂ ਇਉਂ ਕਰੋ ਦਰਬਾਰ ਸਾਹਿਬ ਨੂੰ ਇਸ ਧਰਤੀ ਨੂੰ ਛੱਡ ਜਾਵੋ। ਉਹਨਾਂ ਬੁੱਲਾਂ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਬਾਰਡਰ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ
1: ਅੰਮ੍ਰਿਤਸਰ ਨੂੰ ਸਾਡੇ ਸੰਤ ਜੀ।

ਪਤਿਆਰੀ ਛੇਤੀ ਮਨ ਪੰਥ ਦਾ ਕਹਿਣਾ ਤੁਹਾਡੇ ਮਗਰੋਂ ਕੋਲ ਕੌਮ ਦੇ ਨਾ ਕੋਈ ਆਗੂ ਰਹਿਣਾ ਤੁਹਾਡੇ ਮਗਰੋਂ ਕੋਲ ਕੌਮ ਦੇ ਨਾ ਕੋਈ ਆਗੂ ਰਹਿਣਾ।

ਕਰ ਲੋਗੇ ਮਰ ਜੀਵੜਿਆਂ ਦੀ ਭੋਜ ਤਿਆਰ ਦੁਬਾਰੇ, ਕਰ ਲੋਗੇ ਮਰ ਜੀਵੜਿਆਂ ਦੀ ਭੋਜ ਤਿਆਰ ਦੁਬਾਰੇ, ਕੋਲ ਆਜ਼ਾਦੀ ਬਿਨਾ ਤੁਹਾਡੇ ਲੱਗਣਾ ਨਹੀਂ ਕਿਨਾਰੇ, ਕੋਈ ਆਜ਼ਾਦੀ ਬਿਨਾ ਤੁਹਾਡੇ।

ਅਮਨੂ ਲੱਭਣਾ ਮੁੜ ਕੇ ਆਗੂ ਧਰਮ ਬਾਸ ਦੇ ਐਸ ਪ੍ਰਸਤੀ ਦੱਸੋ ਕੌਣ ਤੇ ਆਗੂ ਧਰਮ ਬਾਸ ਦੇ ਐਸ ਪ੍ਰਸਤੀ।

ਤੁਹਾਡੇ ਮਗਰੋਂ ਸਿੱਖ ਪੰਥ ਨੂੰ ਹੈ ਜੀ ਘੱਟ ਪੈਣਾ, ਤੁਹਾਡੇ ਮਗਰੋਂ ਸਿੱਖ ਪੰਥ ਨੂੰ ਹੈ ਜੀ ਘਾਟਾ ਪੈਣਾ, ਕੌਮ ਕੋਲੇ ਜਰਨੈਲ ਤੁਹਾਡੇ ਵਰਗਾ ਨਾ ਜੀ ਹੈਣਾ, ਕੌਮ ਕੋਲ ਜਰਨੈਲ ਤੁਹਾਡੇ ਵਰਗਾ ਨਾ ਜੀ ਹੈਣਾ।

0: भोजन हुने र भन्न अमृतसर नु छट संत जी भोजन हुने र भन्न हो हो
1: संगत कहिंदी संत जी साडी बेनती प्रवान करियो तुसी अमृतसर साहब नु छड जावो क्योंकि तुहाडे वर्गे सूरमे दा बार बार दुनिया ते आउणा तुहाडे वर्गे जोधियां ने बार बार दुनिया ते आउणा कौम नु संभाल लैणा सौखा नहीं तुसी ये कृपा करो ते संत जरनैल सिंह जी खालसा भिंडरां वाले उन्हां दे चेहरे दे उत्ते मुस्कान आ कोई डर नहीं हसे आ संत क्योंकि डरदा हुंदा जिहनूं मौत दा डर होवे जिहनूं मौत दी नहीं कोई परवाह जिन्हें पढ़िया गुरबाणी दे विचों मरन लिखाए मंडल में आए जीवन साजे माई पहला बंदे दा आउण तो पहला ना जन्म लैण तो पहला हरेक बंदा जन्मदिन तां मनाउंदा ही है ते इहदे जन्म तो पहला मरना लिखिया जांदा वी इहने किदे मरना जिवें आपां कहिंदे ब्याह माता पुठे लेख लिखदी है बीबियां कहिंदियां हुंदियां पुठे लेखां दा मतलब इह नहींगा वी कागज पुठा जां कलम पुठी जां अखर पुठे ने ਪੁੱਠਿਆ ਲੇਖਾਂ ਦਾ ਮਤਲਬ ਵੀ ਪਹਿਲਾਂ ਮਰਨਾ ਲਿਖਿਆ ਜਾਂਦਾ ਤੇ ਉਹ ਮਰਦਾਂ ਵਾਲੀ ਮੌਤ ਮਰਿਆ ਜਾਵੇ ਚੰਗਾ ਤੇ ਬੁਲਦਲਾਂ ਵਾਲੀ ਤਾਂ ਸਾਰੀ ਤੁਰੇ ਜਾਂਦੇ ਨੇ ਦੁਨੀਆਂ ਦੇ ਇੱਥੋਂ ਆਉਣ ਜਾਣ ਦਾ ਮੇਲਾ ਦੁਨੀਆਂ ਇਹ ਛਾਂ ਦੇ ਵਾਂਗੂੰ ਛਾਂ ਹੈ ਜ਼ਿੰਦਗੀ ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ ਇੱਥੋਂ ਜਾ ਕੇ ਜਿਹਦਾ ਨਾਂ ਰਹਿ ਜਾਵੇ ਉਸ ਜ਼ਿੰਦਗੀ ਦਾ ਨਾਂ ਹੈ ਜ਼ਿੰਦਗੀ ਇੱਥੇ ਬਥੇਰੇ ਆਏ ਬਥੇਰੇ ਗਏ ਕੋਈ ਨਾਂ ਨਹੀਂ ਲੈਂਦਾ ਕਿਸੇ ਨੂੰ ਚੇਤਾ ਨਹੀਂ ਕੌਣ ਆਇਆ ਕੌਣ ਗਿਆ ਪਰ ਸੰਤ ਜਰਨੈਲ ਸਿੰਘ ਖਾਲਸਾ ਉਹਨਾਂ ਦੇ ਸਾਥੀ ਜਰਨੈਲ ਯੋਧੇ ਬਾਬਾ ਅਠਾਰਾਂ ਸਿੰਘ ਵਰਗੇ ਬਾਬਾ ਅਮਰੀਕ ਸਿੰਘ ਵਰਗੇ ਭਾਈ ਸੁਭੇਗ ਸਿੰਘ ਵਰਗੇ ਭਾਈ ਸੁਰਿੰਦਰ ਸਿੰਘ ਸੋਢੀ ਵਰਗੇ ਅਨੇਕਾਂ ਸਿਰ ਲੱਥ ਯੋਧੇ ਕੌਮ ਨੂੰ ਕਿਵੇਂ ਭੁੱਲ ਜਾਣਗੇ ਸਦਾ ਵਾਸਤੇ ਹੀ ਅਮਰ ਹੋ ਜਾਂਦੇ ਕੌਮ ਲਈ ਉਹ ਜਿਹੜੇ ਕੌਮ ਲਈ ਕੁਰਬਾਨੀ ਕਰਦੇ ਹੈ ਸੰਤ ਕਹਿੰਦੇ ਵੀ ਸੰਗਤ ਜੀ ਇਹ ਸ਼ਬਦ ਤੁਸੀਂ ਆਪਣੇ ਵਾਪਸ ਲੈ ਲਓ ਕਿਉਂਕਿ ਮੈਂ ਜੇ ਅੰਮ੍ਰਿਤਸਰ ਸਾਹਿਬ ਨੂੰ ਛੱਡਣਾ ਹੁੰਦਾ ਤੇ ਜਦੋਂ 1 ਅਰਬ US ਡਾਲਰ ਦਾ ਲਾਲਚ ਦਿੰਦੀਆਂ ਸੀ ਨਾ ਸਰਕਾਰਾਂ ਮੈਂ ਉਦੋਂ ਹੀ ਛੱਡ ਦਿੰਦਾ ਜੇ ਮੈਂ ਛੱਡਣਾ ਹੁੰਦਾ ਭੱਜਣਾ ਹੁੰਦਾ ਮੈਂ ਉਦੋਂ ਹੀ ਛੱਡ ਦਿੰਦਾ ਕਿਉਂਕਿ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਫੌਜਾਂ ਹੈ ਉਹਨਾਂ ਨੇ ਇਹ ਪੰਥ ਸਜਾਇਆ ਛੱਡ ਮੈਦਾਨ ਨੂੰ ਭੱਜਣਾ ਨਹੀਂ ਉਹ ਕੰਮ ਦਲੇਰਾਂ ਦਾ ਇਹ ਪੰਥ ਸਜਾਇਆ ਕਲਗੀਧਰ ਨੇ ਬੱਬਰ ਸ਼ੇਰਾਂ ਦਾ ਕਰਜ਼ਾ ਲੈ ਨਹੀਂ ਸਕਦਾ ਸਤਿਗੁਰ ਦੀਆਂ ਮਿਹਰਾਂ ਦਾ ਪਾਰਸ ਕੌਣ ਕਰਾਲੂ ਖਾਲੀ ਘੁਰਨਾ ਬੱਬਰ ਸ਼ੇਰਾਂ ਦਾ ਬੱਬਰ ਸ਼ੇਰਾਂ ਦੇ ਘੁਰਨੇ ਖਾਲੀ ਕਰਾਉਣੇ ਬੜੇ ਔਖੇ ਹੈ ਬੱਬਰ ਸ਼ੇਰਾਂ ਦੇ ਘੁਰਨਿਆਂ ਦੇ ਵਿੱਚ ਗਿੱਦੜ ਕੁੱਲੂ ਲਾਣੀ ਕਰਦੇ ਹੁੰਦੇ ਤੇ ਸੰਤ ਕਹਿੰਦੇ ਸੰਗਤ ਜੀ ਅਸੀਂ ਨਹੀਂ ਛੱਡ ਕੇ ਜਾਵਾਂਗੇ ਤੇ ਸੰਗਤ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਵੀ ਚਮਕੌਰ ਦੀ ਗੜੀ ਨੂੰ ਛੱਡ ਗਏ ਸੀ ਇੱਥੇ ਸੰਤਾਂ ਨੂੰ ਕਿਹਾ ਗਿਆ ਕਹਿੰਦੇ ਪਾਤਸ਼ਾਹ ਵੀ ਗੁਰੂ ਕਲਗੀਧਰ ਪਿਤਾ ਪੰਥ ਦੇ ਕਹਿਣ ਤੇ ਚਮਕੌਰ ਦੀ ਗੜੀ ਨੂੰ ਛੱਡ ਗਏ ਤੇ ਸੰਤ ਕਹਿੰਦੇ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਨਹੀਂ ਤੇ ਮੈਂ ਬਰਾਬਰੀ ਕਰ ਲਵਾਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਰੱਬ ਤੇ ਮੈਂ ਕਰੋੜਾਂ ਜਨਮ ਲੈ ਲਾਂ ਤਾਂ ਵੀ ਉਹਨਾਂ ਦੇ ਚਰਨਾਂ ਦੀ ਧੂੜਮਣਾ ਬਣ ਸਕਾਂ ਤੇ ਮੈਂ ਉਹਨਾਂ ਦੀ ਬਰਾਬਰੀ ਕਿਵੇਂ ਕਰ ਸਕਦਾ ਆਓ ਜਿਵੇਂ ਸੰਤ ਠੋਕਵਾਂ ਜਵਾਬ ਦਿੰਦੇ ਆ ਵੀ ਮੈਂ ਇੱਥੇ ਸ਼ਹੀਦੀ ਪ੍ਰਾਪਤ ਕਰਨੀ ਹੈ ਰਣ ਮੈਦਾਨ ਵਿੱਚੋਂ ਨਹੀਂ ਭੱਜਣਾ ਸਾਥੀ ਹੈ ਕਿਉਂਕਿ

ਹੱਥ ਖੜੇ ਕਰ ਜਾਣਾ ਹੁੰਦਾ ਕੰਮ ਡਰਪੋਕਾਂ ਦਾ, ਹੱਥ ਖੜੇ ਕਰ ਜਾਣਾ ਹੁੰਦਾ ਕੰਮ ਡਰਪੋਕਾਂ ਦਾ, ਕਿਵੇਂ ਪੜੂ ਮੈਂ ਸਾਥੀ ਜਾ ਕੇ ਬੁੱਝ ਦਿਲ ਲੋਕਾਂ ਦਾ, ਕਿਵੇਂ ਪੜੂ ਮੈਂ ਸਾਥੀ ਜਾ ਕੇ

0: ਤੇਆ ਵਿਛੋੜਾ ਥੋੜਾ ਸਾਥੋਂ ਜਰਿਆ ਜਾਣਾ ਨਹੀਂ, ਤੇਆ ਵਿਛੋੜਾ ਥੋੜਾ ਸਾਥੋਂ ਜਰਿਆ ਜਾਣਾ ਨਹੀਂ। ਸੁਣ ਲੋਕਾਂ ਦੇ ਤਾਨੇ ਮੈਥੋਂ ਮਰਿਆ ਜਾਣਾ ਨਹੀਂ, ਸੁਣ ਲੋਕਾਂ ਦੇ ਤਾਨੇ ਮੈਥੋਂ ਮਰਿਆ ਜਾਣਾ ਨਹੀਂ।
1: ਰਾਜ ਕਾਇਕ ਮੈਂ ਸਾਂਭੂ।

0: ਨਾ ਮੈਨੂੰ ਪ੍ਰਵਾਨ ਗੁਲਾਮੀ ਹਿੰਦ ਸਰਕਾਰਾਂ ਦੀ, ਨਾ ਮੈਨੂੰ ਪ੍ਰਵਾਨ ਗੁਲਾਮੀ ਹਿੰਦ ਸਰਕਾਰਾਂ ਦੀ, ਲੋੜ ਜ਼ਮੀਰ ਬਿਆਜ ਕੇ ਨਾ ਹੁਣ ਐਸ਼ ਬਹਾਰਾਂ ਦੀ, ਲੋੜ ਜ਼ਮੀਰ ਬਿਆਜ ਕੇ ਨਾ ਹੁਣ ਐਸ਼ ਬਹਾਰਾਂ ਦੀ।
1: ਆਪਾਂ ਪਵੇ ਮਟਾਉਣਾ ਜੀ ਮਾਰਗ ਦਿਲਦਾਰਾਂ।

0: ਮਰਦ ਕਦੇ ਨੀ ਝੁਕਦੇ ਜਾ ਕੇ ਮੂਹਰੇ ਗਹਿਰਾਂ ਦੇ, ਮਰਦ ਕਦੇ ਨੀ ਝੁਕਦੇ ਜਾ ਕੇ ਮੂਹਰੇ ਗਹਿਰਾਂ ਦੇ, ਲਿਖੇ ਜਾਣ ਇਤਿਹਾਸ ਕਦੇ ਨਾ ਬੰਦੇ ਕੈਰਾਂ ਦੇ, ਲਿਖੇ ਜਾਣ ਇਤਿਹਾਸ ਕਦੇ ਨਾ ਬੰਦੇ ਕੈਰਾਂ ਦੇ।
1: ਪੜ ਸਕਦਾ ਨੀ ਹਾਮੀ।

0: ਲੱਗਿਆ ਦਾਗਦਾਰੀ ਸਾਡੇ ਮੱਥਿਓਂ ਲੈਣਾ ਨੀ, ਲੱਗਿਆ ਦਾਗਦਾਰੀ ਸਾਡੇ ਮੱਥਿਓਂ ਲੈਣਾ ਨੀ, ਸਾਧੂ ਠੁੱਲੀ ਵਾਲ ਹਮੇਸ਼ਾ ਲਿਖਦੇ ਰਹਿਣਾ ਨੀ, ਸਾਧੂ ਠੁੱਲੀ ਵਾਲ ਹਮੇਸ਼ਾ ਲਿਖਦੇ ਰਹਿਣਾ ਨੀ।
1: ਆਨੰਦ ਮਾਣੂਗੀ ਸੰਗਤ, ਆਨੰਦ ਮਾਣੂਗੀ ਸੰਗਤ ਮਗਰੋਂ ਢਾਡੀ ਵਾਰਾਂ ਦਾ, ਮਗਰੋਂ ਢਾਡੀ ਵਾਰਾਂ ਦਾ, ਰਣ ਭੂਮੀ ਚੋਂ ਭੱਜਣਾ ਹੁੰਦਾ ਕੰਮ ਗਦਾਰਾਂ ਦਾ, ਰਣ ਭੂਮੀ ਚੋਂ ਭੱਜਣਾ ਹੁੰਦਾ ਕੰਮ ਗਦਾਰਾਂ ਦਾ, ਰਣ ਭੂਮੀ ਚੋਂ ਭੱਜਣਾ ਹੁੰਦਾ ਕੰਮ ਗਦਾਰਾਂ ਦਾ।
2: ਚੜ੍ਹਦੀ ਕਲਾ ਚ ਰਹਿਣਾ ਹੁੰਦਾ ਗਹਿਣਾ ਮਰਦਾਂ ਦਾ, ਚੜ੍ਹਦੀ ਕਲਾ ਚ ਰਹਿਣਾ ਹੁੰਦਾ ਗਹਿਣਾ ਮਰਦਾਂ ਦਾ, ਆ ਕੋਈ ਸਿਰੇ ਚੜਾਉਂਦਾ ਸੱਜਣਾ ਸੌਦਾ ਫਰਜਾਂ ਦਾ। ਅਣਖ ਨਾਲ ਜਿੰਨੀ ਕੱਟ ਲਈ ਜ਼ਿੰਦਗੀ ਥੋੜੀ ਨਹੀਂ ਹੁੰਦੀ, ਆਖੀ ਗੱਲ ਸਿਆਣਿਆ ਸੱਜਣਾ ਕੌੜੀ ਨਹੀਂ ਹੁੰਦੀ। ਪਾਰਸ ਨੂੰ ਸਮਝਾਲਾ ਖੇੜਾ ਛੱਡ ਬਰਿਆਈਆਂ ਦਾ, ਇੱਕ ਦਿਨ ਹੈ ਤੁਰ ਜਾਣਾ ਸੌਦਾ ਕਰ ਚੰਗਿਆਈਆਂ ਦਾ, ਇੱਕ ਦਿਨ ਹੈ ਤੁਰ ਜਾਣਾ ਸੌਦਾ ਕਰ ਚੰਗਿਆਈਆਂ ਦਾ। ਸੰਤ ਕਹਿੰਦੇ ਜਦੋਂ ਜਾਣਾ ਹੀ ਹੈ ਫਿਰ ਮਰਦਾਂ ਵਾਲੀ ਮੌਤ ਸੀਨੇ ਨਾਲ ਲਾ ਕੇ ਜਾਵਾਂਗੇ, ਫਿਰ ਬਾਜਾਂ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਕੇ ਜਾਵਾਂਗੇ, ਕੁਰਬਾਨ ਹੋ ਕੇ ਜਾਵਾਂਗੇ ਪੰਥ ਤੋਂ ਕੌਮ ਤੋਂ। ਸੋ ਆਓ, ਸਮੇਂ ਦੀ ਸਮਾਪਤੀ ਹੈ, ਰਹਿੰਦੇ ਹੋਏ ਇਤਿਹਾਸ ਦੀਆਂ ਸਮਾਵਾਂ ਗੁਰੂ ਸਾਹਿਬ ਕਿਰਪਾ ਕਰਨਗੇ, ਅਗਲੇ ਦੀਵਾਨਾਂ ਦੇ ਵਿੱਚ ਕਰਨ ਦਾ ਯਤਨ ਕਰਾਂਗੇ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਪ੍ਰਸਿੱਧ ਪ੍ਰਚਾਰਕ ਗਿਆਨੀ ਹਰਵਿੰਦਰ ਸਿੰਘ ਜੀ ਗੰਗਾ ਨਗਰ ਵਾਲੇ, ਆਪ ਸੰਗਤਾਂ ਨੂੰ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲਜਾਈਆਂ। ਆਓ ਅਗਲਾ ਪ੍ਰੋਗਰਾਮ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਸੇਵਕ ਬਾਬਾ ਜੀ ਪਾਸੋਂ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪਾਓ, ਕੋਈ ਰਸਨਾ ਬਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜੱਥਾ, ਜੋ ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਤਿੰਨਾਂ ਦਾ ਇਤਿਹਾਸ ਸਰਵਣ ਕਰਾ ਰਹੇ ਸਨ ਅਤੇ ਉਹਨਾਂ ਸਿੰਘਾਂ ਦਾ, ਸੰਗਤਾਂ ਵੱਲੋਂ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕਥਾ ਦਾ ਹੈ, ਗਿਆਨੀ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਪਾਸੋਂ ਚੱਲੇ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਕਥਾ ਸਰਵਣ ਕਰੀਏ 7:30 ਵਜੇ ਤੱਕ। ਉਸ ਤੋਂ ਬਾਅਦ ਹਰ ਸ਼ੁੱਕਰਵਾਰ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਦੇ ਜਾਪ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
4: ਸ਼੍ਰੀ ਨਾਨਕ ਪਦ ਪੰਕਜ ਬੰਦਨ।

ਜੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਢਾਡੀ ਬਾਰਾਂ ਰਾਹੀਂ

0: ਆਪਾਂ ਗੁਰੂ ਦੇ ਸ਼ਬਦ ਵਿੱਚ ਜੋੜਿਆ ਤੇ ਧਰਮ ਤੇ ਪਹਿਰਾ ਦਿੰਦਿਆਂ ਆਪਾਂ ਕੁਰਬਾਨ ਕੀਤਾ ਉਹ ਇਤਿਹਾਸ ਸ਼੍ਰਵਣ ਕਰ ਰਹੇ ਸੀ। ਹੁਣ ਚੇਤਾ ਰੱਖੋ ਜਿਹੜਾ ਸ਼ਹੀਦ ਸ਼ਬਦ ਹੈ ਇਹ ਸਭ ਤੋਂ ਪਹਿਲਾਂ ਇਤਿਹਾਸਕ ਗ੍ਰੰਥਾਂ ਵਿੱਚੋਂ ਵੇਖੋ ਇਹ ਪਵਿੱਤਰ ਕੁਰਾਨ ਅੰਦਰ ਕਰੀਬ 35 ਵਾਰ ਆਉਂਦਾ। ਕੁਰਾਨ ਅੰਦਰ ਕਹਿ ਰਿਹਾ ਮੈਂ, ਸਨਾਤਨ ਧਰਮ ਅੰਦਰ ਸ਼ਹੀਦ ਸ਼ਬਦ ਨਹੀਂ ਵਰਤਿਆ ਗਿਆ, ਇੱਥੇ ਬਲੀ ਸ਼ਬਦ ਤੇ ਵਰਤਿਆ ਗਿਆ ਪਰ ਸ਼ਹੀਦ ਨਹੀਂ। ਆਪਾਂ ਇਤਿਹਾਸ ਵਿੱਚੋਂ ਪੜ੍ਹਦੇ ਹਾਂ ਕਿ ਦੇਵੀ ਨੂੰ ਖੁਸ਼ ਕਰਨ ਵਾਸਤੇ ਦੇਵਤੇ ਲਈ ਬਲੀ ਵਰਤ ਲਈ ਬਲੀ ਦੇ ਦਿੱਤੀ ਗਈ। ਸ਼ਹੀਦ ਸ਼ਬਦ ਜਾਂ ਇਸਲਾਮ ਵਿੱਚ ਆਇਆ ਤੇ ਜਾਂ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਸ਼ਹੀਦ ਸ਼ਬਦ ਅੰਮ੍ਰਿਤ ਬਾਣੀ ਵਿੱਚ ਵੀ ਵਰਤਿਆ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਆਉਂਦਾ ਹੈ, ਪੀਰ ਪੈਗੰਬਰ ਸਾਲਕ ਸਾਦਕ ਸ਼ਹੁਦੇ ਔਰ ਸ਼ਹੀਦ ਸ਼ੇਖ ਮਸ਼ਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸ਼ੀਦ। ਬੜੀ ਮਹਿੰਗੀ ਪੰਗਤੀ ਹੈ ਬਾਣੀ। ਮਹਾਰਾਜ ਕਹਿੰਦੇ ਆ ਜਿਵੇਂ ਰੱਬ ਦੀ ਬੰਦਗੀ ਕਰਨ ਵਾਲੇ ਪੀਰ ਨੇ, ਪਰਮਾਤਮਾ ਦੇ ਦਰ ਦਾ ਰਸਤਾ ਦਿਖਾਉਣ ਵਾਲੇ ਪੈਗੰਬਰ ਨੇ, ਸਾਲਕ ਨੇ, ਸਿਦਕ ਰੱਖਣ ਵਾਲੇ ਪੁਰਖ ਨੇ, ਜਿਹੜਾ ਖੁਦਾ ਵਿੱਚ ਅਭੇਦ ਹੋ ਗਿਆ ਸ਼ੇਖ ਹੈ, ਇਹੋ ਜਿਹੇ ਪੁਰਖਾਂ ਨੂੰ ਜਿਹੜੀ ਪਦਵੀ ਮਿਲੀ ਹੈ। ਸਤਿਗੁਰੂ ਨੇ ਬਾਣੀ ਵਿੱਚ ਵਚਨ ਵਰਤਿਆ, ਕਹਿਣ ਲੱਗੇ ਸ਼ਹੀਦ ਵੀ ਇਹਨਾਂ ਪਦਵੀਆਂ ਦਾ ਮਾਲਕ ਹੈ, ਭਾਵ ਇਹ ਅਵਸਥਾ ਦਾ ਮਾਲਕ ਹੈ। ਇਹ ਪੰਕਤੀ ਫਿਰ ਮੈਂ ਤੁਹਾਨੂੰ ਦੁਹਰਾਵਾਂ, ਗੁਰੂ ਗ੍ਰੰਥ ਸਾਹਿਬ ਵਿੱਚ ਵਚਨ ਆਉਂਦਾ, ਪੀਰ ਪੈਗੰਬਰ ਸਾਲਕ ਸਾਦਕ ਸ਼ਹੁਦੇ ਔਰ ਸ਼ਹੀਦ ਸ਼ੇਖ ਮਸ਼ਾਇਕ ਕਾਜੀ ਮੁੱਲਾ ਦਰ ਦਰ ਵੇਸ ਰਸੀਦ ਬਰਕਤ ਤਿੰਨਕੋ ਅਗਲੀ ਪੜ੍ਹਦੇ ਰਹਿਣ ਦਰੂਦ। ਤੋ ਮੈਂ ਬੇਨਤੀ ਤੁਹਾਨੂੰ ਕਹਿ ਰਿਹਾ ਸਾਂ, ਇਹ ਸ਼ਹੀਦ ਸ਼ਬਦ ਆਪਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦਾਂ ਦੇ ਸਰਤਾਜ ਕਹਿਣੇ ਆ ਤੇ ਸਿੱਖ ਧਰਮ ਨੂੰ ਅੱਜ ਤੱਕ ਪੜ੍ਹੋ ਨਾ। ਆ ਪਿੱਛੇ ਤੋਂ ਕੁਛ ਸਮਾਂ ਪਹਿਲਾਂ ਅੰਕੜੇ ਆਏ ਸਨ ਇੱਕ ਵਾਰੀ ਪੇਪਰ ਦੇ, ਸ਼ਾਇਦ ਆਪ ਨੂੰ ਧਿਆਨ ਹੋਵੇ। ਉਹ ਕਹਿੰਦੇ ਸਨ ਸਿੱਖ ਧਰਮ ਅੰਦਰ 9 ਲੱਖ ਸ਼ਹੀਦ ਹੋ ਗਏ ਨੇ ਅੱਜ ਤੱਕ, ਜਿਨ੍ਹਾਂ ਦਾ ਅੰਕੜਾ ਹੈ ਸਾਡੀ ਕੌਮ ਕੋਲ 9 ਲੱਖ। ਪਰ ਜਿਹੜੇ ਅੰਕੜੇ ਤੋਂ ਬਾਹਰ ਨੇ ਉਹ ਤੇ ਗੁਰੂ ਜਾਣਦਾ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸ਼ਹੀਦਾਂ ਨੇ, ਅਰਬੀ ਦਾ ਸ਼ਬਦ ਹੈ ਉਂਝ ਸ਼ਹੀਦ, ਇਹਦੇ ਅੱਖਰੀ ਅਰਥ ਹੁੰਦੇ ਨੇ ਗਵਾਹੀ ਦੇਣਾ। ਜਦੋਂ ਕੋਈ ਬੰਦਾ ਹੱਕ ਸੱਚ ਤੇ ਪਹਿਰਾ ਦਿੰਦਿਆਂ ਤੇ ਇਹ ਮਨੁੱਖਤਾ ਦੇ ਭਲੇ ਲਈ ਸੱਚ ਲਈ ਆਪਾਂ ਕੁਰਬਾਨ ਕਰ ਜਾਏ, ਗਵਾਹੀ ਦੇ ਜਾਏ, ਉਹਨੂੰ ਸ਼ਹੀਦ ਕਹਿੰਦੇ ਨੇ। ਪਰ ਉਂਝ ਬਾਣੀ ਵਿੱਚ ਪੜ੍ਹੋ, ਮਹਾਰਾਜ ਨੇ ਬਾਣੀ ਵਿੱਚ ਕਿਹਾ ਸੂਰਮਾ 2 ਤਰ੍ਹਾਂ ਦਾ, ਪਹਿਲਾ ਸੂਰਮਾ ਸ਼ਹੀਦ ਹੋਵੇ, ਸੂਰਮਾ ਕਹਿ ਲਓ ਜਿਹੜਾ ਅੰਤਰ ਆਤਮੇ ਨੂੰ ਜਿੱਤਦਾ ਹੈ ਨਾਮ ਦੇ ਨਾਲ। ਇੱਕ ਬਚਨ ਪੜ੍ਹਦੇ ਆ, ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕਾ ਜਾਕੇ ਸਤਿਗੁਰ ਪੂਰਾ। ਮਹਾਰਾਜ ਕਹਿੰਦੇ ਜਿਹਨੇ ਅੰਤਰ ਆਤਮੇ ਦੇ 5 ਵਿਕਾਰਾਂ ਤੇ ਕਾਬੂ ਪਾਇਆ, ਸੁਰਤ ਨੂੰ ਗੁਰ ਸ਼ਬਦ ਤੇ ਨਾਮ ਵਿੱਚ ਜੋੜਿਆ, ਇੱਕ ਸੂਰਮਾ ਉਹ ਬਣਿਆ, ਉਹੀ ਸੂਰਮਾ ਜਿਹਨੇ ਅੰਦਰ ਦੇ ਵਿਕਾਰਾਂ ਨੂੰ ਜਿੱਤਿਆ। ਜਦੋਂ ਉਹ ਜੰਗ ਦੇ ਮੈਦਾਨ ਵਿੱਚ ਜਾ ਕੇ ਹੱਥ ਵਿੱਚ ਸ਼ਸਤਰ ਪਕੜ ਕੇ ਜੂਝਦਾ, ਫਿਰ ਉਹਦੇ ਲਈ ਮਹਾਰਾਜ ਨੇ ਬਚਨ ਵਰਤਿਆ, ਕਹਿਣ ਲੱਗੇ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬ ਹੁਨਾ ਛਾਡੈ ਖੇਤ। ਮੈਂ ਬੇਨਤੀ ਤਾਂ ਕਹਿ ਰਿਹਾ ਉਹਨਾਂ ਮਹਾਨ, ਕਿਉਂਕਿ ਇਹ ਹਫ਼ਤਾ ਭਰ ਦਾ ਜਿਹੜਾ ਸਮਾਂ ਹੈ ਇਹ ਉਹਨਾਂ ਮਹਾਨ ਸੂਰਵੀਰਾਂ ਦਾ, ਉਹ ਮਹਾਨ ਆਤਮਾਵਾਂ ਭਜਨ ਬੰਦਗੀ ਕਰਨ ਵਾਲੀਆਂ ਤੇ ਮਨੁੱਖਤਾ ਦਾ ਭਲਾ ਮੰਗਣ ਵਾਲੀਆਂ ਉਹਨਾਂ ਮਹਾਨ ਸੂਰਵੀਰਾਂ ਦਾ ਇਹ ਸ਼ਹਾਦਤ ਭਰਿਆ ਸਾਰਾ ਹਫ਼ਤਾ ਹੈ। ਆਪ ਜੀ ਢਾਡੀ ਸਿੰਘਾਂ ਪਾਸੋਂ ਬੜੇ ਪਿਆਰ ਨਾਲ ਬੈਠ ਕੇ ਸ਼੍ਰਵਣ ਕਰ ਰਹੇ ਸੀ ਤੇ ਜੋ ਆਪਾਂ ਲੜੀਵਾਰ ਗੁਰੂ ਕੀ ਕਿਰਪਾ ਦਾ ਸਦਕਾ ਰੋਜ਼ਾਨਾ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਵਿਚਾਰਦੇ ਹਾਂ। ਕੱਲ੍ਹ ਰੋਜ਼ ਆਪ ਜੀ ਨੇ ਸ਼੍ਰਵਣ ਕੀਤਾ ਕਿ ਕਿਵੇਂ ਜੰਬਰ ਪਿੰਡ ਦੇ ਰਹਿਣ ਵਾਲੇ 2 ਸਿੱਖ ਭਾਈ ਸ਼ਬਾਜ ਸਿੰਘ ਤੇ ਭਾਈ ਸ਼ਬੇਗ ਸਿੰਘ, ਕਿਵੇਂ ਉਹਨਾਂ ਨੂੰ ਜ਼ਕਰੀਏ ਖਾਨ ਬਹਾਦਰ ਨੇ ਗ੍ਰਿਫਤਾਰ ਕੀਤਾ ਲਾਹੌਰ ਤੇ ਉਹਨਾਂ ਨੂੰ ਚਰਖੜੀ ਤੇ ਚਾੜਿਆ, ਕੋਸ਼ਿਸ਼ ਕਰਦਾ ਵੀ ਆਪਣਾ ਧਰਮ ਤਿਆਗ ਦੇਣ। ਜਦੋਂ ਉਹਨਾਂ ਧਰਮ ਨਾ ਤਿਆਗਿਆ, ਇਸਲਾਮ ਨਾ ਕਬੂਲਿਆ, ਆਖਿਰ ਇਹਨੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਨੇ। ਕਦੀ ਚਰਖੜੀ ਤੇ ਚਾੜਦਾ, ਕਦੀ ਚਰਖੜੀ ਤੋਂ ਉਤਾਰਦਾ, ਕਦੀ ਫਿਰ ਲਾਲਚ ਦਿੰਦਾ ਜਗੀਰਾਂ ਦੇ ਪਦਵੀਆਂ ਦੇ, ਕਦੀ ਇਹ ਵੀ ਆਖਦਾ ਕਿ ਸ਼ਬੇਗ ਸਿੰਘ ਤੇਰੀ ਅੰਸ਼ ਮੰਸ਼ ਰਹਿ ਜਾਏਗੀ ਜੇ ਤੂੰ ਆਪਣੇ ਪੁੱਤਰ ਨੂੰ ਬਚਾ ਲਏਗਾ। ਆਖਰ ਜਦੋਂ ਉਹਦੀ ਗੱਲ ਨਾ ਬਣੀ ਤੇ ਗੁਰੂ ਦੀ ਐਸੀ ਕਿਰਪਾ ਵੀ ਹੋ ਗਈ, ਇੱਕ ਵਾਰੀ ਭਾਵੇਂ ਸ਼ਾਬਾਸ਼ ਸਿੰਘ ਥੋੜਾ ਜਿਹਾ ਥਿੜਕਿਆ, ਥੋੜਾ ਜਿਹਾ ਇੱਕ ਵਾਰੀ ਡੋਲਿਆ ਬਾਹਰੀ ਤਸੀਆਂ ਦੁੱਖਾਂ ਦੇ ਕਾਰਨ, ਪਰ ਗੁਰੂ ਨਾਨਕ ਦੇ ਦਰ ਦੇ ਸਿੱਖ ਭਾਈ ਸ਼ਬੇਗ ਸਿੰਘ ਨੇ ਗੁਰੂ ਅੱਗੇ ਅਰਦਾਸ ਕਰਕੇ ਆਪਣੇ ਪੈਰ ਦਾ ਜੋੜਾ ਉਤਾਰ ਕੇ ਮਸਤਕ ਤੇ ਲਾਇਆ ਤੇ ਮੱਥੇ ਦਾ ਲੇਖ ਬਦਲਿਆ ਸ਼ਾਬਾਸ਼ ਸਿੰਘ ਦਾ, ਉਹਦੇ ਤੇ ਰਹਿਮਤ ਵਰਤਾਈ ਇਸ ਤਰ੍ਹਾਂ ਦੀ। ਤੇ ਆਖਰ ਫਿਰ ਦੋਨੋਂ ਗੁਰੂ ਕੇ ਸਿੱਖਾਂ ਨੇ ਆਪਣਾ ਸਿਦਕ ਨਿਭਾਇਆ, ਧਰਮ ਵਿੱਚ ਅਡੋਲ ਰਹੇ, ਪਰਪੱਕ ਰਹੇ, ਆਪਣੇ ਜੀਵਨ ਵਿੱਚ ਪਹਿਰਾ ਰੱਖਿਆ, ਅੱਤ ਦੇ ਤਸੀਹੇ ਦੇ ਕੇ ਭਾਵੇਂ ਸ਼ਹਾਦਤ ਦਾ ਜਾਮ ਪੀ ਗਏ ਪਰ ਉਹਨਾਂ ਅੰਦਰ ਦਾ ਸਿਦਕ ਨਹੀਂ ਡੁਲਾਇਆ। ਉਹਨ ਮੈਂ ਇੱਕ ਬੇਨਤੀ, ਕੱਲ ਸਮੇਂ ਦੀ ਸੀਮਾ ਸੀ, ਵੇਖੋ ਸਾਡੇ ਪੁਰਖਿਆਂ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਉਹਨਾਂ ਇੰਨੇ ਦੁੱਖ ਵੀ ਸਹਿ ਬਾਹਰੀ ਤੌਰ ਤੇ, ਪਰ ਉਹਨਾਂ ਧਰਮ ਤੋਂ ਆਪਣਾ ਆਪ ਮੁਨਕਰ ਨਹੀਂ ਕੀਤਾ, ਕਿਨਾਰਾ ਨਹੀਂ ਕੀਤਾ। ਸਿੱਖੀ ਆ ਨਾ ਵੈਸੇ ਜਿਹੜੀ, ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਆਖਣਾ, ਇਹ ਸਤ ਬਚਨ ਦੀ ਅਧਿਕਾਰੀ ਆ ਸਿੱਖੀ। ਬਾਣੀ ਚ ਇੱਕ ਬਚਨ ਆਉਂਦਾ ਵੀ ਜੋ ਗੁਰ ਕਹਿ ਸੋਈ ਭਲ ਮਾਨੈ, ਹਰ ਹਰ ਕਥਾ ਨਿਰਾਲੀ। ਜਾਂ ਬਾਣੀ ਚ ਬਚਨ ਆਉਂਦਾ ਗੁਰ ਕਹੇ ਆਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਇਹਦੇ ਅਰਥ ਨੇ ਜੋ ਗੁਰੂ ਕਹਿੰਦਾ ਐ ਸਿੱਖਾ ਉਹਨੂੰ ਸਤ ਬਚਨ ਕਹਿ ਕੇ ਕਮਾ ਤੇਰਾ ਭਲਾ, ਗੁਰੂ ਦੇ ਕਹੇ ਹੋਏ ਬਚਨ ਤੋਂ ਭੱਜਣਾ, ਕਿਉਂਕਿ ਭੱਜ ਕੇ ਤੈਨੂੰ ਠੋਕਰਾਂ ਹੀ ਮਿਲਣਗੀਆਂ। ਮੈਂ ਬੇਨਤੀ ਤਾਂ ਕਹਿ ਰਿਹਾ, ਸਾਡੇ ਪੁਰਖੇ ਏਡੇ ਦਰਦ ਸਹਿ ਕੇ ਵੀ ਧਰਮ ਤੋਂ ਨਹੀਂ ਡੋਲੇ, ਤੇ ਅੱਜ ਆਪਾਂ ਗੁਰੂ ਨਿੱਕੀ ਦੀ ਗੱਲ ਆਖੇ ਸਾਡੇ ਭਲੇ ਲਈ, ਅਸੀਂ ਗੁਰੂ ਦੇ ਸ਼ਬਦ ਤੋਂ ਗੁਰੂ ਦੇ ਬਚਨ ਤੋਂ ਕਿਨਾਰਾ ਕਰ ਜਾਂਦੇ ਹਾਂ। ਮੈਂ ਤੁਹਾਨੂੰ ਹੱਥ ਜੋੜ ਕੇ ਆਖਣਾ, ਗੁਰੂ ਕਹੇ ਵੀ ਨਿਤਨੇਮ ਕਰਨਾ, ਬਾਣੀ ਪੜ੍ਹਨੀ ਆ, ਮੇਰੇ ਵਰਗਾ ਬੰਦਾ ਕਹਿੰਦਾ ਇਹਦੀ ਕੀ ਲੋੜ ਏ। ਗੁਰੂ ਕਹੇ ਅੰਮ੍ਰਿਤ ਵੇਲਾ ਸਾਂਭ, ਅਸੀਂ ਆਖਨੇ ਕੀ ਲੋੜ ਏ। ਗੁਰੂ ਕਹੇ ਤੂੰ ਕੇਸਾਂ ਦੀ ਬੇਅਦਬੀ ਨਾ ਕਰ, ਅਸੀਂ ਮਨ ਮਤ ਵਰਤ ਕੇ ਆਖਦੇ ਕੀ ਲੋੜ ਏ। ਗੁਰੂ ਕਹੇ ਤੂੰ ਅੰਮ੍ਰਿਤ ਦੀ ਦਾਤ ਲੈ, ਅੰਮ੍ਰਿਤ ਧਾਰੀ ਬਣ, ਅਸੀਂ ਉਦੋਂ ਵੀ ਮੁਨਕਰ ਹੁੰਦੇ ਹਾਂ, ਨਹੀਂ ਭਲਿਓ। ਭਲਾ ਸਾਡਾ ਤਾਂ ਹੈ ਜੇ ਅਸੀਂ ਗੁਰੂ ਆਸ਼ੇ ਦੇ ਮੁਤਾਬਕ ਆਪਣਾ ਜੀਵਨ ਜਿਉਵਾਂਗੇ। ਭਲਾ ਸਾਡਾ ਤਾਂ ਹੈ ਜੋ ਗੁਰੂ ਬਚਨ ਆਖਦਾ ਨਾ ਉਹਨੂੰ ਸਤ ਬਚਨ ਕਹਿ ਕੇ ਕਮਾਈਏ। ਇੱਕ ਬੇਨਤੀ ਮੈਂ ਕਹਿ ਕੇ ਆਪਾਂ ਵਿਚਾਰ ਆਰੰਭ ਕਰਦੇ ਹਾਂ। ਸਿੱਖ ਕੌਮ ਆਪਣੇ ਪੱਲੇ ਨਾਲ ਇਹ ਤਿੰਨ ਗੁਰੂ ਦੀਆਂ ਦਾਤਾਂ ਸਾਂਭ ਲਵੇ, ਸਾਡੀ ਕੌਮ ਦੀ ਚੜ੍ਹਦੀ ਕਲਾ ਹੋਵੇਗੀ। ਗੁਰੂ ਦੇ ਤਿੰਨ ਬਚਨ ਕਮਾ ਲਵੇ ਤੇ ਜਦੋਂ ਤਿੰਨਾਂ ਤੋਂ ਭੱਜਾਂਗੇ ਨਾ ਫਿਰ ਠੋਕਰਾਂ ਲਾਜ਼ਮੀ। ਉਹ ਤਿੰਨ ਕੀ ਨੇ? ਸਭ ਤੋਂ ਪਹਿਲਾਂ ਇਹ ਅੰਮ੍ਰਿਤ ਬਾਣੀ ਦਾ ਪੱਲਾ ਪਕੜ ਕੇ ਰੱਖੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹਨੀ, ਅੰਮ੍ਰਿਤ ਬਾਣੀ ਵਿਚਾਰਨੀ ਤੇ ਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਉਣਾ। ਪਹਿਲੀ ਗੱਲ ਅੰਮ੍ਰਿਤ ਬਾਣੀ ਦਾ ਪੱਲਾ ਪਕੜੇ, ਦੂਜਾ ਇਹ ਅੰਮ੍ਰਿਤ ਵੇਲਾ ਸਾਂਭੇ ਜੋ ਸਤਿਗੁਰੂ ਨੇ ਬਾਰ ਬਾਰ ਕਿਹਾ, ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ। ਤੇ ਤੀਜੀ ਗੱਲ ਇਹ ਗੁਰੂ ਦੀ ਦਿੱਤੀ ਦਾਤ, ਅੰਮ੍ਰਿਤ ਦੀ ਦਾਤ ਸੰਭਾਲ ਕੇ ਰੱਖੇ। ਇਹ ਤਿੰਨ ਦਾਤਾਂ ਜਦੋਂ ਸਿੱਖ ਸੰਭਾਲ ਕੇ ਰੱਖੇਗਾ, ਇਹਦੀ ਚੜ੍ਹਦੀ ਕਲਾ ਜਦੋਂ ਇਹਨਾਂ ਨਾਲੋਂ ਟੁੱਟੇਗਾ, ਮੈਨੂੰ ਖਿਮਾ ਕਰਿਓ, ਜਿਹੜੀ ਚੀਜ਼ ਆਪਣੇ ਮੂਲ ਨਾਲੋਂ ਆਪਣੇ ਧੁਰੇ ਨਾਲੋਂ ਟੁੱਟ ਜਾਏ ਉਹਦਾ ਠੋਕਰਾਂ ਖਾਣੀਆਂ ਲਾਜ਼ਮੀ ਹੈ, ਉਹਨੂੰ ਠੋਕਰਾਂ ਤੋਂ ਕੋਈ ਰੋਕ ਨਹੀਂ ਸਕਦਾ। ਇਸ ਕਾਰਨ ਸਾਨੂੰ ਚਾਹੀਦਾ ਕਿ ਆਪਣੇ ਪਰਿਵਾਰਾਂ ਅੰਦਰ, ਆਪਣੇ ਜੀਵਨ ਅੰਦਰ, ਆਪਾਂ ਤੁਸੀਂ ਮੈਂ ਸਾਰੇ, ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਜੇ ਮੈਂ ਕਹਿ ਰਿਹਾ, ਮੈਂ ਆਪਣੇ ਜੀਵਨ ਅੰਦਰ, ਆਪਣੇ ਪਰਿਵਾਰ ਅੰਦਰ, ਅਸੀਂ ਇਹਨਾਂ ਬਚਨਾਂ ਨੂੰ ਪਾ ਲਈਏ, ਅੰਮ੍ਰਿਤ ਬਾਣੀ ਦਾ ਪੱਲਾ ਪਕੜੀਏ, ਅੰਮ੍ਰਿਤ ਧਾਰੀ ਬਣੀਏ, ਅੰਮ੍ਰਿਤ ਵੇਲਾ ਸਾਂਭੀਏ, ਸਾਡੀ ਚੜ੍ਹਦੀ ਕਲਾ ਹੋਵੇਗੀ। ਅੱਜ ਜਿਹੜੇ ਹਾਲਾਤ ਨੇ, ਆਪਾਂ ਕਹਿ ਦਿੰਦੇ ਹਾਂ ਕਿ ਇਹ ਪੰਜਾਬੀ ਕਹਿ ਲਓ, ਸਿੱਖ ਕਹਿ ਲਓ, ਨਸ਼ਿਆਂ ਚਲੇ ਗਏ। ਗੁਰੂ ਨੇ ਤੇ ਨਹੀਂ ਕਿਹਾ ਸੀ ਸਾਨੂੰ, ਗੁਰੂ ਨੇ ਤੇ ਅੰਮ੍ਰਿਤ ਦੇ ਵਪਾਰੀ ਬਣਾਇਆ ਸੀ, ਉਹ ਵੱਖਰੀ ਗੱਲ ਹੈ ਨਾ ਕਿ ਤੂੰ ਗੁਰੂ ਦੇ ਸ਼ਬਦ ਤੋਂ ਟੁੱਟਿਆ ਤੇ ਜ਼ਹਿਰ ਦਾ ਵਪਾਰੀ ਬਣ ਗਿਆ। ਅੱਜ ਏਡੀ ਬਦਕਿਸਮਤੀ, ਕਦੇ ਕਦਾਂ ਹੀ ਦੁੱਖ ਲੱਗਦਾ ਹੈ, ਜੇ ਧਰਮ ਦਾ, ਗੁਰਬਾਣੀ ਦਾ ਸ਼ਬਦ ਪੁੱਛੋ ਤੇ ਸਾਨੂੰ ਸ਼ਬਦ ਦੀ ਗਿਆਤ ਕੋਈ ਨਹੀਂ, ਹੈਰਾਨਗੀ ਦੀ ਗੱਲ ਨੇ, ਸ਼ਬਦ ਪੁੱਛੋ ਬਾਣੀ ਦੀ ਗਿਆਤ ਕੋਈ ਨਹੀਂ। ਤੇ ਜਿਹੜੇ ਰਾਹ ਨਹੀਂ ਤੁਰਨਾ ਸੀ, ਜਿਹਦੇ ਜਿਹੜਾ ਸਾਡਾ ਮਾਰਗ ਹੀ ਨਹੀਂ ਸੀ, ਉੱਥੇ ਬੰਦਾ 50 ਗੱਲਾਂ ਦੱਸਣ ਨੂੰ ਤਿਆਰ ਹੋ ਜਾਂਦਾ। ਨਹੀਂ ਭਾਈ, ਭਲਾ ਹੋਵੇਗਾ ਅਸੀਂ ਸ਼ਹੀਦਾਂ ਦਾ ਜੀਵਨ ਪੁਰਖਿਆਂ ਦਾ ਬਾਚਦੇ ਹਾਂ, ਉਹਨਾਂ ਦੇ ਜੀਵਨ ਤੋਂ ਸੇਧ ਲਈਏ, ਕਮਾਈਏ, ਫਿਰ ਭਲਾ ਹੈ। ਆਓ ਅੱਜ ਦੀ ਜਿਹੜੀ ਵਿਚਾਰ ਹੈ ਉਹ ਇੱਕ ਮਹਾਨ ਗੁਰੂ ਕਾ ਸਿੱਖ, ਮਹਾਨ ਆਤਮਾ, ਜਿਨ੍ਹਾਂ ਨੂੰ ਆਪਾਂ ਇਤਿਹਾਸ ਵਿੱਚ ਆਖਦੇ ਹਾਂ ਖੋਪਰੀਆਂ ਉਤਰਵਾਈਆਂ, ਅਤੇ ਉਹ ਯਾਦ ਆਉਂਦੇ ਇੱਕ ਸਿੱਖ ਭਾਈ ਤਾਰੂ ਸਿੰਘ ਦੀ, ਉਸ ਮਹਾਨ ਗੁਰੂ ਕੇ ਸਿੱਖ ਦੀ ਸਾਖੀ, ਉਹਨਾਂ ਦਾ ਜੀਵਨ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਅੱਜ ਵਿਖਿਆਨ ਕਰਦੇ ਹਨ। ਬੜੀ ਸ਼ਰਧਾ ਭਾਵਨਾ ਦੇ ਨਾਲ, ਇਕਾਗਰਤਾ ਦੇ ਨਾਲ ਸ਼ਰਵਣ ਕਰੋ ਜੀ।
1: ਧੰਨ ਵਾਹਿਗੁਰੂ ਜੀ, ਦੋਹਰਾ ਸਾਖੀ ਤਾਰੂ ਸਿੰਘ ਕੀ ਸੁਣੋ ਸਿੰਘ ਮਨ ਲਾਏ।
0: ਭਾਈ ਸਾਹਿਬ ਕਹਿੰਦੇ ਨੇ ਹੁਣ ਭਾਈ ਭਾਈ ਤਾਰੂ ਸਿੰਘ ਜੀ ਦੀ ਸਾਖੀ ਸ਼ਰਵਣ ਕਰੋ, ਤੇ ਅੱਗੇ ਬਚਨ ਵਰਤਿਆ ਵੀ ਚਿੱਤ ਲਾ ਕੇ ਭਾਵਨਾ ਦੇ ਨਾਲ ਇਹ ਗਾਥਾ ਨੂੰ ਸ਼ਰਵਣ ਕਰਨਾ ਕਰੋ।
1: ਜੋ ਖਾਨ ਬਹਾਦਰ ਲੈ ਤੁਰਿਓ ਖੋਪਰੀ ਸਿਰੋਂ ਉਤਰਾਏ।
0: ਕਹਿਣ ਲੱਗੇ ਜਿਹੜਾ ਏਡਾ ਮਹਾਨ ਸਿੱਖ ਸੀ ਜਿਹਨੇ ਖਾਨ ਬਹਾਦਰ ਜ਼ਕਰੀਏ ਖਾਨ ਨੂੰ, ਉਹ ਜ਼ਕਰੀਏ ਖਾਨ ਨੂੰ ਵੀ ਆਪਣੀ ਜੁੱਤੀ ਦੇ ਨੋਕ ਤੇ ਅੱਗੇ ਲਾ ਕੇ, ਭਾਵੇਂ ਖੋਪਰ ਉਤਰ ਗਿਆ ਪਰ ਖਾਨ ਬਹਾਦਰ ਨੂੰ ਜੁੱਤੀ ਦੀ ਨੋਕ ਤੇ ਅੱਗੇ ਲਾ ਕੇ ਲੈ ਤੁਰਿਆ ਸੀ ਦਰਗਾਹ ਨੂੰ।
1: ਸੋ ਮਾਝੇ ਮੈਂ ਬਸਤ ਤੇ ਭਲੇ ਸੁਖ ਪੂਲੇ ਗ੍ਰਾਮ।
0: ਭਾਈ ਸਾਹਿਬ ਕਹਿੰਦੇ ਨੇ ਮਾਝੇ ਦੇ ਇਲਾਕੇ ਅੰਦਰ ਅੰਮ੍ਰਿਤਸਰ ਸਾਹਿਬ ਦਾ ਇਲਾਕਾ ਜਿਹੜਾ, ਇੱਥੇ ਇੱਕ ਪਿੰਡ ਪੈਂਦਾ ਭਾਈ ਪਿੰਡ ਪੈਂਦਾ ਪੂਲਾ। ਇਸ ਪੂਲੇ ਨਗਰ ਦਾ ਵਸਨੀਕ ਸੀ ਭਾਈ ਤਾਰੂ ਸਿੰਘ ਜੀ।
1: ਹਟੀ ਤਪੀ ਸਾਚੋ ਸਤੀ ਨਿਹੰਗ ਤਾਰੂ ਸਿੰਘ ਨਾਮ।
0: ਕਹਿਣ ਲੱਗੇ ਜਿਹੜਾ ਸਿੱਖ ਬਹੁਤ ਹਠੀ ਸੀ, ਦ੍ਰਿੜ ਇਰਾਦੇ ਦਾ ਮਾਲਕ ਸੀ, ਜਪੀ ਸੀ ਭਜਨ ਬੰਦਗੀ ਕਰਨ ਵਾਲਾ ਸੀ, ਤਪੀ ਸੀ ਉਹ ਗੁਰੂ ਦੇ ਦਿੱਤੇ ਧਰਮ ਦੀ ਤਪੱਸਿਆ ਕਰਦਾ ਸੀ, ਮਾਨੋ ਸੇਵਾ ਸਿਮਰਨ ਕਰਦਾ ਸੀ, ਹਠੀ ਜਪੀ ਤਪੀ ਸੀ ਤੇ ਸੱਚ ਦਾ ਪਰਵਾਨਾ ਸੀ। ਜੀਵਨ ਉਹਦਾ ਇੰਨਾ ਸੱਚਾ ਤੇ ਸੁੱਚਾ ਸੀ। ਨਾਲ ਵਚਨ ਵਰਤਿਆ ਨਿਹੰਗ ਤਾਰੂ ਸਿੰਘ ਨਾਮ ਤੇ ਨਿਹੰਗਾਂ ਸਿੰਘਾਂ ਵਾਲਾ ਬਾਣਾ। ਇੱਥੋਂ ਪਤਾ ਲੱਗਦਾ ਗੁਰੂ ਕੇ ਬਾਣੇ ਦਾ ਧਾਰਨੀ ਸੀ ਤੇ ਜਿਨ੍ਹਾਂ ਦਾ ਨਾਮ ਭਾਈ ਤਾਰੂ ਸਿੰਘ ਹੈ, ਹੱਠ ਵਿੱਚ, ਜਪ ਵਿੱਚ, ਤਪ ਵਿੱਚ ਪ੍ਰਪੱਕ ਗੁਰੂ ਕਾ ਸਿੱਖ ਹੈ।
1: ਜੋ ਭਈ ਨਵਾਬ ਮੌਤ ਜਬ ਨੇੜੇ ਆਈ।
0: ਹੁਣ ਭਾਈ ਸਾਹਿਬ ਕਹਿੰਦੇ ਨੇ ਜਦੋਂ ਜ਼ਕਰੀਏ ਖਾਨ ਨਵਾਬ ਦੀ ਮਾਨੋ ਮੌਤ ਨੇੜੇ ਆਈ ਹੈ।
1: ਤਿਮ ਤਿਮ ਲਾਗੇ ਕਰਨ ਬੁਰਾਈ।
0: ਜਿਵੇਂ ਜਿਵੇਂ ਇਹਦੇ ਮੌਤ ਦੇ ਦਿਨ ਨੇੜੇ ਆਉਂਦੇ ਨੇ ਜ਼ਕਰੀਏ ਖਾਨ ਦੇ, ਉਵੇਂ ਉਵੇਂ ਮਾਨੋ ਇਹ ਬੁਰੇ ਤੋਂ ਬੁਰਾ ਕਰਮ, ਬੁਰਾਈ ਭਰੇ ਕਰਮ ਕਰਨ ਲੱਗਿਆ ਹੈ।
1: ਸਾਲ 1802
0: ਬਿਕਰਮੀ ਜਿਹੜਾ ਸਨ ਉਸ ਵੇਲੇ ਸਮਾਂ ਚੱਲ ਰਿਹਾ ਹੈ।
1: ਤਾਰੂ ਸਿੰਘ ਕੀਓ ਸਾਕੋ ਸੋਏ।
0: ਭਾਈ ਤਾਰੂ ਸਿੰਘ ਜੀ ਨਾਲ ਜਿਹੜਾ ਸਾਕਾ ਵਰਤਿਆ, ਭਾਵ ਜਿਹੜਾ ਭਾਣਾ ਵਰਤਿਆ, ਵੈਸੇ ਜਿਹੜਾ ਸਾਕਾ ਸ਼ਬਦ ਨੇ ਇੱਥੇ ਵਰਤਿਆ, ਸਾਕੇ ਦੇ ਅੱਖਰੀ ਅਰਥ ਹੁੰਦੇ ਨੇ ਨਾ ਭੁੱਲਣ ਯੋਗ, ਜਿਹਨੂੰ ਅਸੀਂ ਭੁਲਾਉਣਾ ਨਹੀਂ ਆਪਣੀ ਸੁਰਤ ਵਿੱਚੋਂ। ਕਹਿਣ ਲੱਗੇ ਇਹ ਜਿਹੜਾ ਸਾਕਾ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਵਾਲਾ, ਰਤਨ ਸਿੰਘ ਭੰਗੂ ਜੀ ਕਹਿੰਦੇ ਨੇ 1802 ਬਿਕਰਮੀ ਵਿੱਚ

0: ਕਹਿਣ ਲੱਗੇ ਇੱਕ ਦਿਨ ਜ਼ਕਰੀਆ ਖਾਨ ਨਵਾਬ ਨੇ ਆਪਣੇ ਆਦਮੀ ਸਿਪਾਹੀ ਤੁਰਕ ਕਹਿ ਲਓ, ਆਪਣੇ ਰਈਅਤ ਦੇ ਉਹਦੇ ਰਾਜ ਭਾਗ ਅੰਦਰ ਜਿੰਨੇ ਚੌਧਰੀ ਬੰਦੇ ਸਨ ਸਾਰਿਆਂ ਨੂੰ ਇਕੱਤਰ ਕਰਕੇ ਪੁੱਛਦਾ ਕਿ ਇਹ ਜਿਹੜੇ ਸਿੱਖ ਨੇ ਇਹਨਾਂ ਨੂੰ ਰਿਜਕ ਕਿੱਥੋਂ ਮਿਲਦਾ। ਇਹ ਤਾਂ ਪੁੱਛ ਰਿਹਾ ਵੀ ਮੈਂ ਰਿਜਕ ਤੇ ਇਹਨਾਂ ਦਾ ਬੰਦ ਕਰ ਦਿੱਤਾ, ਭੋਜਨ ਪਦਾਰਥ ਇਹਨਾਂ ਨੂੰ ਕਿੱਥੋਂ ਮਿਲਦਾ ਹੈ।
1: ਨੈ ਉਗਰਾਈ ਹਲਵਾਈ ਨੈ ਚਾਕਰੀ ਬਣਜ ਕਮਾਏ,
0: ਕਹਿਣ ਲੱਗਿਆ ਨਾ ਤੇ ਮੈਂ ਇਹਨਾਂ ਨੂੰ ਹੁਣ ਕੋਈ ਕਿਰਤਕਾਰ ਕਰਨ ਦਿੰਦਾ। ਤੁਹਾਨੂੰ ਪਤਾ ਵੀ 18ਵੀਂ ਸਦੀ ਅੰਦਰ ਗੁਰੂ ਕੇ ਸਿੱਖਾਂ ਤੇ ਇੰਨੇ ਜ਼ਿਆਦਾ ਪਾਬੰਦੀਆਂ ਲੱਗ ਦਿੱਤੀਆਂ ਕਿ ਉਹਨਾਂ ਨੂੰ ਘਰ ਘਰ ਛੱਡਣੇ ਪਏ ਸਨ। ਕਹਿਣ ਲੱਗੇ ਨਾ ਤੇ ਕੋਈ ਕਿਰਤ ਕਰ ਸਕਦੇ ਨੇ ਖੇਤੀਬਾੜੀ, ਨਾ ਇਹ ਕੋਈ ਵਣਜ ਵਪਾਰ ਕਰ ਸਕਦੇ ਨੇ, ਨਾ ਕੋਈ ਇਹ ਉਗਰਾਹੀ ਕਰਦੇ ਨੇ ਕਿਸੇ ਤੋਂ ਸੇਵਾ ਲੈ ਲੈਣ, ਇਹ ਕੁਛ ਵੀ ਨਹੀਂ ਕਰਦੇ। ਭਾਵ ਇਹਨਾਂ ਨੂੰ ਸਾਰੇ ਪਾਸਿਓਂ ਮੈਂ ਪਾਬੰਦੀਆਂ ਲਾਈਆਂ, ਫਿਰ ਇਹ ਭੋਜਨ ਕਿੱਥੋਂ ਛਕਦੇ ਹਨ? ਆਪਣੇ ਬੰਦਿਆਂ ਨੂੰ ਤੁਰਕਾਂ ਸਿਪਾਹੀਆਂ ਨੂੰ ਪੁੱਛਦਾ ਹੈ।
1: ਚੋਬਈ ਗੁਰਦੁਆਰੇ ਜੋ ਚੜਤ ਚੜਾਵੇ,
0: ਇਹਨਾਂ ਦੇ ਜਿਹੜੇ ਧਾਰਮਿਕ ਸਥਾਨ ਨੇ ਗੁਰਦੁਆਰੇ, ਉੱਥੇ ਵੀ ਜਿਹੜੀ ਥੋੜੀ ਵਾਲੀ ਚੜਤ ਭਾਵ ਗੁਰੂ ਕੀ ਗੋਲਕ ਵਿੱਚ ਸੇਵਾ ਆਉਂਦੀ ਹੈ।
1: ਸੋ ਪੀ ਮੈਂ ਦੇ ਹਟਾਵੇ,
0: ਤੇ ਮੈਂ ਆਮ ਲੋਕਾਂ ਨੂੰ ਆਮ ਸੰਗਤਾਂ ਨੂੰ ਕਹਿ ਲਓ ਉਹ ਵੀ ਚੜਾਉਣ ਤੋਂ ਮਨਾਹੀ ਕਰ ਦਿੱਤੀ, ਇਹਨਾਂ ਕੋਲ ਤੇ ਉਹ ਵੀ ਚੜਤ ਨਹੀਂ। ਭਾਵ ਗੁਰਦੁਆਰੇ ਜੋ ਸੰਗਤ ਗੁਰੂ ਦੇ ਨਾਂ ਤੇ ਭੇਟ ਕਰਦੀ ਹੈ ਇਹਨਾਂ ਦੇ, ਉਹ ਵੀ ਹੁਣ ਤੇ ਚੜਤ ਨਹੀਂ ਚੜਦੀ ਹੈ।
1: ਨਾ ਗੁਰਜਨ ਕੋ ਦੇ ਨਿਆਜ,
0: ਜਾਂ ਅੱਗੇ ਇਹ ਜਿਹੜੇ ਸਿੱਖ ਨੇ ਗੁਰੂ ਅੱਗੇ ਅਰਦਾਸ ਕਰਦੇ, ਜਦੋਂ ਅਰਦਾਸ ਕਰਵਾਉਂਦੇ ਉਦੋਂ ਕੁਛ ਭੇਟਾ ਮੱਥਾ ਟੇਕਦੇ ਸਨ, ਉਹ ਵੀ ਮੈਂ ਬੰਦ ਕਰ ਦਿੱਤਾ ਹੈ, ਹੁਣ ਕੋਈ ਅਰਦਾਸ ਭੇਟਾ ਵੀ ਨਹੀਂ ਹੈ।
1: ਹਟਾਏ ਦਈ ਮੈਂ ਸਿੰਘਨ ਕਾਜ,
0: ਮੈਂ ਇਹਨਾਂ ਦੇ ਸਿੰਘਾਂ ਦੇ ਜੀਵਨ ਵਿੱਚ ਰੁਕਾਵਟਾਂ ਪੈਦਾ ਕਰਕੇ ਸਾਰੇ ਪਾਸਿਓ ਇਹਨਾਂ ਨੂੰ ਮਾਇਆ ਤੋਂ ਰਹਿਤ ਕਰ ਦਿੱਤਾ। ਭਾਵ ਨਾ ਮੈਂ ਖੇਤੀ ਕਰਨ ਦਿੰਦਾ, ਨਾ ਮੈਂ ਕੋਈ ਵਣਜ ਵਪਾਰ ਕਰਨ ਦਿੰਦਾ, ਨਾ ਇਹਨਾਂ ਦੇ ਧਾਰਮਿਕ ਸਥਾਨ ਤੇ ਕੋਈ ਕਿਰਤ ਕਮਾਈ ਵਿੱਚੋਂ ਆਮ ਲੋਕਾਂ ਨੂੰ ਪੂਜਾ ਭੇਟਾ ਰੱਖਣ ਦਿੰਦਾ, ਨਾ ਮੈਂ ਇਹਨਾਂ ਦੀ ਅਰਦਾਸ ਭੇਟਾ ਗੁਰੂ ਅੱਗੇ, ਸਾਰੇ ਪਾਸੋਂ ਮੈਂ ਸਿੱਖਾਂ ਨੂੰ ਹਟਾ ਦਿੱਤਾ ਹੈ।
1: ਓਏ ਭੁੱਕੇ ਕਿਮ ਨਾਏ ਮਰਾਹੀ,
0: ਪਰ ਕਹਿਣ ਲੱਗੇ ਮੈਂ ਇਸ ਗੱਲੋਂ ਹੈਰਾਨ ਹੈ ਵੀ ਇਹਨਾਂ ਕੋਲ ਖਾਣ ਪੀਣ ਨੂੰ ਮੈਂ ਆਪਣੇ ਭਾਣੇ ਕੁਝ ਨਹੀਂ ਛੱਡਿਆ, ਫਿਰ ਮਰ ਕਿਉਂ ਨਹੀਂ ਗਏ, ਮੁੱਕ ਕਿਉਂ ਨਹੀਂ ਗਏ? ਮੈਂ ਇਹ ਗੱਲ ਸੋਚ ਕੇ ਹੈਰਾਨ ਹਾਂ।
1: ਦਾਣਾ ਪਾਣੀ ਜਿਨ ਲੱਭੇ ਨਹੀਂ,
0: ਮੈਂ ਤੇ ਇਹਨਾਂ ਦਾ ਦਾਣਾ ਪਾਣੀ ਵੀ ਇਸ ਢੰਗ ਨਾਲ ਬੰਦ ਕੀਤਾ ਹੈ ਕਿ ਇਹਨਾਂ ਨੂੰ ਛਕਣ ਵਾਸਤੇ ਇੱਕ ਵੇਲੇ ਦਾ ਪ੍ਰਸ਼ਾਦਾ ਵੀ ਨਾ ਮਿਲੇ, ਇਹ ਫਿਰ ਕਿਵੇਂ ਜਿਉਂਦੇ ਰਹਿ ਗਏ ਹਨ?
1: ਫੌਜ ਢੋਲੇ ਉਹਨਾਂ ਬਣ ਕੇ ਰਾਈ,
0: ਅਗਲਾ ਕੰਮ ਮੈਂ ਇਹ ਕੀਤਾ ਵੀ ਜਿਹੜੇ ਥੋੜੇ ਵਾਲੇ ਸਿੱਖ ਆਪਣੇ ਜਥੇ ਬਣਾ ਕੇ ਜੰਗਲਾਂ ਵਿੱਚ ਰਹਿੰਦੇ ਆ, ਉਹਨਾਂ ਤੇ ਵੀ ਮੈਂ ਫੌਜਾਂ ਲਾਈਆਂ ਹੋਈਆਂ, ਆਪਣੇ ਟੋਲੇ ਬਣਾ ਕੇ ਫੌਜ ਉਹਨਾਂ ਨੂੰ ਲੱਭਦੀ ਹੈ।
1: ਖੋਜ ਟੋਲ ਕੇ ਮਾਰੇ ਤਾਹੀ,
0: ਤੇ ਜਿੱਥੇ ਕੋਈ ਸਿੱਖ ਮਿਲ ਜਾਂਦਾ ਫੌਜ ਨੂੰ ਤੇ ਮੇਰੀ ਫੌਜ ਘੇਰ ਕੇ ਇਹਨਾਂ ਸਿੱਖਾਂ ਨੂੰ ਮਾਰ ਮੁਕਾਉਂਦੀ ਹੈ, ਸ਼ਹੀਦ ਕਰਦੀ ਹੈ।
1: ਜਿਨ ਪਿੰਡਨ ਮੈਂ ਸਿੰਘ ਕੋ ਪਿਓ,
0: ਕਹਿਣ ਲੱਗੇ ਜਿੱਥੇ ਜਿੱਥੇ ਮੈਨੂੰ ਪਤਾ ਲੱਗਦਾ ਵੀ ਇੱਥੇ ਕੋਈ ਜੁਝਾਰੂ ਸਿੰਘ ਨੇ ਪਿੰਡਾਂ ਵਿੱਚ ਵੱਸਦੇ, ਉਹਨਾਂ ਸਿੱਖਾਂ ਨੂੰ ਤੇ ਉਹਨਾਂ ਪਿੰਡਾਂ ਨੂੰ ਮੈਂ ਉਜਾੜਨ ਦੇ ਰਾਹ ਤੁਰਦਾ ਹਾਂ, ਜਿੱਥੇ ਜਿੱਥੇ ਮੈਨੂੰ ਪਤਾ ਲੱਗਦਾ ਵੀ ਇੱਥੇ ਜੁਝਾਰੂ ਸਿੰਘਾਂ ਦੇ ਪਿੰਡ ਹਨ।
1: ਸੋਈ ਪਿੰਡ ਉਜਾੜ ਮੈਂ ਦਿਓ,
0: ਮੈਂ ਤੇ ਸਾਰੇ ਉਹ ਪਿੰਡ ਉਜਾੜ ਦਿੱਤੇ ਨੇ। ਤੁਸੀਂ ਵੈਸੇ ਸੋਚ ਕੇ ਵੇਖੋ, ਆਪਾਂ ਇਤਿਹਾਸ ਦਾ ਪੰਨਾ ਪੜ੍ਹ ਰਹੇ ਹਾਂ ਵੀ ਉਸ ਵੇਲੇ ਕਿਹੋ ਜਿਹੇ ਹਾਲਾਤ ਸਨ, ਨਾ ਸਿੱਖ ਨੂੰ ਕਿਰਤ ਕਰਨ ਦਿੱਤੀ ਜਾ ਰਹੀ ਆ, ਸਿੱਖਾਂ ਨੂੰ ਲੱਭ ਲੱਭ ਕੇ ਫੌਜ ਵਕਤੀ ਤੁਰਕ ਨੇ ਜਿਹੜੇ ਤੁਰਕਾਂ ਦੇ ਫੌਜ ਸਿਪਾਹੀ ਨੇ ਉਹ ਮਾਰ ਮੁਕਾ ਰਹੇ ਨੇ, ਸਿਰਾਂ ਦੇ ਮੁੱਲ ਪਾਏ ਹੋਏ ਨੇ, ਜੰਗਲਾਂ ਵਿੱਚ ਰਹਿੰਦੇ ਨੇ। ਕਹਿਣ ਲੱਗੇ ਜਿੱਥੇ ਮੈਨੂੰ ਪਤਾ ਲੱਗਦਾ ਵੀ ਕਿਸੇ ਪਿੰਡ ਵਿੱਚ ਸਿੱਖ ਰਹਿੰਦੇ ਨੇ ਜਾਂ ਸਿੰਘਾਂ ਨਾਲ ਨੇੜਤਾ ਰੱਖਣ ਵਾਲੇ ਬੰਦੇ, ਉਹ ਪਿੰਡਾਂ ਨੂੰ ਵੀ ਮੈਂ ਉਜਾੜ ਦਿੱਤਾ ਹੈ।
1: ਛੋਟ ਗਏ ਵੈ ਆਪਣੇ ਦੇਸ,
0: ਮੈਂ ਤਾਂ ਇਹਨਾਂ ਦੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਨੇ ਸਿੱਖਾਂ ਦੇ ਵੀ ਇਹ ਆਪਣੇ ਦੇਸ਼ ਛੱਡ ਕੇ, ਦੇਸ਼ ਤੋਂ ਭਾਵ ਆਪਣੇ ਇਲਾਕੇ, ਮੰਨ ਲਓ ਕੋਈ ਮਾਝੇ 'ਚ ਰਹਿੰਦਾ ਕੋਈ ਮਾਲਵੇ 'ਚ ਰਹਿੰਦਾ, ਉਹ ਦੇਸ਼ ਛੱਡ ਕੇ ਵੀ ਇਹ ਆਸੇ ਪਾਸੇ ਹੋ ਗਏ ਹਨ।
1: ਭੁੱਖੇ ਹੋਏ ਪਟਾਵੇ ਭੇਸਾ
0: ਤੇ ਇਹ ਆਪਣਾ ਭੇਸ ਵਟਾ ਕੇ ਭੁੱਖੇ ਰਹਿ ਰਹੇ ਨੇ ਜਿਹੜੇ ਬੱਚੇ ਨੇ ਥੋੜੇ ਵਾਲੇ ਉਹ ਭੇਸ ਵਟਾ ਕੇ ਨਾਲੇ ਕਹਿੰਦੇ ਵੀ ਉਹ ਸਿੱਖੀ ਨਹੀਂ ਤਿਆਗਦੇ ਭੇਸ ਵਟਾ ਕੇ ਭੁੱਖੇ ਰਹਿ ਕੇ ਦਿਨ ਕੱਟਦੇ ਹਨ
1: ਮੈਂ ਸਿੰਘਨ ਕੇ ਸਾਕ ਪਿੰਗਾਰੇ
0: ਮੈਂ ਤੇ ਇਹਨਾਂ ਸਿੱਖਾਂ ਦੇ ਜਿਹੜੇ ਸਾਕ ਸੰਬੰਧੀ ਸਨ ਕੋਈ ਰਿਸ਼ਤੇਦਾਰ ਕਹਿ ਲਓ ਜਾਂ ਕੋਈ ਇਹਨਾਂ ਨਾਲ ਪ੍ਰੇਮ ਰੱਖਣ ਵਾਲੇ ਉਹ ਵੀ ਸਾਰੇ ਗਾਰੇ ਦਾ ਅਰਥ ਨਾਸ਼ ਕਰ ਦਿੱਤੇ ਉਹਨਾਂ ਨੂੰ ਵੀ ਮੌਤ ਦੇ ਮੂੰਹ ਵਿੱਚ ਸੁੱਟ ਦਿੱਤਾ ਹੈ
1: ਖੱਡਣ ਮੈਂ ਤੇ ਢੋਲ ਕੱਢ ਮਾਰੇ
0: ਤੇ ਜਿਹੜੇ ਕੋਈ ਸਿੱਖ ਜੰਗਲਾਂ ਵਿੱਚ ਬਘਿਆੜਾਂ ਦੀ ਸ਼ੇਰਾਂ ਦੀਆਂ ਖੱਡਾਂ ਵਿੱਚ ਰਹਿੰਦੇ ਸਨ ਆਪਾਂ ਪਿੱਛੇ ਇਹ ਗਾਥਾ ਆਈ ਸੀ ਕਿ ਕਿਵੇਂ ਬਘਿਆੜ ਦੀ ਖੱਡ ਵਿੱਚ ਗੁਰੂ ਕੇ ਸਿੱਖਾਂ ਨੇ ਦਿਨ ਕੱਟੇ ਕਹਿਣ ਲੱਗੇ ਉਹਨਾਂ ਸਿੱਖਾਂ ਨੂੰ ਵੀ ਖੱਡਾਂ ਚੋਂ ਬਾਹਰ ਕੱਢ ਕੱਢ ਕੇ ਮਾਰ ਮੁਕਾਇਆ ਹੈ
1: ਮੁਗਲ ਬਾਜ ਹੈ ਸਿੰਘ ਬਟੇਰੇ
0: ਹੁਣ ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਕਹਿਣ ਲੱਗੇ ਵੀ ਉਹ ਨਵਾਬ ਕਹਿ ਰਿਹਾ ਜ਼ਕਰੀਆ ਖਾਨ ਕਿ ਜਿਹੜੇ ਮੁਗਲ ਨੇ ਉਹ ਮਾਨੋ ਬਾਜਾਂ ਦੀ ਤਰ੍ਹਾਂ ਨੇ ਤੇ ਜਿਹੜੇ ਇਹ ਸਿੱਖ ਨੇ ਇਹ ਮਾਨੋ ਬਟੇਰਿਆਂ ਦੀ ਤਰ੍ਹਾਂ ਨੇ ਜਿਵੇਂ ਇੱਕ ਬਟੇਰੇ ਤੇ ਬਾਜ ਝਪਟ ਮਾਰਦਾ ਇਵੇਂ ਮੇਰੀ ਫੌਜ ਹੈ ਜਿਹੜੀ ਇਹਨਾਂ ਸਿੱਖਾਂ ਤੇ ਝਪਟ ਮਾਰ ਕੇ ਇਹਨਾਂ ਨੂੰ ਖਤਮ ਕਰਦੀ ਹੈ
1: ਮਾਰੇ ਮੁਗਲਨ ਕੇ ਬੋ ਘੇਰੇ
0: ਮੁਗਲਾਂ ਨੇ ਘੇਰ ਘੇਰ ਕੇ ਥਾਂ ਪਰ ਥਾਂ ਇਹਨਾਂ ਸਿੱਖਾਂ ਨੂੰ ਬਹੁਤੀ ਬੁਰੀ ਮਾਰ ਮਾਰਿਆ ਹੈ
1: ਰਿਜਕ ਬਿਨਾਂ ਕੋਈ ਜੀਵੈ ਨਾਹੀਂ
0: ਹੁਣ ਇਹ ਆਪਣੇ ਬੰਦਿਆਂ ਨੂੰ ਕਹਿ ਰਿਹਾ ਕਹਿਣ ਲੱਗਿਆ ਮੈਂ ਹੈਰਾਨ ਹੈ ਵੀ ਰਿਜਕ ਤੋਂ ਬਿਨਾਂ ਤੇ ਕੋਈ ਜਿਉਂਦਾ ਨਹੀਂ ਰਹਿ ਸਕਦਾ ਇੰਨੀ ਪਾਬੰਦੀ ਹੈ ਸਿੱਖਾਂ ਦੇ ਪਿੰਡ ਉਜਾੜ ਦਿੱਤੇ ਦੇਸ਼ ਛੱਡ ਦਿੱਤੇ ਕਿਰਤ ਇਹਨਾਂ ਨੂੰ ਨਹੀਂ ਕਰਨ ਦਿੰਦਾ ਸਾਕ ਸੰਬੰਧੀਆਂ ਨੂੰ ਇਹਨਾਂ ਦਿਆਂ ਨੂੰ ਮਾਰ ਮੁਕਾਇਆ ਜੇ ਕੋਈ ਬਿਰਲੇ ਬਣਦੇ ਸਿੱਖ ਰਹਿ ਵੀ ਗਏ ਤੇ ਉਹਨਾਂ ਦੇ ਰਿਜਕ ਦਾ ਕੀ ਪ੍ਰਬੰਧ ਹੈ ਰਿਜਕ ਤੋਂ ਬਿਨਾਂ ਤਾਂ ਬੰਦਾ ਜਿਉਂਦਾ ਰਹਿ ਨਹੀਂ ਸਕਦਾ ਹੈ
1: ਕੋਈ ਕਿਮ ਜੀਵੈ ਰਿਜਕ ਬਿਨਾਂ ਹੀ
0: ਦੋ ਵੇਲੇ ਦੇ ਭੋਜਨ ਪ੍ਰਸ਼ਾਦ ਤੋਂ ਬਿਨਾਂ ਇਹ ਕਿਵੇਂ ਆਪਣਾ ਜੀਵਨ ਬਤੀਤ ਕਰਦੇ ਹਨ
1: ਪਤ ਸਾ ਖਾਏ ਮਨੁੱਖ ਕਬ ਜੀਵੈ
0: ਫਿਰ ਕਹਿੰਦਾ ਮੈਂ ਇਹ ਵੀ ਸੋਚਦਾ ਵੀ ਜੇ ਥੋੜੇ ਵਾਲੇ ਸਿੱਖ ਪੱਤੇ ਆਦਿਕ ਖਾ ਕੇ ਰੁੱਖਾਂ ਦੇ ਜੀਵਨ ਗੁਜ਼ਾਰਦੇ ਆ ਪਰ ਪੱਤੇ ਖਾ ਕੇ ਵੀ ਬੰਦਾ ਕਿੰਨਾ ਕੁ ਸਮਾਂ ਜਿਉਂਦਾ ਰਹਿ ਸਕਦਾ ਹੈ
1: ਜੋ ਜੀਵੈ ਤੁਰਨ ਜੋ ਕਿਮ ਤੀਵੈ
0: ਭੋਜਨ ਤੋਂ ਬਿਨਾਂ ਖੁਰਾਕ ਤੋਂ ਬਿਨਾਂ ਇਹ ਤੁਰਨ ਜੋਗੇ ਕਿਵੇਂ ਰਹਿ ਗਏ ਹਨ ਭਾਵ ਜਿਹੜੇ ਕੋਈ ਥੋੜੇ ਵਾਲੇ ਜਿਉਂਦੇ ਨੇ ਜੇ ਪੱਤੇ ਵੀ ਖਾਂਦੇ ਹੋਣ ਪੱਤੇ ਖਾ ਕੇ ਤੇ ਕੋਈ ਤੁਰਨ ਜੋਗਾ ਨਹੀਂ ਰਹੇਗਾ ਭਾਵ ਉਹਦੇ ਸਰੀਰ ਨੂੰ ਤੇ ਆਖਰ ਭੋਜਨ ਪ੍ਰਸ਼ਾਦ ਚਾਹੀਦਾ ਤੇ ਉਹ ਤੁਰਨ ਜੋਗੇ ਵੀ ਨਹੀਂ ਰਹਿ ਗਏ ਹਨ
1: ਦੋਹਰਾ ਇੱਕ ਦੁਸ਼ਟ ਤਾਂ ਬੋਲਿਓ ਨਾ ਭੁੱਕੇ ਸਿੰਘ ਬਰਾਏ
0: ਹੁਣ ਇਹ ਸਾਰੀ ਗੱਲ ਪਹਿਲਾਂ ਕਿਹਨਾਂ ਨੂੰ ਆਖੀ ਸਾਰੀ ਗੱਲ ਜ਼ਕਰੀਆ ਖਾਨ ਨੇ ਆਪਣੇ ਜਿਹੜੇ ਸਿਪਾਹੀ ਸਨ ਉਹਦੇ ਆਪਣੇ ਬੰਦੇ ਸਨ ਜਾਂ ਜਿਹੜੇ ਸੂਹੀਏ ਸਨ ਉਹਦੇ ਗਦਾਰ ਸਨ ਜਿਹੜੇ ਸਿੱਖਾਂ ਨਾਲ ਗਦਾਰੀਆਂ ਕਰਦੇ ਸਨ ਉਹਨਾਂ ਸੂਹੀਆਂ ਨੂੰ ਇਹ ਸਾਰੀ ਗੱਲ ਆਖੀ ਜਦੋਂ ਇਹ ਸਾਰੀ ਗੱਲ ਆਖੀ ਤੇ ਭਾਈ ਸਾਹਿਬ ਕਹਿੰਦੇ ਇੱਕ ਦੁਸ਼ਟ ਤਬ ਬੋਲਿਓ ਫਿਰ ਇੱਕ ਦੁਸ਼ਟ ਪਾਪੀ ਬੋਲਿਆ ਇਹਦੇ ਬੰਦਿਆਂ ਵਿੱਚੋਂ ਇੱਕ ਦੁਸ਼ਟ ਤਬ ਬੋਲਿਓ ਨਹਿ ਭੁੱਖੇ ਸਿੰਘ ਮਰਾਹੇ ਕਹਿਣ ਲੱਗਿਆ ਨਵਾਬ ਜੀ ਤੁਹਾਨੂੰ ਭੁਲੇਖ ਹੈ ਇਹ ਸਿੱਖ ਭੁੱਖੇ ਨਹੀਂ ਮਰਦੇ ਹਨ
1: ਇਸੀ ਦੇਸ਼ ਮੈਂ ਸਿੱਖ ਰਹਿ ਹੁਣ ਦੇਖੇ ਪਿੱਛੇ ਖਾਏ
0: ਕਹਿਣ ਲੱਗਿਆ ਤੇਰੇ ਇਸੇ ਦੇਸ਼ ਵਿੱਚ ਹੀ ਕੁਝ ਸਿੱਖਾਂ ਨਾਲ ਪ੍ਰੀਤ ਕਰਨ ਵਾਲੇ ਸਿੱਖ ਰਹਿੰਦੇ ਨੇ ਜਿਹੜੇ ਇਹਨਾਂ ਤੱਕ ਜੰਗਲਾਂ ਵਿੱਚ ਬੈਠਿਆਂ ਨੂੰ ਰਿਜਕ ਪਹੁੰਚਾਉਂਦੇ ਹਨ ਹੁਣ ਇੱਕ ਦੁਸ਼ਟ ਬੋਲ ਕੇ ਗੱਲ ਕਹਿ ਰਿਹਾ ਹੈ ਵੀ ਇਸੇ ਦੇਸ਼ ਵਿੱਚ ਹੀ ਤੇਰੀ ਪਰਜਾ ਦੇ ਅੰਦਰ ਹੀ ਕੁਝ ਲੋਕ ਨੇ ਕੁਝ ਸਿੱਖਾਂ ਨਾਲ ਪ੍ਰੀਤ ਰੱਖਣ ਵਾਲੇ ਨੇ ਭਾਵੇਂ ਉਹ ਸਾਹਮਣੇ ਨਹੀਂ ਆ ਰਹੇ ਪਰ ਉਹ ਸਿੱਖਾਂ ਤਾਂ ਹੀ

ਇੱਕ ਦੁਸ਼ਟ ਨੇ ਬੋਲ ਕੇ ਗੱਲ ਕਹੀ, ਹੁਣ ਦੂਜਾ ਬੋਲ ਪਿਆ। ਦੂਜਾ ਬੋਲਿਆ ਹਰ ਭਗਤ ਨਿਰੰਜਨੀਆਂ। ਤੁਹਾਨੂੰ ਧਿਆਨ ਹੈ ਵੀ ਹਰ ਭਗਤ ਨਿਰੰਜਨੀਆਂ ਕਿੱਥੋਂ ਦਾ ਰਹਿਣ ਵਾਲਾ ਸੀ? ਕੁਝ ਨਾ ਸਾਡੀ ਕੌਮ ਵਿੱਚ ਐਸੇ ਨੇ ਜਿਹੜੇ ਜ਼ਰੂਰ ਚੇਤਾ ਰੱਖਣ ਵਾਲੇ ਨੇ। 18ਵੀਂ ਸਦੀ ਦੇ ਵੱਡੇ ਗਦਾਰਾਂ ਵਿੱਚੋਂ ਸਭ ਤੋਂ ਵੱਡਾ ਗਦਾਰ ਇਹ ਜੰਡਿਆਲੇ ਦਾ ਰਹਿਣ ਵਾਲਾ ਹਰ ਭਗਤ ਨਿਰੰਜਨੀਆਂ ਸੀ। ਆਹ ਜਿਹੜਾ ਵੱਡਾ ਘੱਲੂਘਾਰਾ ਵਾਪਰਿਆ ਨਾ, ਵੱਡਾ ਘੱਲੂਘਾਰਾ ਵਾਪਰਿਆ ਨਾ, ਕਿੱਥੇ ਵਾਪਰਿਆ ਸੀ? ਕੋਪਰ ਹੀੜੇ। ਇਹ ਵਾਪਰਨ ਪਿੱਛੇ ਕਾਰਨ ਇਹ ਹਰ ਭਗਤ ਨਿਰੰਜਨੀਆਂ ਰਿਹਾ। ਉਹਦਾ ਕਾਰਨ ਇਹ ਬਣਿਆ ਸੀ ਕਿ ਗੁਰੂ ਕੇ ਸਿੱਖਾਂ ਨੇ 1762 ਈਸਵੀ ਵਿੱਚ ਵਾਪਰਦਾ ਨਾ ਵਿਚਾਰ ਬਣਾਈ ਸੀ ਵੀ ਇਹ ਜਿਹੜਾ ਵੱਡਾ ਗਦਾਰ ਹੈ ਨਾ ਸਿੱਖੀ ਦਾ ਹਰ ਭਗਤ ਨਿਰੰਜਨੀਆਂ, ਇਹਨਾਂ ਨੂੰ ਸੋਧਾ ਲਾਈਏ ਗਦਾਰਾਂ ਨੂੰ। ਤੇ ਜਦੋਂ ਇਹਨੂੰ ਘੇਰਾ ਪਾਲਿਆ ਸੀ ਜੰਡਾਲੇ ਜੰਡਿਆਲੇ, ਉਦੋਂ ਇਹਨੇ ਫਿਰ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੂੰ ਕਿਹਾ ਵੀ ਮੈਂ ਕਦੋਂ ਤੋਂ ਲੈ ਕੇ ਸਿੱਖਾਂ ਨਾਲ ਗਦਾਰੀਆਂ ਕਰਦਾ, ਤੁਹਾਡਾ ਵਫ਼ਾਦਾਰ ਹੈ, ਹੁਣ ਮੇਰੀ ਮੌਤ ਆ ਗਈ, ਮੈਨੂੰ ਬਚਾਓ। ਉਦੋਂ ਫਿਰ ਕੁਝ ਵਕਤ ਇਹੋ ਜਿਹਾ ਬਣ ਗਿਆ ਵੀ ਇੱਕ ਵਾਰੀ ਇਹਨੂੰ ਘੇਰਾ ਪਾਲਿਆ ਸੀ ਸਿੱਖਾਂ ਨੇ, ਪਰ ਸਿੱਖਾਂ ਨੇ ਫਿਰ ਸਮਾਂ ਵਿਚਾਰ ਕੇ ਵਾਪਸ ਪਰਤ ਗਏ ਸਨ। ਤੇ ਫਿਰ ਗੁਰੂ ਕੇ ਸਿੱਖਾਂ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਮਲੇਰਕੋਟਲੇ ਦੇ ਨੇੜੇ 5 ਫਰਵਰੀ 1762 ਈਸਵੀ ਨੂੰ ਜਿਹੜਾ ਘੱਲੂਘਾਰਾ ਵਾਪਰਿਆ ਕੋਪਰ ਹੀੜੇ, ਇੱਥੇ ਸਿੱਖਾਂ ਨੂੰ ਘੇਰਾ ਪਾਲਿਆ ਸੀ ਵੱਡੀ ਤਾਦਾਦ ਅੰਦਰ। ਜਦੋਂ ਆਪਾਂ ਆਖਦੇ ਹਾਂ ਵੀ 40,000 ਸਿੱਖਾਂ ਨੂੰ ਇੱਕ ਦਿਨ ਅੰਦਰ ਸ਼ਹੀਦ ਕੀਤਾ ਸੀ, ਉਸ ਵੇਲੇ ਕਿਹਾ ਜਾਂਦਾ ਹੈ ਇਤਿਹਾਸ ਦੇ ਪੰਨਿਆਂ ਅੰਦਰ ਅੱਧੀ ਕੌਮ ਸਾਡੀ ਇੱਕੋ ਦਿਨ ਸ਼ਹੀਦ ਕਰ ਦਿੱਤੀ ਸੀ। ਇਹਦਾ ਭਾਵ ਕੀ ਹੋਇਆ? ਇਹਦਾ ਭਾਵ ਇਹ ਹੋਇਆ ਵੀ ਉਸ ਵੇਲੇ ਸਿੱਖਾਂ ਦੀ ਗਿਣਤੀ ਕਰੀਬ 80,000 ਦੇ ਨੇੜੇ ਸੀ ਤੇ 40,000 ਇੱਕੋ ਦਿਨ ਸ਼ਹੀਦ ਕੀਤੇ ਗਏ। ਇਹ ਉਹ ਹਰ ਭਗਤ ਨਿਰੰਜਨੀ ਹੈ ਜਿਹੜਾ ਹੁਣ ਬੋਲਿਆ। ਤੇ ਮੈਂ ਇੱਕ ਬੇਨਤੀ ਹੋਰ ਤੁਹਾਨੂੰ ਕਰਾਂ, ਘੱਲੂਘਾਰਾ ਜਿਹੜਾ ਸ਼ਬਦ ਹੈ ਨਾ ਘੱਲੂਘਾਰਾ, ਆ 84 ਵਿੱਚ ਵਾਪਰਿਆ, ਇਹਨੂੰ ਵੀ ਆਪਾਂ ਆਖਦੇ ਹਾਂ ਘੱਲੂਘਾਰਾ ਵਾਪਰਿਆ। ਘੱਲੂਘਾਰੇ ਦੇ ਅਖਰੀ ਅਰਥ ਹੁੰਦੇ ਨੇ ਸਰਬਨਾਸ਼ ਕਰਨਾ। ਇਹ ਭੁੱਲਿਓ ਨਾ, ਇਹਨੂੰ ਆਪਣੀ ਸੁਰਤ ਵਿੱਚ ਚੇਤਾ ਰੱਖ ਲਓ ਸ਼ਬਦ ਨੂੰ। ਮਹਾਨ ਕੋਸ਼ ਵਿੱਚ ਕਾਹਨ ਸਿੰਘ ਨਾਭਾ ਜੀ ਨੇ ਘੱਲੂਘਾਰੇ ਦਾ ਅਰਥ ਕਰਦਿਆਂ ਲਿਖਿਆ ਸਰਬਨਾਸ਼ ਕਰਨਾ। 3 ਘੱਲੂਘਾਰੇ ਸਾਡੀ ਕੌਮ ਵਿੱਚ ਅੱਜ ਤੱਕ ਵਾਪਰੇ ਨੇ। ਇੱਕ ਘੱਲੂਘਾਰਾ 1744 ਵਿੱਚ ਵਾਪਰਿਆ ਮਈ ਮਹੀਨੇ, ਦੂਜਾ 1762 ਫਰਵਰੀ ਮਹੀਨੇ ਵਾਪਰਿਆ, ਤੇ ਤੀਜਾ ਘੱਲੂਘਾਰਾ 84 ਵਾਲੇ ਨੂੰ ਆਪਾਂ ਆਖਦੇ ਹਾਂ। ਘੱਲੂਘਾਰੇ ਦੇ ਅਖਰੀ ਅਰਥ ਨੇ ਸਰਬਨਾਸ਼ ਕਰਨਾ, ਕਿਸੇ ਕੌਮ ਦਾ ਬਿਲਕੁਲ ਮਲੀਆ ਮੇਟ ਕਰ ਦੇਣਾ, ਉਹਨੂੰ ਤਹਿਸ ਨਹਿਸ ਕਰ ਦੇਣਾ, ਉਹਦਾ ਖਾਤਮਾ ਕਰ ਦੇਣਾ, ਉਸ ਕੌਮ ਦਾ ਕੋਈ ਬੰਦਾ ਜਿਉਂਦਾ ਨਾ ਰਹਿ ਜਾਏ। ਇਹੀ ਕਾਰਨ ਰਿਹਾ ਕਿ ਤੁਸੀਂ 84 ਵੇਲੇ ਵੇਖੋ ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਤੇ ਇਹਨਾਂ ਪਾਪੀਆਂ ਹਮਲਾ ਕੀਤਾ। ਇਸ ਤੋਂ ਇਲਾਵਾ ਵੀ ਇਹਨਾਂ ਨੇ ਕਰੀਬ 42 ਗੁਰਦੁਆਰਿਆਂ ਤੇ ਹੋਰ ਥਾਵਾਂ ਤੇ ਵੀ ਹਮਲਾ ਕੀਤਾ। ਅੱਜ ਕਈ ਸਾਨੂੰ ਭਰਮਾਉਣ ਵਾਸਤੇ ਸ਼ਬਦ ਕਹਿੰਦੇ ਨੇ ਕਿ ਜੇ ਸੰਤ ਬਾਬਾ ਜਰਨੈਲ ਸਿੰਘ ਜੀ ਉੱਥੇ ਨਾ ਹੁੰਦੇ ਸ਼ਾਇਦ ਇਹ ਹਮਲਾ ਨਾ ਹੁੰਦਾ। ਨਹੀਂ, ਐਸੀ ਗੱਲ ਨਹੀਂ ਸੀ। ਬਾਕੀ 42 ਥਾਵਾਂ ਤੇ ਸੰਤ ਬਾਬਾ ਜਰਨੈਲ ਸਿੰਘ ਨਹੀਂ ਸੀ। ਤੁਸੀਂ ਪਿਛੋਕੜ ਤੋਂ ਪੂਰੀ ਹਿਸਟਰੀ ਪੜ੍ਹੋ ਵਾਚੋ ਤੇ ਸਾਨੂੰ ਪਤਾ ਲੱਗੇਗਾ ਕਿ ਬੜੇ ਲੰਮੇ ਸਮੇਂ ਤੋਂ ਇਹ ਵਿਉਂਤਬੰਦੀ ਬਣਾ ਰਹੇ ਸਨ, ਵਿਉਂਤਬੰਦੀ ਬਣਾ ਰਹੇ ਸਨ ਕਿ ਸਿੱਖਾਂ ਨੂੰ ਐਸੀ ਮਾਰ ਮਾਰੀ ਜਾਏ ਪਰਤ ਕੇ ਇਹ ਆਪਣਾ ਸਿਰ ਨਾ ਚੁੱਕ ਸਕਣ। ਇਹ ਆਪਾਂ ਗੁਰੂ ਕਿਰਪਾ ਕਰੇ ਕੱਲ੍ਹ ਤੇ ਪਰਸੋਂ ਦੋ ਰੋਜ਼ ਆਪਾਂ ਇਹ 84 ਵਾਲਾ ਹੀ ਜਿਹੜਾ ਇਤਿਹਾਸ ਹੈ ਵਿਸਤਾਰ ਨਾਲ ਵਾਚਾਂਗੇ। ਮੈਂ ਤਾਂ ਬੇਨਤੀ ਕਹਿ ਰਿਹਾ ਕਿ ਇੱਥੇ ਵੀ ਜਿਹੜਾ ਸ਼ਬਦ ਵਰਤਿਆ ਨਾ ਹਰ ਭਗਤ ਨਿਰੰਜਨੀਆਂ ਬੋਲਿਆ, ਹੁਣ ਇਹ ਜ਼ਕਰੀਆ ਖਾਨ ਵੇਲੇ ਬੋਲ ਰਿਹਾ। ਇਹ 1745 ਦੀ ਗਾਥਾ ਹੈ ਜਿਹੜੀ ਭਾਈ ਤਾਰੂ ਸਿੰਘ ਵਾਲੀ ਆ। ਇਹ ਹੁਣ ਬੋਲਿਆ, ਕਹਿਣ ਲੱਗਿਆ ਨਹੀਂ ਤੁਹਾਨੂੰ ਭਰਮੇ ਖਾਨ ਬਹਾਦਰ ਜੀ ਵੀ ਇਹਨਾਂ ਸਿੱਖਾਂ ਕੋਲ ਰਾਸ਼ਨ ਪਾਣੀ ਨਹੀਂ ਪਹੁੰਚਦਾ, ਤੁਹਾਨੂੰ ਭੁਲੇਖਾ ਹੈ। ਬਹੁਤ ਸਿੱਖ ਪਿੰਡਾਂ ਵਿੱਚ ਐਸੇ ਨੇ ਜਿਹੜੇ ਸਾਹਮਣੇ ਨਹੀਂ ਆ ਰਹੇ,

0: ਸਿੱਖ ਬੈਠੇ ਨੇ ਵੀ ਉਹ ਪਹਿਲਾਂ ਜੰਗਲਾਂ ਵਿੱਚ ਬੈਠਿਆਂ ਨੂੰ ਸਿਖਾਉਂਦੇ ਨੇ, ਫਿਰ ਆਪ ਪ੍ਰਸ਼ਾਦ ਪਾਣੀ ਛਕਦੇ ਹਨ।
1: ਆਪ ਸਹਿਬੈ ਲੰਗਰ ਭੁੱਖਾ,
0: ਆਪ ਤੇ ਕਈ ਵਾਰੀ ਉਹ ਤਨ ਤੇ ਚੰਗਾ ਕੱਪੜਾ ਵੀ ਨਹੀਂ ਪਹਿਣਦੇ, ਜਾਂ ਆਪ ਤੇ ਕਈ ਵਾਰੀ ਭੁੱਖਿਆਂ ਵੀ ਰਹਿ ਜਾਂਦੇ ਹਨ।
1: ਦੇਖ ਸਕੈ ਨਾ ਸਿੰਘਨ ਦੁੱਖਾ,
0: ਪਰ ਉਹ ਜੰਗਲਾਂ ਵਿੱਚ ਬੈਠੇ ਹੋਏ ਸਿੱਖਾਂ ਦਾ ਦੁੱਖ ਨਹੀਂ ਸਹਾਰਦੇ, ਭਾਵ ਉਹਨਾਂ ਦੀ ਇੰਨੀ ਪ੍ਰੀਤ ਹੈ। ਇਹ ਅੱਜ ਵੀ ਚਾਹੀਦਾ, ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਹਿ ਰਿਹਾ। ਭਾਈ ਵੀਰ ਸਿੰਘ ਇਹ ਗੱਲ ਕਹਿੰਦੇ ਸਨ, ਕਹਿਣ ਲੱਗੇ ਸਿੱਖ ਨੂੰ ਕੰਡਾ ਚੁਬੇ, ਦੂਰ ਬੈਠੇ ਕੋਹਾਂ ਸਿੱਖ ਦੇ ਦਰਦ ਹੋਵੇ। ਇਹ ਚਾਹੀਦਾ, ਬਦਕਿਸਮਤੀ ਆ ਜੇ ਅਸੀਂ ਇੱਕ ਸਿੱਖ ਕਿਸੇ ਕਾਰਨ ਮੁਸੀਬਤ ਵਿੱਚ ਹੈ ਤੇ ਅਸੀਂ ਉਹਦਾ ਤਮਾਸ਼ਾ ਵੇਖ ਕੇ ਖੁਸ਼ ਹੋਈਏ। ਨਹੀਂ, ਇੱਕ ਸਿੱਖ ਨੂੰ ਕੰਡਾ ਚੁਬੇ ਤੇ ਸਿੱਖ ਦੇ ਦਰਦ ਹੋਵੇ, ਇਹ ਕੰਡਾ ਮੇਰੇ ਭਰਾ ਨੂੰ ਚੁਬਿਆ ਹੈ। ਇੱਥੇ ਵੀ ਕਿਹਾ, ਸ਼ਬਦ ਵਰਤਿਆ, ਕਹਿਣ ਲੱਗੇ ਇਹ ਜਿਹੜੇ ਸਿੰਘ ਨੇ, ਆਪ ਸਹਿ ਵੈ ਨੰਗ ਔਰ ਭੁੱਖ, ਆਪ ਤਨ ਤੇ ਚੰਗਾ ਕੱਪੜਾ ਨਹੀਂ ਪਹਿਣਦੇ। ਕਈ ਵਾਰੀ ਪਿੰਡਾਂ ਵਿੱਚ ਘਰਾਂ ਵਿੱਚ ਰਹਿਣ ਵਾਲੇ ਸਿੱਖਾਂ ਨਾਲ ਪ੍ਰੀਤ ਰੱਖਣ ਵਾਲੇ ਦੋ ਵੇਲੇ ਦਾ ਰਾਜਮਾ ਪ੍ਰਸ਼ਾਦਾ ਨਹੀਂ ਛਕਦੇ, ਪਰ ਕਹਿਣ ਲੱਗੇ ਉਹਨਾਂ ਦਾ ਸੁਭਾਅ ਐਸਾ ਹੈ। ਦੇਖ ਸਖੈ ਨੇ ਸਿੰਘਣ ਦੁੱਖ, ਜੰਗਲਾਂ ਵਿੱਚ ਬੈਠੇ ਸਿੱਖਾਂ ਦਾ ਦੁੱਖ ਨਹੀਂ ਸਹਾਰ ਸਕਦੇ ਹਨ।
1: ਆਪ ਗੁਜਾਰੇ ਅਗਰੀ ਨਾਲ,
0: ਸਿਆਲ ਦੀ ਰੁੱਤ ਆਉਂਦੀ ਆ ਜਦੋਂ ਜਿਹੜੇ ਪਿੰਡਾਂ ਚ ਘਰਾਂ ਚ ਬੈਠੇ ਨੇ ਉਹ ਤਨ ਤੇ ਮੋਟਾ ਕੱਪੜਾ ਨਹੀਂ ਲੈਂਦੇ, ਉਹ ਅੱਗ ਬਾਲ ਕੇ ਸੇਕ ਲੈਂਦੇ ਹਨ।
1: ਸਿੰਘਨ ਕੱਲੇ ਪੁਸ਼ਾਕ ਸਿਵਾਲਾ,
0: ਪਰ ਜੰਗਲਾਂ ਵਿੱਚ ਬੈਠੇ ਹੋਏ ਸੱਚ ਦੇ ਪਰਵਾਨਿਆਂ ਨੂੰ ਉਹ ਮੋਟੇ ਕੱਪੜੇ, ਕੰਬਲ, ਖੇਸ ਆਦਿਕ ਉਹਨਾਂ ਨੂੰ ਪਹੁੰਚਾਉਂਦੇ ਆ। ਵੇਖੋ ਕਿੱਡੀ ਵੱਡੀ ਇਤਿਹਾਸ ਵਿੱਚੋਂ ਪ੍ਰੀਤ ਦਾ ਜ਼ਿਕਰ ਹੈ ਵੀ ਘਰਾਂ ਵਿੱਚ ਜਿਹੜੇ ਬੈਠੇ ਨੇ ਉਹ ਆਪ ਅੱਗ ਸੇਕ ਲੈਂਦੇ ਨੇ, ਮੋਟਾ ਕੱਪੜਾ ਨਹੀਂ ਪਹਿਣਦੇ। ਪਰ ਜੇ ਕੋਈ ਮੋਟਾ ਕੱਪੜਾ ਬੁਣਿਆ ਤਨਿਆ, ਜਿਵੇਂ ਮਾਤਾਵਾਂ ਭੈਣਾਂ ਬੁਣਦੀਆਂ ਸਨ ਕੱਪੜੇ ਖੇਸ ਆਦਿਕ, ਉਹ ਕੰਬਲ ਖੇਸ ਆਦਿਕ ਮੋਟੇ ਕੱਪੜੇ ਜੰਗਲਾਂ ਵਿੱਚ ਬੈਠੇ ਹੋਏ ਸਿੱਖਾਂ ਤਾਈਂ ਪਹੁੰਚਾਉਂਦੇ ਹਨ।
1: ਕਈ ਪੀਸਣਾ ਪੀਸ ਕਮਾਵੇ,
0: ਕਈ ਐਸੇ ਪਰਿਵਾਰ ਨੇ ਪਿੰਡਾਂ ਵਿੱਚ ਬੈਠੇ ਹੋਏ ਕਿ ਉਹ ਪੀਸਣਾ ਪੀਂਦੇ ਨੇ, ਭਾਵ ਚੱਕੀ ਤੇ ਆਟਾ ਪੀਂਦੇ ਹਨ।
1: ਵੈਪੀ ਸਿੰਘਨ ਪਾਸ ਪਚਾਵੇ,
0: ਉਹ ਕਿਰਤਕਾਰ ਕਰਦੇ ਨੇ। ਇਹ ਪਹਿਲਾਂ ਕਿਰਤਕਾਰ ਸੀ, ਥੋੜਾ ਜਿਹਾ ਇਹਨੂੰ ਸਮਝੋ, ਅੱਜ ਤੇ ਚੱਕੀਆਂ ਬਿਜਲੀ ਤੇ ਚੱਲ ਰਹੀਆਂ ਕਹਿ ਲਓ। ਉਦੋਂ ਕੀ ਹੁੰਦਾ ਸੀ ਵੀ ਆਟਾ ਕਿਸੇ ਘਰਾਂ ਵਿੱਚ ਚੱਕੀਆਂ ਰੱਖੀਆਂ ਹੁੰਦੀਆਂ ਸਨ ਤੇ ਲੋਕ ਭਿਉਂਦੇ ਸਨ, ਉਹਦੇ ਵਿੱਚੋਂ ਫਿਰ ਕੁਝ ਆਟਾ ਮਿਲਣਾ, ਜਿਵੇਂ ਚਲੋ ਕਹਿ ਲਓ ਵੀ 50 ਕਿਲੋ ਆਟਾ ਕਿਸੇ ਨੇ ਪੀਣ ਵਾਸਤੇ ਦਿੱਤਾ ਤੇ ਉਹਦੇ ਵਿੱਚੋਂ 5 ਕਿਲੋ ਆਟਾ ਉਸੇ ਦਾ ਜਿਹਨੇ ਉਹ ਪੀ ਕੇ ਦਿੱਤਾ। ਹੁਣ ਭਾਈ ਸਾਹਿਬ ਇੱਥੇ ਕਹਿ ਰਹੇ ਨੇ ਵੀ ਜਿਹੜੇ ਸਿੱਖ ਪਰਿਵਾਰ ਪਿੰਡਾਂ ਥਾਵਾਂ ਵਿੱਚ ਬੈਠੇ ਆਟਾ ਪੀਣ ਦੀ ਕਿਰਤਕਾਰ ਕਰਦੇ ਆ ਤੇ ਜਿਹੜਾ ਆਟਾ ਉਹਨਾਂ ਨੂੰ ਬਚਦਾ ਕਿਰਤ ਕਮਾਈ ਦਾ, ਉਹ ਫਿਰ ਜੰਗਲਾਂ ਵਿੱਚ ਬੈਠੇ ਹੋਏ ਸਿੱਖਾਂ ਨੂੰ ਪਹੁੰਚਾਉਂਦੇ ਹਨ।
1: ਬਾਣ ਵੱਟ ਕਈ ਕਰਾਂ ਮਜ਼ਦੂਰੀ,
0: ਕਈ ਹੋਰ ਕਿਰਤਕਾਰਾਂ ਬਾਣ ਵੱਟ, ਜਿਹਦੇ ਬਾਣ ਵੱਟ ਕੇ ਰੱਸੇ ਵੱਟਦੇ ਸਨ, ਹੋਰ ਕੋਈ ਕਿਰਤਕਾਰਾਂ ਕਰਕੇ ਜਿਹੜੇ ਪਿੰਡਾਂ ਚ ਬੈਠੇ ਕਿਰਤਕਾਰ ਕਰਦੇ ਹਨ।
1: ਭੇਜੈ ਸਿੰਘਨ ਪਾਸ ਜ਼ਰੂਰੀ,
0: ਕਿਰਤ ਕਮਾਈ ਦੇ ਪੈਸੇ ਵਿੱਚੋਂ ਲੋੜੀਂਦੀਆਂ ਵਸਤੂਆਂ, ਭੋਜਨ, ਕੱਪੜੇ ਆਦਿਕ ਉਹ ਸਿੱਖ ਵੀ ਪਹੁੰਚਾਉਂਦੇ ਹਨ।
1: ਦੂਰ ਜਾਏ ਜੋ ਚਾਕਰੀ ਕਰੇ,
0: ਜਿਹੜੇ ਕੋਈ ਪਿੰਡਾਂ ਵਿੱਚੋਂ ਦੂਰ ਪਿੰਡਾਂ ਵਿੱਚ ਜਾ ਕੇ ਕੋਈ ਚਾਕਰੀ ਕਿਰਤਕਾਰ ਕਰਦੇ ਹਨ,
1: ਆਏ ਸਿੰਘਨ ਕੇ ਆਗੇ ਧਰੀ,
0: ਤੇ ਉਹਨਾਂ ਨੂੰ ਜਿਹੜੀ ਕਿਰਤਕਾਰ ਮਿਹਨਤ ਦਾ ਪੈਸਾ ਮਿਲਦਾ ਨਾ, ਉਹ ਥੋੜਾ ਜਿਹਾ ਆਪ ਰੱਖ ਕੇ ਲੋੜੀਂਦਾ ਤੇ ਬਾਕੀ ਉਹਨਾਂ ਸਿੱਖਾਂ ਤੱਕ ਲੋੜੀਂਦੀਆਂ ਵਸਤੂਆਂ ਪਹੁੰਚਾਉਂਦੇ ਹਨ।
1: ਸਿੰਘ ਜੋ ਪਰਦੇਸਦਾਰੇ,
0: ਜਿਹੜੇ ਕੋਈ ਸਿੱਖ ਦੇਸ਼ ਛੱਡ ਕੇ ਪਰਦੇਸ਼ ਕੋਹਾਂ ਦੂਰ ਦੂਜੀਆਂ ਥਾਵਾਂ ਤੇ ਚਲੇ ਜਾਂਦੇ ਹਨ,
1: ਭੇਜੈ ਸਿੰਘਨ ਓਏ ਗੁਰੂ ਪਿਆਰੇ,
0: ਉਹ ਵੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਬਹੁਤ ਪਦਾਰਥ ਸਾਧਕ ਆਪਣੇ ਗੁਰੂ ਨਾਲ ਪਿਆਰ ਰੱਖਣ ਵਾਲੇ ਜੰਗਲਾਂ ਵਿੱਚ ਬੈਠੇ ਉਹ ਸੱਚ ਦੇ ਪਰਵਾਨੇ ਜੁਝਾਰੂ ਗੁਰੂ ਕੇ ਸਿੱਖਾਂ ਤੱਕ ਪਹੁੰਚਾਉਂਦੇ ਹਨ।
1: ਦੁਹਰਾ ਸੁਨ ਨਵਾਬ ਸਿਰ ਫੇਰ ਕਹਿ,
0: ਕਹਿਣ ਲੱਗੇ ਨਵਾਬ ਨੇ ਨਾ ਇਹ ਸਾਰੀ ਗੱਲ ਸੁਣ ਕੇ ਆਪਣੇ ਬੰਦਿਆਂ ਤੋਂ, ਹਰ ਭਗਤ ਨਰਿੰਦਰੀਏ ਵਰਗੇ ਜੰਡਿਆਲੇ ਦੇ ਰਹਿਣ ਵਾਲੇ ਗਦਾਰਾਂ ਤੋਂ ਸਾਰੀ ਗੱਲ ਸੁਣਨ ਤੋਂ ਬਾਅਦ,
1: ਕਠਨ ਪੰਥ ਭਇਓ ਯਾਹੇ,
0: ਕਹਿਣ ਲੱਗੇ ਮੱਥੇ ਤੇ ਹੱਥ ਰੱਖ ਕੇ ਆਖਦਾ ਕਿ ਇਹ ਬਹੁਤ ਡਾਢੇ ਨੇ, ਇਹਨਾਂ ਨੂੰ ਮਾਰਨਾ ਬੜਾ ਕਠਿਨ ਹੈ, ਇਹ ਪੰਥ ਇਹਨਾਂ ਦਾ ਸਿੱਖਾਂ ਦਾ ਬੜਾ ਮਹਾਨ।

0: ਵੇਖ ਲੋ ਜ਼ਕਰੀਆ ਖਾਨ ਕਹਿ ਰਿਹਾ ਕਿ ਮੇਰੇ ਮਾਰਿਆਂ ਇਹਨਾਂ ਮਰਨਾ ਨਹੀਂ, ਮੱਥੇ ਤੇ ਹੱਥ ਰੱਖ ਕੇ ਕਹਿੰਦਾ ਇਹਨਾਂ ਨੂੰ ਮੁਕਾਉਣਾ ਹੋਵੇ ਤੇ ਖੁਦਾਈ ਮੁਕਾਵੇ। ਕਿੱਡੀ ਵੱਡੀ ਗੱਲ ਹੈ। ਤਾਂ ਹੀ ਮਹਾਰਾਜ ਨੇ ਜਿਵੇਂ ਬਚਨ ਆਪਾਂ ਪੜ੍ਹਦੇ ਹਾਂ ਵੀ ਜਿਹੜਾ ਖਾਲਸਾ ਹੈ ਨਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਪਰਮਾਤਮਾ ਦੀ ਮੌਜ ਵਿੱਚੋਂ ਪ੍ਰਗਟਿਆ, ਇਹ ਅਕਾਲ ਪੁਰਖ ਨੇ ਪ੍ਰਗਟ ਕੀਤਾ, ਕਿਸੇ ਬਣਾਇਆ ਨਹੀਂ, ਤੇ ਇਹ ਪ੍ਰਗਟ ਹੋਇਆ ਪਰਮਾਤਮਾ ਤੋਂ ਬਿਨਾਂ ਨੂੰ ਦੂਜਾ ਕੋਈ ਮਾਰਨ ਵਾਲਾ ਵੀ ਨਹੀਂ। ਇੱਥੇ ਕਹਿਣ ਲੱਗੇ, ਸਾਰੀ ਗੱਲ ਸੁਣ ਕੇ ਜ਼ਕਰੀਆ ਖਾਨ ਕਲਪਿਆ ਹੋਇਆ ਮੱਥੇ ਤੇ ਹੱਥ ਮਾਰ ਕੇ ਕਹਿੰਦਾ, ਕਹਿਣ ਲੱਗਿਆ ਇਹ ਏਡੇ ਕਠਿਨ ਹੈ ਇਹਨਾਂ ਨੂੰ ਮਾਰਨਾ, ਇਹ ਪੰਥ ਐਸਾ ਹੈ। ਕਹਿਣ ਲੱਗੇ ਮੈਨੂੰ ਇੰਨੇ ਤਸੀਹੇ ਮੈਂ ਦਿੰਨੇ, ਦੁੱਖ ਦਿੰਨੇ, ਪਰ ਮੇਰੇ ਮਾਰਿਆ ਮੁੱਕਣੇ ਨਹੀਂ, ਇਹਨਾਂ ਨੂੰ ਤੇ ਖੁਦਾ ਹੀ ਮਾਰ ਸਕਦਾ ਹੈ।
1: ਤਬ ਨਵਾਬ ਉਨ ਸੋ ਕਹਿਓ ਸੋ ਹਮ ਦਿਓ ਦਿਖਾਏ।
0: ਫਿਰ ਨਵਾਬ ਆਪਣੇ ਇਹਨਾਂ ਗਦਾਰਾਂ ਨੂੰ ਕਹਿੰਦਾ, ਕਹਿਣ ਲੱਗਿਆ ਉਹ ਸਿੱਖ ਮੈਨੂੰ ਵਿਖਾਓ ਜਿਹੜੇ ਇਵੇਂ ਪਿੰਡਾਂ ਵਿੱਚ ਬੈਠੇ ਇਹਨਾਂ ਦੀ ਮਦਦ ਕਰਦੇ ਹਨ।
1: ਜੋ ਸਿੰਘਨ ਕੋ ਭੇਜਤੇ ਉਨ ਹਮ ਦੇ ਕਪਾਏ।
0: ਜਿਹੜੇ ਸਿੰਘਾਂ ਨੂੰ ਜੰਗਲਾਂ ਵਿੱਚ ਬੈਠਿਆਂ ਰਸਦ ਪਾਣੀ ਕੱਪੜਾ ਆਦਿਕ ਭੇਜਦੇ ਨੇ, ਮੈਂ ਉਹਨਾਂ ਨੂੰ ਮਾਰ ਮੁਕਾਵਾਂਗਾ, ਮੈਂ ਉਹਨਾਂ ਨੂੰ ਖਪਾ ਦੇਵਾਂਗਾ।
1: ਚੁਪਈ ਹਰ ਭਗਤ ਨਰੰਜਨੀਆਂ ਯੂੰ ਫਿਰ ਕਹੀ।
0: ਇਹ ਹਰ ਭਗਤ ਨਰੰਜਨੀਆਂ ਗਦਾਰ ਫਿਰ ਇਹ ਗੱਲ ਸੁਣ ਕੇ ਨਵਾਬ ਦੀ ਇਸ ਤਰ੍ਹਾਂ ਨਵਾਬ ਨੂੰ ਕਹਿੰਦਾ ਹੈ,
1: ਭੁੱਲੋ ਭੁੱਲੋ ਪਿੰਡ ਇੱਕ ਮਾਝੇ ਅਹੀ।
0: ਮਾਝੇ ਦੇ ਇਲਾਕੇ ਵਿੱਚ ਇੱਕ ਪੂਲਾ ਪਿੰਡ ਹੈ।
1: ਤਾਰੂ ਸਿੰਘ ਤੈਂ ਖੇਤੀ ਕਰੈ।
0: ਉੱਥੇ ਇੱਕ ਭਾਈ ਤਾਰੂ ਸਿੰਘ ਹੈ, ਖੇਤੀ ਕਰਦਾ ਹੈ।
1: ਸਾਥ ਪਿੰਡ ਵੈ ਹਾਲਾ ਭਰੈ।
0: ਕਹਿਣ ਲੱਗਿਆ ਉਹ ਇਹੋ ਜਿਹਾ ਸਿੱਖ ਹੈ, ਖੇਤੀ ਕਰਦਾ, ਪੂਲਾ ਪਿੰਡ ਹੈ, ਤੇ ਨਵਾਬ ਜੀ ਉਹ ਭਰਮਾਉਣ ਵਾਸਤੇ ਤੇਰੇ ਵਰਗੇ ਨੂੰ, ਤੇ ਜਿਹੜਾ ਤੂੰ ਟੈਕਸ ਲੈਂਦਾ ਨਾ ਲੋਕਾਂ ਤੋਂ, ਉਹ ਟੈਕਸ ਵੀ ਭਰਦਾ, ਹਾਲਾ ਵੀ ਦਿੰਦਾ, ਟੈਕਸ ਵੀ ਭਰਦਾ ਹੈ।
1: ਦੇ ਹਾਕਮ ਕੱਚ ਥੋੜਾ ਖਾਵੇ।
0: ਤੇਰੇ ਦਰਬਾਰ ਨੂੰ ਸਰਕਾਰੀ ਦਰਬਾਰੇ ਟੈਕਸ ਦੇ ਕੇ ਜਿਹੜਾ ਖੇਤੀ ਵਿੱਚੋਂ ਉਹਨੂੰ ਧਨ ਪਦਾਰਥ ਅਨਾਜ ਬਚਦਾ, ਉਹਦੇ ਵਿੱਚੋਂ ਆਪ ਬਹੁਤ ਥੋੜਾ ਖਾਂਦਾ, ਗੁਜਰਾਨ ਜੋਗਾ ਬਹੁਤ ਥੋੜਾ ਖਾਂਦਾ ਹੈ।
1: ਬਚੈ ਸਿੰਘਨ ਕੇ ਪਾਸ ਪਹੁੰਚਾਵੇ।
0: ਬਾਕੀ ਜਿੰਨਾ ਅਨਾਜ ਬਚਦਾ ਉਹ ਫਿਰ ਉਹ ਸਾਰਾ ਜੰਗਲਾਂ ਵਿੱਚ ਬੈਠੇ ਹੋਏ ਸਿੱਖਾਂ ਨੂੰ ਪਹੁੰਚਾਉਂਦਾ ਹੈ, ਸਿੰਘਾਂ ਨੂੰ ਪਹੁੰਚਾਉਂਦਾ ਹੈ।
1: ਹੈ ਉਸਕੇ ਇੱਕ ਭੈਣ ਰਭਾਈ ਮਾਈ।
0: ਕਹਿਣ ਲੱਗਿਆ ਉਹਦੇ ਇੱਕ ਭੈਣ ਹੈ ਤੇ ਇੱਕ ਉਹਦੀ ਮਾਂ ਹੈ, ਭਾਵ ਨਾ ਉਹਦਾ ਪਿਤਾ ਹੁਣ ਰਿਹਾ ਸੰਸਾਰ ਅੰਦਰ, ਨਾ ਹੀ ਉਹਦਾ ਕੋਈ ਭਰਾ ਹੈ। ਉਹਦੇ ਘਰ ਵਿੱਚ ਇੱਕ ਉਹਦੀ ਭੈਣ ਹੈ, ਭਾਈ ਤਾਰੂ ਸਿੰਘ ਜੀ ਦੀ ਭੈਣ ਹੈ, ਤੇ ਇੱਕ ਉਹਦੀ ਮਾਤਾ ਹੈ।
1: ਪੀਸ ਕੁੱਟੈ ਵੈ ਕਰੈ ਕਮਾਈ।
0: ਉਹ ਵੀ ਦੋਨੋਂ ਜਣੀਆਂ ਸਿੱਖ ਕੌਮ ਦੀਆਂ ਮਾਵਾਂ ਧੀਆਂ, ਉਹ ਵੀ ਆਟਾ ਪੀ ਕੇ ਕਿਰਤ ਕਮਾਈ ਕਰਦੀਆਂ ਹਨ।
1: ਆਪ ਖਾਏ ਵੈ ਰੁੱਖੀ ਮਿਸੀ।
0: ਆਪ ਤੇ ਉਹ ਦੋਨੋਂ ਮਾਂ ਤੇ ਧੀ ਰੁੱਖਾ ਮਿਸਾ ਭੋਜਨ ਪ੍ਰਸ਼ਾਦ ਛਕਦੀਆਂ ਹਨ।
1: ਮੋਟਾ ਪੈ ਰੱਬ ਰਹਿ ਨਸੀ।
0: ਕਹਿਣ ਲੱਗੇ ਉਹ ਬਹੁਤਾ ਕਿਰਤ ਕਮਾਈ ਦਾ ਪ੍ਰਸ਼ਾਦ ਪਾਣੀ ਆਟਾ ਪੀ ਕੇ ਬਚਿਆ ਸਿੱਖਾਂ ਤੱਕ ਪਹੁੰਚਾਉਂਦੇ ਨੇ, ਤੇ ਇੱਥੋਂ ਤੱਕ ਸ਼ਬਦ ਵਰਤਿਆ ਭਾਈ ਸਾਹਿਬ ਨੇ ਕਿ ਆਪ ਇੰਨਾ ਥੋੜਾ ਖਾਂਦੇ ਨੇ, ਸਰੀਰ ਉਹਨਾਂ ਦੇ ਕਮਜ਼ੋਰ ਹੋ ਗਏ ਨੇ, ਪਰ ਉਹ ਕੋਸ਼ਿਸ਼ ਕਰਦੇ ਨੇ ਵੀ ਜੰਗਲਾਂ ਵਿੱਚ ਬੈਠਿਆਂ ਤੱਕ ਪਹੁੰਚ ਜਾਏ, ਆਪ ਗੁਜ਼ਾਰੇ ਜੋਗਾ ਲਿੱਸਾ ਹੋ ਗਿਆ ਉਹਨਾਂ ਦਾ ਸਰੀਰ, ਕਮਜ਼ੋਰ ਹੋ ਗਿਆ ਹੈ।
1: ਜੋ ਬਚੇ ਸੋ ਸਿੰਘਨ ਦੇਵੇ।
0: ਜੋ ਵੀ ਕਿਰਤ ਕਮਾਈ ਵਿੱਚੋਂ ਬਚਦੇ ਸਿੰਘਾਂ ਨੂੰ ਦੇ ਦਿੰਦੇ ਹਨ।
1: ਕੋਈ ਬਿਨ ਸਿੰਘਨ ਔਰ ਨਾ ਸੇਵੈ।
0: ਕਹਿਣ ਲੱਗਿਓ ਸਿੰਘਾਂ ਤੋਂ ਬਿਨਾਂ ਹੋਰ ਕਿਸੇ ਦੀ ਸੇਵਾ ਵਿੱਚ ਚਾਕਰੀ ਵਿੱਚ ਨਹੀਂ ਲੱਗਦੇ, ਉਹ ਕੇਵਲ ਤੇ ਕੇਵਲ ਗੁਰੂ ਕੇ ਸਿੱਖਾਂ ਦੀ ਸੇਵਾ ਕਰਕੇ ਹੀ ਸੋਚਦੇ ਨੇ ਵੀ ਇਹ ਗੁਰੂ ਦੀ ਸੇਵਾ ਹੈ, ਉਹ ਸਿੰਘਾਂ ਤੋਂ ਬਿਨਾਂ ਹੋਰ ਕਿਸੇ ਦੀ ਸੇਵਾ ਨਹੀਂ ਕਰਦੇ ਹਨ।
1: ਬਾਂਸਲਾ ਸੁਣ ਮੁੰਦੇ ਕਾਨਨ।
0: ਕਹਿਣ ਲੱਗੇ ਇੱਥੋਂ ਤੱਕ ਜਦੋਂ ਤੁਹਾਡੇ ਇਸਲਾਮ ਧਰਮ ਦੀ ਪਿੰਡ ਵਿੱਚੋਂ ਆਵਾਜ਼ ਆਉਂਦੀ ਹੈ, ਬਾਂਗ ਆਉਂਦੀ ਹੈ, ਤੇ ਇਹ ਜਿਹੜਾ ਭਾਈ ਤਾਰੂ ਸਿੰਘ ਦਾ ਪਰਿਵਾਰ ਹੈ, ਭਾਈ ਤਾਰੂ ਸਿੰਘ ਉਹਨਾਂ ਦੀ ਮਾਤਾ ਘਰ ਵਾਲੀ, ਇਹ ਮਾਨੋ ਆਪਣੇ ਕੰਨਾਂ ਤੇ ਉਂਗਲਾਂ ਧਰ ਲੈਂਦੇ ਹਨ, ਆਪਣੇ ਕੰਨ ਬੰਦ ਕਰ ਲੈਂਦੇ ਹਨ। ਇਹ ਸ਼ਬਦ ਤਾਂ ਕਹਿ ਰਿਹਾ ਵੀ ਇਹ ਸੁਣਦੇ ਵੀ ਕੇਵਲ ਬਾਣੀ ਨੇ, ਇਸ ਤੋਂ ਇਲਾਵਾ ਹੋਰ ਨਹੀਂ ਸੁਣਦੇ, ਆਪਣੇ ਕੰਨ ਬੰਦ ਕਰ ਲੈਂਦੇ ਹਨ, ਉਹ ਤੇ ਤੁਹਾਡੀ ਵਾਂਗ ਤੁਹਾਡੀ ਨਮਾਜ਼ ਦੇ ਸ਼ਬਦ ਵੀ ਨਹੀਂ ਸੁਣਦੇ ਹਨ।
1: ਰੋਟ ਸਿਰ ਨੀ ਪੀਰ ਨਾ ਖਾਣਾ,
0: ਨਾ ਹੀ ਉਹ ਕੋਈ ਪੀਰਾਂ ਦੇ ਰੋਟ ਚੜਾਉਂਦੇ ਆ, ਨਾ ਹੀ ਪੀਰਾਂ ਦੀ ਖਾਤਰ ਕੋਈ ਸ਼ੀਰਨੀ ਆਦਿਕ ਕਾੜਾ ਆਦਿਕ ਬਣਾ ਕੇ ਉਹ ਭੇਟ ਕਰਦੇ ਨੇ। ਭਾਵ ਸਿੰਘਾਂ ਦੀ ਸੇਵਾ ਤੋਂ ਬਿਨਾਂ ਉਹ ਕੋਈ ਭਰਮ ਕਰਮ ਕਾਂਡ ਵਿੱਚ ਨਹੀਂ ਪਏ, ਉਹ ਨਾ ਕਿ ਕਿਸੇ ਪੀਰ ਨੂੰ ਰੋਟ ਚੜਾਉਂਦੇ ਆ, ਨਾ ਉਹ ਕਿਸੇ ਥਾਂ ਤੇ ਕੋਈ ਸ਼ੀਰਨੀ ਚੜਾਉਂਦੇ ਹਨ।
1: ਸ਼ਬਦ ਚੌਕੀ ਗੁਰ ਆਪਣੇ ਕੀ ਕਰੈ,
0: ਉਹ ਤੇ ਕੇਵਲ ਆਪਣੇ ਗੁਰੂ ਦੀ ਸ਼ਬਦ ਚੌਂਕੀ, ਆਪਣੇ ਗੁਰੂ ਦੇ ਪਵਿੱਤਰ ਸ਼ਬਦ ਪੜ੍ਹਦੇ ਹਨ, ਅੰਮ੍ਰਿਤ ਬਾਣੀ ਪੜ੍ਹਦੇ ਹਨ।
1: ਸੋ ਬਰਨੇ ਤੇ ਨੈਕ ਨਾ ਡਰੈ,
0: ਤੇ ਮੌਤ ਦਾ ਇਹਨਾਂ ਅੰਦਰ ਕੋਈ ਭੈ ਨਹੀਂ ਹੈ। ਵੇਖੋ ਇਹਨਾਂ ਸ਼ਬਦਾਂ ਨੂੰ ਫਿਰ ਇਤਿਹਾਸ ਵਿੱਚੋਂ ਪੜ੍ਹੋ, ਇੱਥੇ ਕਿੰਨੇ ਕੀਮਤੀ ਸ਼ਬਦ ਕਹੇ ਕਿ ਇਹ ਜਿਹੜਾ ਭਾਈ ਤਾਰੂ ਸਿੰਘ ਦਾ ਸਿੱਖ ਦਾ ਪਰਿਵਾਰ ਹੈ, ਇਹ ਅੰਮ੍ਰਿਤ ਬਾਣੀ ਪੜ੍ਹਦੇ ਨੇ। ਨੰਬਰ ਦੋ, ਨਾ ਉਹ ਕਿਸੇ ਪੀਰ ਨੂੰ ਮੰਨਦੇ ਨੇ, ਨਾ ਕਿਸੇ ਨੂੰ ਰੋਟ ਚੜਾਉਂਦੇ ਨੇ, ਨਾ ਕਿਸੇ ਨੂੰ ਹੋਰ ਥਾਵਾਂ ਤੇ ਮੱਥੇ ਟੇਕਦੇ ਆ, ਤੇ ਸਿੰਘਾਂ ਦੀ ਸੇਵਾ ਕਰਨੀ ਹੀ ਉਹ ਮੰਨੋ ਗੁਰੂ ਦੀ ਸੇਵਾ ਜਾਣ ਕੇ, ਗੁਰੂ ਕੇ ਸਿੱਖ ਜਾਣ ਕੇ ਇਹਨੂੰ ਸੇਵਾ ਕਰਕੇ ਪ੍ਰਸੰਨ ਹੁੰਦੇ ਨੇ। ਮੈਂ ਹੱਥ ਜੋੜ ਕੇ ਤੁਹਾਨੂੰ ਕਹਿਣ ਲੱਗੇ ਆ, ਅੱਜ ਸਾਡੀ ਕੌਮ ਦਾ ਕੀ ਹਾਲ ਹੈ, ਕੋਈ ਕਿੱਥੇ ਮੱਥੇ ਰਗੜੀ ਜਾ ਰਿਹਾ, ਟੇਕੀ ਜਾ ਰਿਹਾ, ਕੋਈ ਕਿੱਥੇ ਟੇਕੀ ਜਾ ਰਿਹਾ, ਕੋਈ ਧਾਗਾ ਬੰਨ ਕੇ ਪ੍ਰਸੰਨ ਹੋ ਰਿਹਾ, ਕੋਈ ਕਿੱਥੇ ਦੁੱਧ ਚੜਾਈ ਜਾ ਰਿਹਾ, ਕੋਈ ਕਿਤੇ ਸ਼ਨੀਵਾਰ ਵਾਲੇ ਦਿਨ। ਵੈਸੇ ਮੈਂ ਇਹ ਬਹੁਤਾ ਕਰਨ ਵਿੱਚ ਯਕੀਨ ਨਹੀਂ ਰੱਖਦਾ, ਪਰ ਅੱਜ ਗੁਰੂ ਤੋਂ ਟੁੱਟ ਕੇ ਸਾਡੇ ਬੰਦੇ ਕਿੱਥੇ ਕਿੱਥੇ ਖਲੋਤੇ ਹੋਏ ਨੇ। ਆ ਤੁਸੀਂ ਵੇਖ ਲਿਓ, ਸ਼ਨੀਵਾਰ ਦਾ ਦਿਨ ਹੁੰਦਾ ਤੇ ਬਹੁਤ ਬੰਦੇ ਸਿਰ ਤੇ ਦਸਤਾਰ ਬੰਨੀ ਹੈ ਤੇ ਕਿਸੇ ਪੱਥਰ ਤੇ ਖਲੋ ਕੇ ਲੱਸੀ ਪਾਈ ਜਾ ਰਹੇ ਨੇ। ਭਾਈ ਇਹ ਗੁਰਮਤ ਨਹੀਂ ਹੈ। ਸਿੱਖ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਂਦਾ, ਸਿੱਖ ਅੰਮ੍ਰਿਤ ਬਾਣੀ ਪੜ੍ਹਦਾ, ਸਿੱਖ ਇਸੇ ਵਿੱਚ ਭਲਾ ਚਾਹੁੰਦਾ ਕਿ ਗੁਰੂ ਤੋਂ ਬਿਨਾਂ ਮੈਂ ਕਿਸੇ ਅੱਗੇ ਆਪਣਾ ਆਪ ਨਹੀਂ ਮੱਥਾ ਟੇਕਣਾ। ਤੇ ਮੈਂ ਬੇਨਤੀ ਤਾਂ ਕਹਿ ਰਿਹਾ ਕਿ ਅੱਜ ਅਸੀਂ ਗੁਰੂ ਤੋਂ ਟੁੱਟ ਕੇ ਕਦੇ ਕਦਾਈ ਪੱਥਰਾਂ ਦੇ, ਧਾਗਿਆਂ ਦੇ, ਰੁੱਖਾਂ ਦੇ ਪੁਜਾਰੀ ਬਣਦੇ ਜਾ ਰਹੇ ਹਾਂ। ਅੰਮ੍ਰਿਤ ਬਾਣੀ ਵਿੱਚ ਤੇ ਮਹਾਰਾਜ ਨੇ ਕਿਹਾ, ਜੋ ਪਾਥਰ ਕੀ ਪਾਈ ਪਾਏ ਤਿਸਕੀ ਕਾਲ ਅਜਾਈ ਜਾਏ। ਪੱਥਰਾਂ ਨੂੰ ਮੱਥਾ ਟੇਕਣਾ ਇਹ ਵਿਅਰਥ ਘਾਲਣਾ। ਇੱਥੇ ਸਤਿਗੁਰੂ ਨੇ, ਇੱਥੇ ਭਾਈ ਸਾਹਿਬ ਨੇ ਵਚਨ ਵਰਤੇ, ਕਹਿਣ ਲੱਗੇ ਭਾਈ ਤਾਰੂ ਸਿੰਘ ਦਾ ਪਰਿਵਾਰ, ਮਾਤਾ ਜੀ ਤੇ ਭੈਣ ਜੀ, ਉਹ ਅੰਮ੍ਰਿਤ ਬਾਣੀ ਪੜ੍ਹਨ ਵਾਲੇ ਨੇ, ਉਹ ਕਿਸੇ ਪੀਰ ਨੂੰ ਮੱਥਾ ਨਹੀਂ ਟੇਕਦੇ, ਉਹ ਕਿਤੇ ਰੋਟ ਨਹੀਂ ਚੜਾਉਂਦੇ, ਉਹ ਤੇ ਸਿੰਘਾਂ ਦੀ ਸੇਵਾ ਕਰਕੇ ਹੀ ਪ੍ਰਸੰਨ ਹੁੰਦੇ ਹਨ।
1: ਗੰਗਾ ਜਮਨਾ ਨਿਕਟ ਨਾ ਜਾਵੇ,
0: ਹੁਣ ਅੱਗੇ ਹੋਰ ਸ਼ਬਦ ਕਹੇ ਨੇ, ਕਹਿਣ ਲੱਗੇ ਗੰਗਾ ਜਮਨਾ ਨਿਕਟ ਨਾ ਜਾਵੇ, ਇਹ ਨਾ ਕਿਸੇ ਗੰਗਾ ਦੀ ਯਾਤਰਾ ਕਰਦੇ ਨੇ ਇਸ਼ਨਾਨ, ਨਾ ਕਿਸੇ ਜਮਨਾ ਤੇ ਜਾਂਦੇ ਨੇ। ਭਾਵ ਗੁਰੂ ਦਰ ਤੋਂ ਬਿਨਾਂ ਕਿਸੇ ਬਾਹਰੀ ਤੀਰਥਾਂ ਤੇ ਵੀ ਨਹੀਂ ਜਾਂਦੇ। ਇਹ ਨਹੀਂ ਜਿਵੇਂ ਲੋਕਾਂ ਦੀ ਮਨੌਤ ਹੈ ਵੀ ਗੰਗਾ ਤੇ ਇਸ਼ਨਾਨ ਕਰਕੇ ਪਾਪ ਤੋਂ ਬਚਣਗੇ, ਉਹ ਇਹੋ ਜਿਹਾ ਕਰਮ ਨਹੀਂ ਕਰਦੇ। ਪਰ ਅੱਜ ਤੁਸੀਂ ਵੇਖੋ ਆ ਕੁੰਭ ਦੇ ਮੇਲੇ ਆਉਂਦੇ ਨੇ, ਆਪਾਂ ਕਿਸੇ ਧਰਮ ਦੀ ਵਿਰੋਧ ਤਾਂ ਨਹੀਂ ਕਰਦੇ, ਉਹਨਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਹੈ, ਪਰ ਉੱਥੇ ਦੂਜਿਆਂ ਦੇ ਨਾਲ ਨਾਲ ਸਾਡੇ ਵੀ ਤੁਰੇ ਨੇ। ਸਿੱਖ ਹੈ ਜਿਹੜਾ ਉਹ ਗੁਰੂ ਦਰ ਤੇ ਹੀ ਨਮਸਕਾਰ ਕਰਦਾ, ਭਰੋਸਾ ਰੱਖਦਾ। ਇੱਥੇ ਕਿਹਾ ਗੰਗਾ ਜਮਨਾ ਨਿਕਟ ਨਾ ਜਾਵੇ, ਭਾਈ ਤਾਰੂ ਸਿੰਘ ਦਾ ਪਰਿਵਾਰ ਕਿਸੇ ਗੰਗਾ ਜਮਨਾ ਦੇ ਵੀ ਨੇੜੇ ਨਹੀਂ ਜਾਂਦਾ ਹੈ।
1: ਆਪਣੇ ਗੁਰ ਕੀ ਛਪੜੀ ਨਾਵੇ,
0: ਹਾਂ ਉਹ ਤੀਰਥ ਜਾਣ ਕੇ ਇਸ਼ਨਾਨ ਕਰਦੇ ਨੇ ਕੇਵਲ ਗੁਰੂ ਘਰਾਂ ਦੇ ਸਰੋਵਰ ਤੇ, ਗੁਰੂ ਘਰਾਂ ਦੇ ਪਾਵਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ ਸ਼ਰਧਾ ਦੇ ਨਾਲ, ਜੋ ਗੁਰੂ ਕੇ ਪਾਵਨ ਪਵਿੱਤਰ ਤੀਰਥ ਅਸਥਾਨ ਹਨ।
1: ਜਗਨਨਾਥ ਕੋ ਟੁੰਡਾ ਆਖੈ,
0: ਤੇ ਅੱਗੇ ਬਚਨ ਵਰਤਿਆ, ਕਹਿਣ ਲੱਗੇ ਜਿਹੜਾ ਜਗਨਨਾਥ ਹੈ, ਜਿਹਨੂੰ ਲੋਕੀ ਜਗਤ ਦਾ ਨਾਥ ਕਹਿ ਕੇ ਪੂਜਦੇ ਨੇ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਸਨ, ਜਿੱਥੇ ਮਹਾਰਾਜ ਨੇ ਗਗਨ ਮੈਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਪਵਿੱਤਰ ਸ਼ਬਦ ਉਚਾਰਿਆ ਸੀ, ਕਹਿਣ ਲੱਗੇ ਉਹੋ ਜੀ ਜਗ੍ਹਾ ਤੇ ਵੀ ਨਹੀਂ ਜਾਂਦੇ ਜਿਹੜੇ ਸਿੱਖ ਪਰਿਵਾਰ ਨੇ, ਬਲਕਿ ਉਹਨੂੰ ਟੁੰਡਾ ਆਖਦੇ ਨੇ। ਇਹ ਟੁੰਡਾ ਸ਼ਬਦ ਤਾਂ ਵਰਤਿਆ, ਜਗਨਨਾਥ ਦੀ ਧਰਤੀ ਤੇ ਇੱਕ ਮੂਰਤੀ ਹੈ ਜਿਹਦੇ ਬਾਹਾਂ ਨਹੀਂ, ਤੇ ਲੋਕੀ ਉਹਨੂੰ ਮੱਥਾ ਟੇਕਦੇ ਨੇ ਜਗਤ ਦਾ ਨਾਥ ਕਹਿ ਕੇ। ਗੁਰੂ ਸਾਹਿਬ ਨੇ ਉੱਥੇ ਜਾ ਕੇ ਪ੍ਰੇਰਿਆ ਸੀ, ਭਾਈ ਜਗਤ ਦਾ ਨਾਥ ਇੱਕ ਪਰਮਾਤਮਾ ਵਾਹਿਗੁਰੂ ਹੈ ਸਾਰਿਆਂ ਦਾ। ਇੱਥੇ ਬਚਨ ਵਰਤਿਆ ਸਰਦਾਰ ਰਤਨ ਸਿੰਘ ਭੰਗੂ ਜੀ, ਕਹਿਣ ਲੱਗੇ ਜਗਨਨਾਥ ਉਹ ਟੁੰਡਾ ਆਖ ਹੈ ਤੇ ਗੁਰੂ ਕਾ ਸਿੱਖ ਪਰਿਵਾਰ ਜਗਨਨਾਥ ਨੂੰ ਬਿਨਾਂ ਬਾਹਾਂ ਵਾਲੀ ਮੂਰਤੀ ਨੂੰ ਟੁੰਡਾ ਆਖਦੇ ਨੇ, ਭਾਵ ਇਹੋ ਜਿਹੀ ਜਗ੍ਹਾ ਤੇ ਵੀ ਨਹੀਂ ਜਾਂਦੇ ਹਨ।
1: ਰਾਮ ਕ੍ਰਿਸ਼ਨ ਕੋ ਜਾਪ ਨਾ ਪਾਖੈ,
0: ਗੁਰੂ ਕਾ ਸਿੱਖ ਤੇ ਸ੍ਰੀ ਰਾਮ ਚੰਦਰ ਜੀ ਸ੍ਰੀ ਕ੍ਰਿਸ਼ਨ ਜੀ ਸਤਿਕਾਰਯੋਗ ਨੇ, ਪਰ ਉਹਨਾਂ ਦਾ ਵੀ ਕੋਈ ਮੰਤਰ ਤੰਤਰ ਜਪ ਤਪ ਨਹੀਂ ਕਰਦੇ, ਭਾਵ ਉਹ ਕੇਵਲ

0: ਕਹਿਣ ਲੱਗੇ ਦਿਨ ਵੇਲੇ ਇਹ ਗੁਰੂ ਕਾ ਸਿੱਖ ਪਰਿਵਾਰ ਮਿਹਨਤ ਕਰਦਾ, ਕਿਰਤ ਕਰ ਆਟਾ ਪੀਂਦਾ, ਦਾਲ ਸਬਜ਼ੀਆਂ ਬਣਾਉਂਦਾ, ਲੋੜੀਂਦੀਆਂ ਵਸਤੂਆਂ ਸਿੱਖਾਂ ਲਈ ਤਿਆਰ ਕਰਦਾ, ਤੇ ਦਿਨ ਵੇਲੇ ਇਹੋ ਜਿਹੀ ਘਰਾਂ ਵਿੱਚ ਕਿਰਤ ਕਰਦੇ ਨੇ, ਰਾਤ ਨੂੰ ਤੁਰਦੇ ਨੇ ਭਾਈ ਤਾਰੂ ਸਿੰਘ ਦੀ ਪ੍ਰਸ਼ਾਦਾ ਪਾਣੀ ਲੈ ਕੇ, ਰਾਤ ਵੇਲੇ ਅੱਖ ਬਚਾ ਕੇ ਤੁਰਕਾਂ ਤੋਂ ਜੰਗਲਾਂ ਨੂੰ ਚੱਲਦੇ ਹਨ।
1: ਸਿਰ ਪਰ ਪਾਂਡੂ ਉਠਾਏ ਕੈ ਸਿੰਘਨ ਪੈ ਪਹੁੰਚਾਏ,
0: ਸਿਰ ਤੇ ਫਿਰ ਪ੍ਰਸ਼ਾਦ ਪਾਣੀ ਦੀ ਟੋਕਰੀ ਕਹਿ ਲੋ ਜਾਂ ਉਸ ਸਮੇਂ ਜਿਹੋ ਜਾ ਭਾਂਡਾ ਵਰਤਦੇ ਨੇ ਉਹਨੂੰ ਚੁੱਕ ਕੇ, ਸਿਰ ਪਰ ਪੰਡ ਉਠਾਏ ਕੈ ਸਿੰਘਨ ਪੈ ਪਹੁੰਚਾਏ, ਤੇ ਗੁਰੂ ਕੇ ਸਿੱਖਾਂ ਕੋਲ ਪ੍ਰਸ਼ਾਦ ਪਾਣੀ ਹੋਰ ਲੋੜੀਂਦੀਆਂ ਵਸਤੂਆਂ ਕੱਪੜਾ ਆਦਿਕ ਪਹੁੰਚਾਉਂਦੇ ਹਨ। ਇਹ ਗੁਰੂ ਕੇ ਸਿੱਖ ਭਾਈ ਤਾਰੂ ਸਿੰਘ ਦੀ ਕਰਨੀ ਹੈ, ਜਿਹੜੀ ਮਹਾਨ ਆਤਮਾ ਹੈ, ਜਪੀ ਤਪੀ ਹੈ, ਭਜਨ ਬੰਦਗੀ ਵਾਲਾ, ਗੁਰੂ ਨਾਲ ਪ੍ਰੀਤ ਰੱਖਣ ਵਾਲਾ। ਤੇ ਜ਼ਕਰੀਆ ਖਾਨ ਨੇ ਭਾਵੇਂ ਪਾਬੰਦੀਆਂ ਲਾਈਆਂ, ਚਾਰ ਚੁਪੇਰੇ ਸਿੱਖਾਂ ਨੂੰ ਕਿਰਤ ਵੀ ਨਹੀਂ ਕਰਨ ਦਿੰਦੇ, ਗੁਰੂ ਕੇ ਸਿੱਖਾਂ ਦਾ ਰਾਸ਼ਨ ਪਾਣੀ ਬੰਦ ਕੀਤਾ, ਫੌਜਾਂ ਲੱਭਦੀਆਂ, ਪਰ ਇਹੋ ਜਿਹੇ ਸਿੱਖਾਂ ਨਾਲ ਪ੍ਰੀਤ ਰੱਖਣ ਵਾਲੇ ਗੁਰੂ ਕੇ ਸਿੱਖਾਂ ਤੱਕ ਰਾਸ਼ਨ ਪਾਣੀ ਪਹੁੰਚਾਉਂਦੇ ਨੇ। ਇਹ ਜ਼ਕਰੀਆ ਖਾਨ ਨੂੰ ਸਾਰੀਆਂ ਗੱਲਾਂ ਹਰ ਭਗਤ ਨਿਰੰਜਨੀਏ ਵਰਗੇ ਚੰਡਾਲ ਬਿਰਤੀ ਦੇ ਮਾਲਕ ਪਾਪੀ ਲੋਕ ਕਹਿ ਰਹੇ ਹਨ। ਅਗਲਾ ਜਿਹੜਾ ਪ੍ਰਸੰਗ ਹੈ ਆਪਾਂ ਆਉਣ ਵਾਲੇ ਦਿਨਾਂ ਵਿੱਚ ਸ਼ਰਵਣ ਕਰਾਂਗੇ। ਗੁਰੂ ਕਿਰਪਾ ਕਰੇ ਆਪਾਂ ਵੀ ਜਿਹੜੀ ਸਿੱਖੀ ਹੈ ਉਹਨੂੰ ਬੜੀ ਭਾਵਨਾ ਨਾਲ ਕਮਾਈਏ। ਹੱਥ ਜੋੜ ਕੇ ਬੇਨਤੀ, ਘਰਾਂ ਵਿੱਚ ਅੰਮ੍ਰਿਤ ਬਾਣੀ ਪੜ੍ਹੋ, ਨਿਤਨੇਮੀ ਬਣੋ, ਸੇਵਾ ਸਿਮਰਨ ਕਰੋ, ਦਸਤਾਰਾਂ ਬੰਨੋ, ਗੁਰਬਾਣੀ ਦਾ ਸਹਿਜ ਪਾਠ ਕਰੋ, ਗੁਰੂ ਨਾਲ ਜੁੜੀਏ, ਫਿਰ ਸਾਡੇ ਜੀਵਨ ਦਾ ਭਲਾ ਹੋਵੇਗਾ, ਗੁਰੂ ਦੀ ਕਿਰਪਾ ਵਰਤੇਗੀ। ਕੱਲ੍ਹ ਤੇ ਪਰਸੋਂ ਰੋਜ਼ ਆਪਾਂ ਗੁਰੂ ਦੀ ਕਿਰਪਾ ਸਦਕਾ ਜੋ ਜੂਨ 1984 ਦੇ ਸ਼ਹੀਦਾਂ ਸਿੰਘਾਂ ਦਾ ਜਿਹੜਾ ਜੀਵਨ ਹੈ, ਜਿਹੜੀ ਉਹਨਾਂ ਦੀ ਕਰਨੀ ਹੈ, ਵਕਤੀ ਹਕੂਮਤਾਂ ਕੀ ਕੁਛ ਕੀਤਾ ਅਤੇ ਸੱਚ ਦੇ ਪ੍ਰਵਾਨਿਆਂ ਨੇ ਕੀ ਕੀਤਾ, ਦੋ ਰੋਜ਼ਾ ਆਪਾਂ ਇਹ ਭਾਈ ਸਾਹਿਬ ਕਹਿੰਦੇ ਸਨ ਇਹ ਵਿਚਾਰਾਂ ਆਪਾਂ ਦੋ ਰੋਜ਼ਾ ਕਰਾਂਗੇ। ਆਓ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ ਬਖਸ਼ਣਾ ਦੀ, ਆਪ ਸਮੁੱਚੀ ਸੰਗਤ ਦਾ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੁਟਾਨ ਕੁੱਟ ਸ਼ੁਕਰ ਹੈ। ਸੋ ਆਓ ਹੁਣ ਆਪ ਜੀ ਭਾਈ ਸਾਹਿਬ ਹੁਣ ਪਾਸੋਂ ਬੜੇ ਪਿਆਰ ਨਾਲ ਅੰਮ੍ਰਿਤ ਬਾਣੀ ਦਾ ਸਿਮਰਨ ਸ਼ਬਦ ਨਾਮ ਨਾਲ ਜੁੜੀਏ, ਬਾਣੀ ਨਾਲ ਜੁੜ ਕੇ ਸੇਵਾ ਸਿਮਰਨ ਕਰਕੇ ਸਾਡੇ ਜੀਵਨ ਦਾ ਭਲਾ ਹੋਵੇਗਾ। ਭੁੱਲਾਂ ਦੀ ਖਿਮਾ ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ ਹੈ ਜੀ।
1: ਸਿਰ ਪਰ ਪਾਂਡੂ ਉਠਾਏ ਕੈ ਸਿੰਘਨ ਪੈ ਪਹੁੰਚਾਏ।
0: ਵਾਹਿਗੁਰੂ ਜੀ ਕਾ ਖਾਲਸਾ।

0: Ama
1: कोई ना जाने तुमरा उच्चे ते उचा सगल समग्री तुमरा सूतर

ਸਾਹਿਬ ਸਿੱਖਾਂ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹਾ।

0: ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਇਨ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨਾ ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾ ਉਮਕਿਓ ਹੀਰੋ ਮਿਲਣ ਪ੍ਰਭਤਾਈ ਖੋਜਤ ਚਰਿਓ ਦੇਖਿਓ ਪ੍ਰਜਾਈ ਉਮਕਿਓ ਹੀਰੋ ਮਿਲਣ ਪ੍ਰਭਤਾਈ ਖੋਜਤ ਚਰਿਓ ਦੇਖੋ ਪ੍ਰਜਾਈ ਸੁਣਤ ਸੰਦੇਸ ਰੋ ਪ੍ਰੈ ਕਰੈ ਸੇਜ ਬਚਾਈ ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ ਕਿਨ ਵਿਦ ਹੀਰ ਧੀਰੈ ਨਿਮਾਨਾ ਮਿਲ ਸਾਜਨ ਹੋਂ ਤੁਝ ਕੁਰਬਾਨਾ ਰਹਾ ਏਕਾ ਸੇਜ ਵਿਚੀ ਧਨ ਕੰਤਾ ਧਨ ਸੁਤੀ ਪਿਰ ਸਦ ਜਾਗੰਤਾ ਪਿਓ ਮਦਰੋ ਧਨ ਮਤਵੰਤਾ ਧਨ ਜਾਗੈ ਜੇ ਪਿਰ ਬੁਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦਸੰਦਨ ਮੈਂ ਸਗਲੇ ਜਾਗੇ ਖਿਨ ਰਹਿ ਨਾ ਪਾਵਾ ਬਿਨ ਪਗ ਬਾਗੇ ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ ਪਇਓ ਕਿਰਪਾਲ ਸਤਸੰਗ ਮਿਲਾਇਆ ਬੁਝੀ ਤਪਤ ਕਰਹਿ ਪਿਰਪਾਇਆ ਸਗਲ ਸਿੰਘਾਰ ਹੁਣ ਮੁਝੈ ਸੁਆਇਆ ਕਹੋ ਨਾਨਕ ਗੁਰ ਭਰਮ ਚੁਕਾਇਆ ਜਿਹੈ ਦੇਖਾਂ ਤਹੈ ਪਿਰ ਹੈ ਭਾਈ ਖੋਲਿਓ ਕਪਾਟ ਤਾ ਮਨ ਠਹਿਰਾਈ ਜਿਹੈ ਦੇਖਾਂ ਤੈ ਪਿਰ ਐ ਪਾਈ ਖੋਲਿਓ ਕਪਾਟ ਤਾ ਮਨ ਠਹਿਰਾਈ ਰਹਾਓ ਦੂਜਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸੁਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਭਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ, ਅਨਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਣਾਈ, ਚਉ ਗਿਰਦ ਹਮਾਰੈ ਰਾਮ ਕਾਰ, ਦੁਖ ਲਗੈ ਨਾ ਪਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਓ ਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਪਈ, ਪ੍ਰਭ ਪਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵਹੋ ਸੋਹਿਲਾ, ਸਿਵਰ ਹੋ ਸਿਰ ਜਣਹਾਰੋ, ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਣ, ਦੇਖੈ ਗਾ ਦੇ ਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਹੋ ਤੇਲ, ਦੇਹੋ ਸੱਜਣ ਅਸੀਂ ਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਸ਼ਿਅ ਘਰ ਸ਼ਿਅ ਗੁਰ ਸ਼ਿਅ ਉਪਦੇਸ, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਥੀ ਵਾਰੀ ਮਾਹੋ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ

0: ਕੱਟ ਕੇ ਚੁਕਾਇਆ ਨਿਹਾਲ ਹੋ ਜਾਵੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਭਾਵੇ। ਜਾਰੇ ਜਾਰੇ ਆਣਾ ਅੱਜ ਹੀ ਗ੍ਰੰਥ ਸਾਹਿਬ ਜੀ ਮਨ ਨੂੰ ਭਾਵੇ। ਬੋਲੇ ਸੋ ਨਿਹਾਲ ਹੋ ਗਿਆ। ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ
1: ਬੋਲੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਮਨ ਨੂੰ ਭਾਵੇ।
0: ਜਗਰ ਗ੍ਰਾਮ ਨੇ ਆਲੋ ਜਾਵੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ। ਬੋਲੇ ਸੋਨਿਆ
1: ਗਰਗੇ ਜਗਰਗ ਜੀ ਅਭੀ ਨਾਲ ਅਭੀ ਤਾਂ ਤਸਵੀਰ ਕਰ ਗੁਮ ਚਰੇ ਮਨ ਪਾਵੇ।
0: ਕੱਟ ਕੇ ਜਗਾਰਾ ਨੇ ਹਲੋ ਜਾਵੇ ਤਾਂ ਤਨ ਸੇ ਗੁਰ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ। ਬੋਲੇ ਸੋਨਿਹਾਲ
1: ਬੋਲੇ ਸੋਨਿਹਾਲ ਬੋਲੇ ਸੋਨਿਹਾਲ ਗੱਜ ਕੇ ਜਗਾਰਾ ਜੀ ਆਵੇ ਫਲੇ ਪਾਵੇ। ਖੁਸ਼ੀਆਂ ਦਸਵੇਂ ਪਾਤਸ਼ਾਹ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੋਤੇ ਪਾਵੇ।
2: ਗਾਜ ਗਾਜ ਕਰਿਆ ਵਡਿਆਲ ਹੋਇਆ ਕਲਗੀ ਦਰਬਾਰ ਸਾਹਿਬ ਜੀ ਦੇ ਪਾਤ ਪਵਿੱਤਰ ਚਰਨਾਂ ਨੂੰ ਪਾਵੇ।
1: ਗੋਜ ਗੋਜ ਗੋਗ ਜੋ ਬੈਠੋ ਯਾ ਬੈ ਨਿਸ਼ਾਨਾਂ ਗਾਰਿਓ ਤੁਸੀਂ ਸ਼ਸਤਰ ਪੀਰੋ ਖਾਲਸੇ ਪੰਥ ਦੇ ਰਾਜ ਸਾਜ ਸਮੂਹ ਦਲਾ ਪੰਥਾ ਨੂੰ ਪਾਵੇ ਨਿਆ ਹੋਇਆ ਵੇ।
2: ਦੇਖਤੇ ਦੇਖਤੇ ਪੰਥ ਕੀ ਰਾਜ ਕਰੇਗਾ ਝੂਲ ਦੇ ਨਿਸ਼ਾਨ

ਪਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ

ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇਖ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨਾ ਪੁੱਛੈ ਕੇ।

ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਐ ਸਿੱਧ ਪੀਰ ਸੁਰਨਾਥ ਸੁਣਿਐ ਧਰਤ ਧਵਲ ਆਕਾਸ਼ ਸੁਣਿਐ ਦੀਪ ਲੋ ਪਾਤਾਲ ਸੁਣਿਐ ਪੋ ਹਿਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ਼ ਸੁਣਿਐ ਈਸ਼ਰ ਬਰਮਾ ਇੰਦ ਸੁਣਿਐ ਮੁਖ ਸਾਲਾ ਹਨਮੰਦ ਸੁਣਿਐ ਜੋਗ ਜੁਗਤ ਤਨ ਭੇਦ ਸੁਣਿਐ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ਼ ਸੁਣਿਐ ਈਸ਼ਰ ਬਰਮਾ ਇੰਦ ਸੁਣਿਐ ਮੁਖ ਸਾਲਾ ਹਨਮੰਦ ਸੁਣਿਐ ਜੋਗ ਜੁਗਤ ਤਨ ਭੇਦ ਸੁਣਿਐ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ਼ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅੜਸਠ ਕਾ ਇਸ਼ਨਾਨ ਸੁਣਿਐ ਪੜ ਪੜ ਪਾਵਹਿ ਮਾਨ ਸੁਣਿਐ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ

ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਓ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

ਸਾਰੇ ਗੁਰਸਿੱਖ ਮੰਨੈ ਨਾਨਕ ਭਵ ਹੈ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵ ਹੈ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਣ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ।

ਕਲਾਮ ਇਹ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੀ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ

ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਸ ਅਠਾਰਹ ਕਹਿਣ ਕਤੇਬਾ ਅਸੁਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ

ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋਦ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟ ਹੈ ਬੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੂਖ ਸਦਮਾਰ ਏ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕਾਖਣ ਪਾਏ ਉਹ ਜਾਣੈ ਜੇਤੀਆਂ ਮੁਹ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਭੇ ਕੇ ਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ।

ਰਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ।

ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ

ਏਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆਂ

ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿਥੈ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੈ ਨੀਸਾਣ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ, ਕੇਤੇ ਵਰਮੇ ਘਾੜਤ ਘੜੀਐ ਹੈ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿਥੈ ਨਾਦ ਵਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛੁਤਾਏ, ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ, ਤਿਥੈ ਜੋਧ ਮਹਾਂਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨਕੈ ਰਾਮ ਵਸੈ ਮਨ ਮਾਹੇ, ਤਿਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ

ਬੈਠਾ ਕਹੂੰ ਸਿਮਟ ਭਇਓ ਸ਼ੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸ਼ਰਨੀ ਪਰੇ ਤਿਨਕੇ

ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇਕ ਨ ਮਾਨਿਓ ਸਿਮਰਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹਿ ਹਮੇਕ ਨ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ

तेरा सब किछ है, जिस देह सो पावे, सदा सिफत सलाह तेरी, नाम मन वसावे, नाम जिनकै मन वस्या, वाजे शब्द कनेरे, कह नानक सचे साहिब क्या नाही कर तेरा, साचा नाम मेरा आधारो, साच नाम आधार मेरा, जिन भुखा सब गवाईया, कर शांत सुख मन आए वस्या, जिन इच्छा सब पुजाईया, सदा कुर्बान कीता गुरु विटो, जिस दिया ए वडियाईया, कह नानक सुनो संतो, शब्द तरहो प्यारो, साचा नाम मेरा आधारो, वाजे पंच शब्द तित कर सभागै, घर सभागै शब्द वाजे, कला जित घर धारिया, पंच दूत तुद वस कीते, काल कंटक मारिया, तुर करम पाया, तुद जिन को से नाम हर कह लागे, कह नानक तै सुखोआ, तित कर अनहद वाजे, साची लवै बिन देह निमाणी, देह निमाणी लवै बाजों, क्या करे वेचारिया, तुद बाज समर्थ कोए नाही, कृपा कर बनवारिया, ये सुनो होर थाओ नाही, शब्द लाग सवारिया, कह नानक लवै बाजों, क्या करे वेचारिया, आनंद आनंद सब को कह, आनंद गुरु ते जानिया, जानिया आनंद सदा गुर ते, कृपा करे प्यारिया, कर कृपा किरवे कटे ज्ञान जन सारिया, अंदरों जिनका मोह टुटा, तिनका शब्द सच्चा सवारिया, कह नानक एहो आनंद है, आनंद गुर ते जानिया, बाबा जिस तू दे सोई जन पावै, पावै ता सो जन देह जिसनो, होर क्या करै वेचारिया, एक भरम भूले फिरै दै दिस, एक नाम लाग सवारिया, गुर प्रसादी मन भया निर्मल, जिन्ना पाणा पावे, कह नानक जिस दे प्यारे, सोई जन पावे, आवो संत प्यारे हो, अकथ की करै कहानी, करै कहानी अकथ केरी, कित द्वारै पाईऐ, तन मन धन सब सौंप गुर को, हुक्म मन्या पाईऐ, हुक्म मन्हो गुरु केरा, गावो सच्ची बाणी, कह नानक सुनो संतो, कथे हो अकथ कहानी, ए मन चंचला चतुराई किने ना पाया, चतुराई ना पाया किने, तू सुन मन मेरिया, ए माया मोहनी जिने इत परम पुलाया, माया ता मोहनी तिने कीती, जिन ठगौली पाईया, कुर्बान कीता तसै विटो, जन मोह मीठा लाया, कह नानक मन चंचल चतुराई किने ना पाया, ए मन प्यारिया तू सदा सच संभाले, एहो कुटंब तू जे देखदा, चलै नाही तेरे नाले, साथ तेरा चलै नाही, तिस नाल क्यों चित लाईऐ, ऐसा कम मूले ना कीचै, जित अंत पछुताईऐ, सतगुरु का उपदेश सुन तू होवै तेरे नाले, कह नानक मन प्यारे तू सदा सच संभाले, अगम अगोचरा तेरा अंत ना पाया, अंतो ना पाया किने तेरा, अपना आप तू जान है, जी जंत सब खेल तेरा, क्या को आख बखाने, आखे ता वेखे सब तू है, जन जगतो पाया, कह नानक तू सदा अगम है, तेरा अंत ना पाया, सुर नर मुन जने अमृत खोज दे, सो अमृत गुर ते पाया, पाया अमृत गुर कृपा कीनी, सच्चा मन वसाया, जी जंत सब तुद पाए, एक वेख परसन आया, लब लोभ अहंकार चूका, सतगुरु भला पाया, कह नानक जिसनो आप तुठा, तिन अमृत गुर ते पाया, भगतां की चाल निराली, चाला निराली, भगतां केरी बिखम मार्ग चलना, लब लोभ अहंकार ताज तृष्णा, बहुत नाही बोलना, खन्यो तिखी वालो निकी एत मार्ग जाना, गुर प्रसादी जिनी आप तजिया हर वासना समाणी, कह नानक चाल भगतां जुगो जुग निराली, ज्यों तू चलाए हित चला स्वामी, होर क्या जाना गुण तेरे, जिव तू चलाए हित वह चला, जिन्ना मार्ग पावे, कर कृपा जिन नाम लाए हे, से हर हर सदा त्यावे, जिसनों कथा सुनाए हे अपनी, से गुरुद्वारे सुख पावे, कह नानक सच सच्चे साहिब, ज्यो पावै तवै चलावे, एहो सोहला शब्द सुहावा, शब्दो सुहावा सदा सोहला, सतगुरु सुनाया, एहो तिन कै मन वसिया, जिन धुरों लिखिया आया, एक फिरै कनेरे करै गल्लां, गली किने ना पाया, कह नानक शब्द सुहला सतगुरु सुनाया, पवित होए से जना जिन्नी हर त्याया,
ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜਿਉ ਮਲੀਨ ਹੈ ਕਿਤ ਸੰਜਮ ਤੋ ਤਾ ਜਾਏ ਮਨ ਤੋ ਵਹੁ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਵਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰ ਹੈ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰਬਾਣੀ ਜਿਨ ਕੋ ਨਦਰੇ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਨੰਦਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀਐ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵਾਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਬਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰਿਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹਿ ਰਹੇ ਲੋਕ ਵਿਰਲਾਏ
ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨੇ ਆਏ। ਹਰਿਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ। ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀਉ ਲਾਹਾ ਖੱਟੇ ਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ। ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋਹੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨੇ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ, ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਉਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਏ ਨੇਤਰ ਹੋ ਮੇਰੇ ਹੋ, ਹਰ ਤੁਮੈ ਜੋਤ ਧਰੀ, ਹਰ ਬਿਨਵਰ ਨਾ ਦੇਖੋ ਕੋਈ, ਹਰ ਬਿਨਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖ ਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨਵਰ ਨਾ ਕੋਈ, ਕਹਿ ਨਾਨਕੇ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਏ ਸਰਾਵਣੋ ਮੇਰੇ ਹੋ, ਸੱਚ ਸੁਣਿਆ ਨੂੰ ਪਠਾਏ, ਸੱਚ ਸੁਣਿਆ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲੱਖ ਵਡਾਣੀ, ਤਾਕੀਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਿਆ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪੌਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨੀ ਇੱਕ ਨਾ, ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨਾ ਨਵਨਿਧ, ਤਿਸਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰਾ, ਜੀਉ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ, ਇਹੋ ਸੱਚਾ ਸੋਹਿਲਾ, ਸੱਚੇ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾ ਤੁਧ ਭਾਵ ਹੈ, ਗੁਰਮੁਖ ਜਿਨ੍ਹਾਂ ਬੁਝਾ ਬੁਝਾਵੇ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਹਿਲਾ, ਸੱਚੇ ਘਰ ਗਾਵੇ, ਆਨੰਦ ਸੁਣ ਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ

है जो लड़ा दीन के हेत पुरजा पुरजा कट मरे।

प्रब स्यों मन लीना ज्यों जल मीना चात्रिक जिवैत संतिया।

मंगल रहस थिया पिर दयाल साधना बरंगिया वड भाग पाया गुर मिलाया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਬੜੇ ਅਦਬ ਸਹਿਤ ਸਤਿਗੁਰੂ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਨਿਤਨੇਮ ਸਰਵਣ ਕੀਤਾ ਹੈ। ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੋ ਦੱਸ ਰਿਹਾ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਆਓ ਸਾਧ ਸੰਗਤ ਜੀ, ਕੁਝ ਸਮਾਂ ਸਿਮਰਨ ਨਾਲ ਜੁੜੀਏ। ਸਰਬੱਤ ਸੰਗਤ ਰਸਨਾ ਪਵਿੱਤਰ ਕਰੋ ਜੀ।

जीवे प्रभु नाम चते।

ਸਾਨੂੰ ਸਤਿਗੁਰੂ ਜੀ ਭੇਜ ਦਿੰਦੇ ਆ ਕਿ ਕਬੀਰ ਸਾਹਿਬ ਦੱਸਦੇ ਆ ਕਿ ਜੋ ਇਹ ਤਾਨਾ ਇਸਨੇ ਇਸ ਦੁਨੀਆਂ ਦਿਨ ਕੂਚ ਕਰ ਜਾਣਾ, ਖਤਮ ਹੋ ਜਾਣਾ। ਕਹਿੰਦੇ ਵੀ ਇਸ ਤੋਂ ਕੀ ਕੰਮ ਲਿਆ ਜਾਵੇ? ਉਹ ਕਹਿੰਦੇ ਸਤਸੰਗ ਦੇ ਵਿੱਚ ਆ ਕੇ ਨਾਮ ਜਪ ਕੇ ਪਰਮਾਤਮਾ ਦਾ ਉਸ ਨਾਲ ਮਿਲਾਪ ਕੀਤਾ ਜਾਵੇ, ਇਹ ਵੱਡਾ ਲਾਹਾ ਇਸ ਮਨੁੱਖਾ ਜੀਵਨ ਦਾ। ਫਿਰ ਸੰਗਤ ਵਿੱਚ ਆਉਂਦੇ ਆਪਾਂ ਨੂੰ ਬਹੁਤ ਇਹ ਕਈ ਵਾਰੀ ਹੁੰਦਾ ਕਿ ਵਿਚਾਰ ਆਉਂਦੇ ਆ, ਸਤਿਗੁਰੂ ਸਾਨੂੰ ਦੱਸਦੇ ਆ ਕਿ ਵਿਚਾਰ ਮਾਰੇ ਤਰੇ ਤਾਰੇ, ਉਲਟ ਜੋਨ ਨਾ ਆਵੇ। ਜੇ ਆਪਾਂ ਆਪਣੇ ਵਿਚਾਰ ਮਾਰ ਲਈਏ, ਨਾਮ ਧਿਆ ਲਈਏ, ਨਾਮ ਧਿਆਉਣ ਦੇ ਨਾਲ ਆਪਣਾ ਮਨ ਆ ਜੋ ਨਾਨਕ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ, ਜੋ ਨਾਮ ਆ ਉਹ ਇੱਕ ਸਤਿਗੁਰੂ ਜੀ ਨੇ ਦੱਸਿਆ ਵੀ ਇੱਕ ਜਹਾਜ਼ ਦੀ ਤਰ੍ਹਾਂ ਕਿ ਭਵਜਲ ਸਾਗਰ ਪਾਰ ਤਾਰਾ ਕਰਨਾ ਆਪਾਂ, ਨਾਮ ਤੇ ਸੁਰਤ ਨੇ ਸਵਾਰ ਹੋ ਕੇ ਪਰਮਾਤਮਾ ਦੇ ਘਰ ਜਾਣਾ। ਨਾਮ ਤੋਂ ਬਿਨਾਂ, ਨਾਮ ਸਿਮਰੇ ਬਿਨਾਂ ਨਹੀਂ ਜਾ ਸਕਦੀ ਸੁਰਤ, ਇਹ ਸਤਿਗੁਰੂ ਜੀ ਦੇ ਬਚਨ ਆ। ਵਿਚਾਰ ਮਾਰੇ ਤਰੇ ਤਾਰੇ, ਉਲਟ ਜੋਨ ਨਾ ਆਵੇ। ਉਹ ਕਹਿੰਦੇ ਵੀ ਵਿਚਾਰ ਮਾਰਾਂਗੇ ਆਪਣਾ ਮਨ ਨਾਮ ਵਿੱਚ ਭੇਦ ਹੋਏਗਾ, ਨਾਮ ਵਿੱਚ ਲੱਗ ਕੇ ਪਰਮਾਤਮਾ ਦੇ ਘਰ ਜਾਣ ਦਾ ਰਸਤਾ ਲੱਭ ਲਵੇਗਾ, ਤੇ ਆਪਾਂ ਨੂੰ ਫਿਰ ਦੁਬਾਰਾ ਜੋਨਾਂ ਵਿੱਚ ਆਉਣ ਦੀ ਆਪਾਂ ਨੂੰ ਛੁਟਕਾਰਾ ਹੋ ਜਾਏਗਾ, ਉਹ ਲੋੜ ਨਹੀਂ ਪੈਣੀ, ਕੋਈ ਆਪਾਂ ਨੂੰ ਆਪਣੇ ਨਿੱਜ ਘਰ ਵਾਸਤਾ ਮਿਲ ਜਾਏਗਾ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹਰ ਨਾ ਹੋਏਗਾ ਫੇਰਾ। ਨਿੱਜ ਘਰ ਜਾਣ ਦੇ ਵਾਸਤੇ ਆਪਾਂ ਨੂੰ ਉਪਰਾਲਾ ਜੋ ਕਰਨਾ ਪੈਣਾ, ਸਤ ਸੰਗਤ ਵਿੱਚ ਆ ਕੇ ਨਾਮ ਜਪ ਕੇ ਜਾਂ ਘਰੇ ਬੈਠ ਕੇ ਆਪਾਂ ਮਨ ਨਹੀਂ ਟਿਕਦਾ, ਮਨ ਟਿਕਾਉਣ ਦਾ ਸਤਿਗੁਰੂ ਜੀ ਆਪਾਂ ਨੂੰ ਜਪਜੀ ਸਾਹਿਬ ਵਿੱਚ ਹੀ ਧੰਨ ਗੁਰੂ ਨਾਨਕ ਦੇਵ ਜੀ ਨੇ ਭੇਜ ਦਿੱਤਾ, ਪਰ ਆਪਾਂ ਜਲਦੀ ਜਲਦੀ ਪੜ੍ਹ ਜਾਂਦੇ ਹਾਂ, ਉਸ ਨੂੰ ਵਿਚਾਰਦੇ ਨਹੀਂ। ਤਾਂ ਹੀ ਸਤਿਗੁਰੂ ਜੀ ਨੇ ਕਿਹਾ ਕਿ ਵਿਚਾਰ ਮਾਰੇ ਤਰੇ ਤਾਰੇ, ਉਲਟ ਜਾਣ ਆਵੇ। ਵਿਚਾਰਨਾ ਆਪਾਂ ਇਹ ਆ ਕਿ ਜੋ ਬਾਣੀ ਆਪਾਂ ਨੂੰ ਕਹਿੰਦੀ ਆ ਉਸਨੂੰ ਚੰਗੀ ਤਰ੍ਹਾਂ ਆਪਾਂ ਨੇ ਪੜ੍ਹਨਾ ਅਤੇ ਵਿਚਾਰਨਾ। ਆਪਣੇ 'ਚ ਵਿਚਾਰ, ਵਾਧੂ ਵਿਚਾਰ ਆਉਂਦੇ ਆ, ਉਸ 'ਤੇ ਕੰਟਰੋਲ ਆਪਾਂ ਬਾਣੀ ਤੋਂ ਬਿਨਾਂ, ਨਾਮ ਤੋਂ ਬਿਨਾਂ ਨਹੀਂ ਕਰ ਸਕਦੇ। ਜਪਜੀ ਸਾਹਿਬ ਵਿੱਚ ਸਾਨੂੰ ਦੱਸਦੇ ਆ ਸਤਿਗੁਰੂ ਜੀ, ਭਰੀਏ ਹੱਥ ਪੈਰ ਤਨਖੇ, ਪਾਣੀ ਧੋਤੇ ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸਖੇ। ਉਹ ਕਹਿੰਦੇ ਵੀ ਜਦੋਂ ਆਪਾਂ ਕੋਈ ਕੰਮ ਕਾਰ ਕਰਦੇ ਹਾਂ, ਆਪਣਾ ਜੋ ਇਹ ਤਾਨਾ ਹੱਥ ਪੈਰ ਇਹ ਡਸਟ ਨਾਲ ਆਪਣੇ ਜਾਂ ਮਿੱਟੀ ਨਾਲ ਇਹ ਲਿਬੜ ਜਾਂਦੇ ਆ। ਉਹ ਕਹਿੰਦੇ ਪਾਣੀ ਧੋਤੇ ਉਤਰ ਸਖੇ, ਇਹ ਜਿਹੜੀ ਖੇਹ ਆ, ਇਹ ਡਸਟ ਆ, ਪਾਣੀ ਧੋਣ ਦੇ ਨਾਲ ਫਿਰ ਉਹ ਲੈ ਜਾਂਦੀ ਆ। ਜਾਂ ਆਪਾਂ ਨਹਾਉਂਦੇ ਹਾਂ, ਜ਼ਰੂਰੀ ਨਹੀਂ ਕਿ ਸਾਬਣ ਹਰ ਰੋਜ਼ ਲਾਉਣ ਦੀ ਲੋੜ ਆ, ਕਿ ਆਪਾਂ ਨੂੰ ਜੇ ਡਸਟ ਲੱਗੀ ਆਪਾਂ ਬਿਨਾਂ ਸਾਬਣ ਤੋਂ ਵੀ ਜੇ ਪਾਣੀ ਨਾ ਵੀ ਨਹਾ ਲਈਏ, ਪਸੀਨਾ ਆਇਆ ਹੋਇਆ, ਤਾਂ ਵੀ ਆਪਾਂ ਨੂੰ ਮਨ ਨੂੰ ਸ਼ਾਂਤੀ ਆ ਜਾਂਦੀ ਆ। ਫਿਰ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾ ਵੇ ਕਰੰਗ। ਇਸ ਤੋਂ ਪਹਿਲਾਂ ਕਹਿੰਦੇ ਆ ਕਿ ਮੂਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈਏ ਧੋਏ। ਉਹ ਕਹਿੰਦੇ ਵੀ ਕੱਪੜੇ ਆਪਣੇ ਮੈਲੇ ਹੋ ਜਾਂਦੇ ਆ, ਪਰ ਉਹ ਇਕੱਲੇ ਪਾਣੀ ਨਾਲ ਹੀ ਧੋਤੇ ਜਾਂਦੇ, ਉਸਨੂੰ ਫਿਰ ਸਾਬਣ ਲਾਉਣਾ ਪੈਂਦਾ। ਸਾਬਣ ਲਾਉਣੇ ਆਪਾਂ ਜਦੋਂ ਚਿੱਟੇ ਕੱਪੜੇ ਹੁੰਦੇ ਆ, ਤਾਂ ਆਪਾਂ ਨੂੰ ਫਿਰ ਹੋਰ ਉਹਦੇ 'ਤੇ ਦਾਗ ਦਿਸਦੇ ਆ, ਵੱਡੇ ਵੱਡੇ ਦਾਗ ਤਾਂ ਇੱਕ ਵਾਰੀ ਸਾਬਣ ਲਾਏ ਤੇ ਉਤਰ ਜਾਂਦੇ ਆ, ਤੇ ਥੋੜੇ ਛੋਟੇ ਛੋਟੇ ਫਿਰ ਆਪਾਂ ਨੂੰ ਦਿਸਦੇ ਰਹਿੰਦੇ। ਆਪਾਂ ਨੂੰ ਵਾਰ ਵਾਰ ਸਾਬਣ ਲਾ ਕੇ ਚਿੱਟੇ ਕੱਪੜੇ ਨੂੰ ਆਪਾਂ ਨੂੰ ਫਿਰ ਉਸ 'ਤੇ ਜੋ ਦੁਬਾਰਾ ਦਾਗ ਦਿਸਦੇ ਆ, ਉਸਨੂੰ ਵਾਰ ਵਾਰ ਧੋ ਕੇ ਉਹਨੂੰ ਸਾਫ਼ ਕਰਨਾ ਪੈਂਦਾ। ਇਸੇ ਤਰ੍ਹਾਂ ਫਿਰ ਸਤਿਗੁਰੂ ਆਪਾਂ ਨੂੰ ਦੱਸਦੇ ਆ, ਭਰੀਏ ਮਤ ਪਾਪਾਂ ਕੇ ਸੰਗ, ਆਪਣਾ ਜੋ ਮਨ ਆ, ਇਸ ਮਨ ਕੋ ਜਨਮ ਜਨਮ ਕੀ ਮਿਲ ਲਾਗੀ ਕਾਲਾ ਹੋਆ ਸ਼ਾਹ। ਇਹ ਕਹਿੰਦੇ ਵੀ ਜਿਹੜਾ ਮਨ ਆ ਆਪਣਾ, ਇਹ ਜਨਮਾਂ ਜਨਮਾਂ ਤੋਂ ਆਉਂਦਾ ਜਾਂਦਾ, ਚਾਰ ਯੁੱਗਾਂ ਤੋਂ ਆਉਂਦਾ ਜਾਂਦਾ, ਇਸ 'ਤੇ ਬਹੁਤ ਜ਼ਿਆਦਾ ਮੈਲ ਲੱਗੀ ਹੈ। ਉਹ ਕਹਿੰਦੇ ਇਸ ਮੈਲ ਨੂੰ ਧੋਣ ਦਾ ਇੱਕੋ ਹੀ ਸਾਧਨ ਆ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ। ਉਹ ਕਹਿੰਦੇ ਨਾਮ ਤੋਂ ਬਿਨਾਂ ਇਸ ਨੂੰ ਧੋਣ ਦਾ ਕੋਈ ਉਪਰਾਲਾ ਹੋਰ ਹੈ ਨਹੀਂ। ਆਪਾਂ ਜਦੋਂ ਪੁਰਾਣੀ ਜਗਿਆਸੂ ਆ ਪਹਿਲਾਂ ਪਾਠ ਕਰਦਾ,
ਪਾਠ ਕਰਨ ਵੇਲੇ ਜਪਜੀ ਸਾਹਿਬ ਸਾਰਿਆਂ ਨੂੰ ਪਹਿਲਾਂ ਸ਼ੁਰੂ ਕਰਦਾ। ਜਪਜੀ ਸਾਹਿਬ ਵਿੱਚ ਮਹਾਰਾਜ ਨੇ ਇਸੇ ਕਰਕੇ ਭੇਦ ਦਿੱਤੇ, ਜਗਿਆਸੂ ਜਿਹੜਾ ਪਹਿਲਾਂ ਪਾਠ ਕਰੇਗਾ ਜਪਜੀ ਸਾਹਿਬ ਤੋਂ ਸ਼ੁਰੂ ਕਰੇਗਾ। ਪਰ ਆਪਾਂ ਵਿਚਾਰ ਕੇ ਨਹੀਂ ਪੜ੍ਹਦੇ, ਆਪਾਂ ਫਟਾਫਟ ਤੇ ਪੜ੍ਹ ਕੇ ਤੇ ਆਪਾਂ ਕਹਿੰਦੇ ਵੀ ਜਪਜੀ ਸਾਹਿਬ ਪਾਠ ਪੂਰਾ ਹੋ ਗਿਆ। ਪੂਰੇ ਕਰਨ ਦੀ ਨਹੀਂ ਲੋੜ ਹੁੰਦੀ, ਵਿਚਾਰ ਕੇ ਪੜ੍ਹਨ ਦੀ ਲੋੜ ਹੁੰਦੀ ਆ। ਜੇ ਆਪਾਂ ਦੋ ਪੌੜੀਆਂ ਚਾਰ ਪੌੜੀਆਂ ਵਿਚਾਰ ਕੇ ਪੜ੍ਹਾਂਗੇ ਉਹਨਾਂ ਆਪਾਂ ਨੂੰ ਲਾਹਾ ਹੋਏਗਾ। ਫਿਰ ਆਪਾਂ ਬਾਣੀ ਪੜ੍ਹਨਾ ਛੱਡ ਜਾਂਦੇ ਹਾਂ। ਕਿਉਂ ਕਿ ਆਪਾਂ ਜਦੋਂ ਬਾਣੀ ਪੜ੍ਹਨ ਲੱਗਦੇ ਹਾਂ ਤੇ ਵਿਚਾਰ ਜਿਹੜੇ ਕਦੇ ਆਉਂਦੇ ਨਹੀਂ ਉਹ ਵੀ ਆਉਂਦੇ ਆ। ਸਤਿਗੁਰੂ ਜੀ ਨੇ ਤਾਂ ਹੀ ਇਹ ਭੇਜ ਦਿੱਤਾ ਕਿ ਮੂਤ ਪਲੀਤੀ ਕੱਪੜ ਹੋਵੇ, ਦੇਹ ਸਾਬਣ ਲਈ ਹੋ ਤੋਹੀ। ਉਹ ਕਹਿੰਦੇ ਸਾਬਣ ਲਾਉਂਦੇ ਆ ਨਾ, ਜਿਹੜੇ ਦਾਗ ਦਿਖਦੇ ਨਹੀਂ ਉਹ ਵੀ ਫਿਰ ਦੱਸਣ ਲੱਗ ਜਾਂਦੇ ਆ। ਇਵੇਂ ਆਪਣੀ ਮਾਤਾ ਜੋ ਮਨ ਆ, ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਆਪਣੇ, ਫਿਰ ਜਿਹੜੇ ਕੋਈ ਕਰਮ ਕੀਤੇ ਹੁੰਦੇ ਆ ਬਚਪਨ 'ਚ ਦੇ ਵੀ ਯਾਦ ਆ ਜਾਂਦੇ ਆ ਵੀ ਇਹ ਉਹ ਤੂੰ ਮੈਥੋਂ ਆਹ ਗਲਤੀ ਵੀ ਸੀ, ਆਹ ਪਾਪ ਹੋਇਆ ਛੋਟਾ ਮੋਟਾ, ਉਹ ਵੀ ਯਾਦ ਆਉਂਦਾ। ਉਹ ਜਦੋਂ ਯਾਦ ਆਉਂਦਾ ਤਾਂ ਉਹਦਾ ਮਤਲਬ ਉਹ ਇਕੱਠ ਹੋ ਰਿਹਾ। ਜਿਵੇਂ ਆਪਾਂ ਸਾਬਣ ਲਾ ਕੇ ਉਹਨੂੰ ਸਾਫ ਕਰਦੇ ਹਾਂ ਨਾ, ਇਵੇਂ ਜਦੋਂ ਆਪਾਂ ਨਾਮ ਧਿਆਉਂਦੇ ਹਾਂ ਬਾਣੀ ਪੜ੍ਹਦੇ ਹਾਂ ਉਹ ਫਿਰ ਜਿਹੜੇ ਆਪਾਂ ਨੂੰ ਯਾਦ ਆ ਰਹੇ ਆ ਉਹ ਸਾਰੇ ਇਕੱਠ ਹੋ ਰਹੇ ਆ। ਉਸ ਤੋਂ ਬਾਅਦ 'ਚ ਉਹ ਦੁਬਾਰਾ ਨਹੀਂ ਯਾਦ ਆਉਣਗੇ। ਇਸ ਕਰਕੇ ਕਿਰਪਾ ਕਰਕੇ ਜੋ ਵੀ ਪੁਰਾਣੀ ਬਾਣੀ ਪੜ੍ਹਨ ਲੱਗਦਾ ਜਾਂ ਨਾਮ ਧਿਆਉਂਦਾ ਜੇ ਸੰਗਤ ਵਿੱਚ ਸ਼ੁਰੂ ਕਰ ਲਿਆ ਤਾਂ ਉਸਨੂੰ ਥੋੜ੍ਹਾ ਚਿਰ ਪਹਿਲਾਂ ਹਰ ਇੱਕ ਕੋਈ ਵੀ ਕੰਮ ਕਰਕੇ ਦੇਖੋ ਆਪਾਂ ਨੂੰ ਟਾਈਮ ਲੱਗਦਾ ਸਿੱਖਣ ਵਾਸਤੇ ਜਾਂ ਉਸ 'ਤੇ ਮੰਜ਼ਿਲ 'ਤੇ ਪਹੁੰਚਣ ਵਾਸਤੇ। ਇਹ ਸਾਰਿਆਂ ਨੂੰ ਉੱਤਮ ਲਾਹਾ ਜਿਹੜਾ ਨਾਮ ਧਿਆ ਕੇ ਆਪਣੇ ਨਿੱਜ ਘਰ ਜਾਣ ਦਾ, ਮਨੁੱਖਾ ਜੀਵਨ ਦਾ ਸਭ ਤੋਂ ਵੱਡਾ ਲਾਹਾ ਇਹੀ ਆ। ਆਪਾਂ ਨੇ ਕੋਸ਼ਿਸ਼ ਕਰਨੀ ਆ, ਆਪਾਂ ਨੇ ਜੇ ਆਪਾਂ ਨੂੰ ਬਾਣੀ ਪੜ੍ਹਦੇ ਸਮੇਂ ਜਾਂ ਨਾਮ ਧਿਆਉਣ ਵੇਲੇ ਵਿਚਾਰ ਆਉਂਦੇ ਆ, ਆਪਾਂ ਨੇ ਕੋਸ਼ਿਸ਼ ਕਰਨੀ ਆ ਕਿ ਮਨ ਨੂੰ ਸ਼ਬਦ ਨਾਲ ਜੁੜਿਆ ਜਾਵੇ। ਸ਼ਬਦ ਕੀ ਆ? ਵਾਹਿਗੁਰੂ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਹਉਮੈ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ। ਕਿਰਪਾ ਕਰੇ ਜੇ ਆਪਣੀ ਗੁਰ ਕਾ ਸ਼ਬਦ ਕਮਾਏ। ਉਹ ਜਦੋਂ ਕਹਿੰਦੇ ਨਾ ਵੀ ਇਹ ਹਉਮੈ ਦਾ ਰੋਗ ਆ ਜਿਹੜਾ ਇਹ ਸਾਰਿਆਂ ਨੂੰ ਵੱਡਾ, ਉਹ ਕਹਿੰਦੇ ਦਾਰੂ ਵੀ ਵਿੱਚ ਹੀ ਆ। ਕੀ ਦਾਰੂ ਆ? ਉਹ ਕਹਿੰਦੇ ਪਰਮਾਤਮਾ ਦਾ ਨਾਮ ਸਿਮਰ ਕੇ ਇਸ ਨੂੰ ਹਉਮੈ ਨੂੰ ਮਾਰਨਾ। ਇਸ ਤਰ੍ਹਾਂ ਆਪਾਂ ਨੇ ਸੰਗਤ ਵਿੱਚ ਆਉਣਾ, ਇਹ ਚੀਜ਼ਾਂ ਦਾ ਖਿਆਲ ਜ਼ਰੂਰ ਰੱਖਣਾ ਕਿ ਆਪਾਂ ਨੂੰ ਜੇ ਮਨ ਨਹੀਂ ਟਿਕਦਾ ਵਾਰ ਵਾਰ ਆਪਾਂ ਨੇ ਸ਼ਬਦ ਦੇ ਨਾਲ ਵਾਹਿਗੁਰੂ ਗੁਰੂ ਮੰਤਰ ਦੇ ਨਾਲ ਮਨ ਨੂੰ ਮੋੜ ਕੇ ਜੋੜਨਾ ਵਾਹਿਗੁਰੂ ਗੁਰੂ ਮੰਤਰ ਦੇ ਨਾਲ। ਅਤੇ ਆਪਾਂ ਨੇ ਬਾਣੀ ਪੜ੍ਹਦੇ ਹਾਂ ਜਾਂ ਸੰਗਤ ਕਰਦੇ ਹਾਂ ਨਾਮ ਧਿਆਉਂਦੇ ਹਾਂ, ਇਹਨੂੰ ਛੱਡਣਾ ਨਹੀਂ ਹੁੰਦਾ ਕਿ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ। ਹੌਲੀ ਹੌਲੀ ਆਪਣਾ ਮਨ ਵਿਚਾਰਾਂ ਤੋਂ ਰਹਿਤ ਹੋ ਕੇ ਸ਼ਬਦ ਵਿੱਚ ਭੇਦ ਹੋ ਗਿਆ, ਫਿਰ ਆਪਾਂ ਨਾ ਇਹ ਹੁੰਦਾ ਵੀ ਇੱਕ ਦਿਨ ਵੀ ਆਪਾਂ ਮਿਸ ਕਰਦੇ ਹਾਂ ਤਾਂ ਆਪਾਂ ਨੂੰ ਲੱਗਦਾ ਵੀ ਅੱਜ ਕੁਛ ਮਿਸ ਹੋ ਗਿਆ, ਬਹੁਤ ਵੱਡੀ ਚੀਜ਼ ਮਿਸ ਹੋ ਗਈ ਆ। ਆਪਾਂ ਨੇ ਹੁਣ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਹਰ ਇੱਕ ਨੇ ਬਹੁਤ, ਤੁਸੀਂ ਬੜੇ ਪਿਆਰ ਦੇ ਨਾਲ ਜਪਦੇ ਹੋ, ਉੱਚੀ ਜਪਦੇ ਹੋ, ਜਿਹੜਾ ਪ੍ਰਾਣੀ ਨਹੀਂ ਜਪਦਾ ਨਾ ਰਸਨਾ ਨਾਲ ਜ਼ਰੂਰ ਜਪਣਾ ਅਤੇ ਆਪਣੇ ਸਰਵਣਾਂ ਨਾਲ ਉਸਨੂੰ ਸੁਣਨਾ। ਸਤਿਗੁਰੂ ਜੀ ਕਹਿੰਦੇ ਆ ਜਿਹਬਾ ਗੁਣ ਗੋਬਿੰਦ ਭਜੋ ਕਾਰਨ ਸੁਣੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰੇ ਨਾ ਜਮ ਕੇ ਤਾਮ। ਉਹ ਕਹਿੰਦੇ ਵੀ ਜਿਹਬਾ ਨਾਲ ਆਪਣੀ ਰਸਨਾ ਨਾਲ ਜਪਣਾ ਗੁਰਮੰਤਰ ਅਤੇ ਉਸਨੂੰ ਸਰਵਣਾਂ ਨਾਲ ਸੁਣਨਾ, ਆਪਣੇ ਕੰਨਾਂ ਨਾਲ ਸੁਣਨਾ। ਉਹ ਕਹਿੰਦੇ ਕੀ ਹੋਏਗਾ? ਦੋ ਹੀ ਰਸਤੇ ਆ ਆਪਣੇ ਵਾਸਤੇ, ਇੱਕ ਲਿਵ ਦਾ ਰਸਤਾ, ਇੱਕ ਧਾਤ ਦਾ ਰਸਤਾ। ਲਿਵ ਧਾਤ ਦੋ ਰਾਹੇ ਹੈ, ਹੁਕਮੀ ਕਰਮ ਕਮਾਏ। ਹੁਕਮ ਦੇ ਵਿੱਚ ਪਰਮਾਤਮਾ ਨੇ ਦੱਸਿਆ ਕਿ ਹੁਕਮ ਕੀ? ਆਪਾਂ ਜੇ ਸੰਗਤ ਵਿੱਚ ਆ ਗਏ ਆਪਣੇ ਚੰਗੇ ਭਾਗ ਆ, ਨਾਮ ਜਪ ਕੇ ਆਪਾਂ ਲਿਵ ਦੇ ਰਸਤੇ 'ਤੇ ਚੱਲ ਕੇ ਪਰਮਾਤਮਾ ਨੂੰ ਪਾ ਲਵਾਂਗੇ, ਨਿੱਜ ਘਰ ਵਾਸਾ ਹੋ ਜਾਏਗਾ। ਨਹੀਂ ਤਾਂ ਫਿਰ ਮਾਇਆ ਦਾ ਰਸਤਾ ਦੱਸਿਆ ਸਤਿਗੁਰੂ ਜੀ ਕਹਿੰਦੇ ਆ ਵੀ ਉੱਥੇ ਫਿਰ ਆਪਾਂ ਨੂੰ ਫੇਰ ਜਨਮ ਹੈ, ਉੱਥੇ ਵਾਰ ਵਾਰ ਜਨਮਾਂ 'ਚ ਆਉਣਾ ਪੈਣਾ। ਇਹ ਸਾਰਿਆਂ ਨੂੰ ਵੱਡਾ ਦੁੱਖ ਆ, ਜਨਮਾਂ ਵਿੱਚ ਆਉਣਾ ਮਰਨਾ, ਆਉਣਾ ਮਰਨਾ ਸਾਰਿਆਂ ਨੂੰ ਵੱਡਾ ਕਹਿੰਦੇ ਇਹ ਦੁੱਖ ਆ ਬੰਦੇ ਵਾਸਤੇ। ਅਤੇ ਇਹੀ ਆਪਣੇ ਕੋਲ ਲਾਹਾ ਇਸ ਜਨਮ ਦੇ ਵਿੱਚ, ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਘੱਟ ਪੀਤੜ ਤੂੰ ਦੇਖ ਵਿਚਾਰੋ। ਕਹਿੰਦੇ ਆਪਣੇ ਘੱਟ ਵਿੱਚ ਆਪਣੇ ਅੰਦਰ ਝਾਤੀ ਮਾਰ ਕੇ ਦੇਖਣਾ ਵੀ ਤੂੰ ਕੀ ਕਰਨਾ। ਕਹੋ ਕਬੀਰ ਜੀਤ ਕੇ ਹਾਰ, ਉਹ ਕਹੇ ਤੂੰ ਜਿੱਤ ਕੇ ਜਾਣਾ ਜਾਂ ਤੂੰ ਬਾਜੀ ਇਹ ਜਿਹੜੀ ਆ ਨੁੱਖਾ ਜਮੀਨ ਮਿਲੀ ਆ ਇਹ ਹਾਰ ਕੇ ਜਾਣੀ।
ਕਹੇ ਕਬੀਰ ਪੁਕਾਰ ਪੁਕਾਰ, ਉਹ ਕਹਿੰਦੇ ਪੁਕਾਰ ਪੁਕਾਰ ਕੇ ਪਰਮਾਤਮਾ ਆਪਾਂ ਨੂੰ ਆਪਣੇ ਅੰਦਰ ਹੀ ਦੱਸ ਰਿਹਾ ਕਿ ਇਹ ਲਾਹਾ ਤੂੰ ਹੁਣ ਮਨੁੱਖਾ ਜੀਵਨ ਮਿਲਿਆ, ਆਪਣੀ ਬਾਜੀ ਜਿੱਤ ਕੇ ਜਾਣੀ ਹੈ। ਆਪਾਂ ਨੇ ਸਾਰਿਆਂ ਨੇ ਰਸਨਾ ਨਾਲ ਜਪਣਾ ਅਤੇ ਆਪਣੀ ਆਵਾਜ਼ ਨਾਲ ਆਪਣੀ ਆਵਾਜ਼ ਨੂੰ ਸੁਣਨਾ। ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤ ਖਾਣੀ, ਜਦੋਂ ਆਪਾਂ ਵਾਹਿਗੁਰੂ ਗੁਰਮੰਤਰ ਜਪਦੇ ਹਾਂ ਉਹ ਧੁਨ ਉਤਪੰਨ ਹੁੰਦੀ ਹੈ, ਵਾਹਿਗੁਰੂ ਵਾਹਿਗੁਰੂ, ਉਸਨੂੰ ਬੜੇ ਧਿਆਨ ਦੇ ਨਾਲ ਸੁਣਨਾ। ਧੁਨਵੇਂ ਧਿਆਨ, ਜਦੋਂ ਆਪਾਂ ਸ਼ਬਦ ਵਿੱਚ ਧਿਆਨ ਲਵਾਂਗੇ ਆਪਣਾ ਮਨ ਉਸ ਸ਼ਬਦ ਦੇ ਸਵਾਰ ਹੋ ਕੇ ਪਰਮਾਤਮਾ ਦੇ ਘਰ ਜਾਣ ਦਾ ਰਸਤਾ ਲੱਭ ਕੇ ਨਿੱਜ ਘਰ ਵਾਸਾ ਪਾ ਲਵੇਗਾ। ਕਰੋ ਜੀ ਕਿਰਪਾ ਆਪਾਂ ਸਾਰਿਆਂ ਨੇ ਪਿਆਰ ਨਾਲ ਜਪਣਾ। ਹਰ ਇੱਕ ਨੇ ਆਪਣੀ ਆਵਾਜ਼ ਸੁਣਨੀ ਆ, ਦੂਸਰੀ ਦੀ ਆਵਾਜ਼ ਵਿੱਚ ਧਿਆਨ ਨਹੀਂ ਦੇਣਾ, ਨੇਤਰ ਬੰਦ ਰੱਖਣੇ ਆ।

ਮੁਖ ਝੂੜਕ ਕੁਖਣ ਸਾਰੰਗ ਤ੍ਰਿਪਾਲ ਤੇ ਹਾਲ ਵਿਚਾਰੰਗ ਗਲਮਾਲਾ ਤਿਲਕ ਲਲਾਟੰਗ ਦੋ ਧੋਤੀ ਬਸਰਗ ਬਾਟੰਗ ਜੇ ਜਾਣਤ ਬ੍ਰਹਮੰ ਕਰਮੰ ਸਾਫੂ ਕਿਤਨੇ ਚੋ ਕਰਮੰ ਕਹੋ ਨਾਨਕ ਨੇ ਜੋ ਧਿਆਵੈ ਕਹੋ ਨਾਨਕ ਨੇ ਜੋ ਧਿਆਵੈ ਬਿਨ ਸਤਿਗੁਰ ਵਾਟ ਨ ਪਾਵੇ ਪੌੜੀ ਕਪ

0: ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮੇ ਪਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਤੋਂ ਸੰਭਾਏ ਨਾਨਕ ਜੀ ਨੇ ਗੁਰਮੁਖ ਬੁੱਝਿਆ ਨਾ ਸੁਤ ਗਨਾਏ ਪੌੜੀ ਸਤਿਗੁਰ ਵੱਡਾ ਘਰ ਸਲਾਈਏ
1: ਸਹਿ ਮਿਲੇ ਤਾਂ ਨਦਰੀ ਆਈਆਂ।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਕਛੋਂ ਕੰਚਨ ਭਇਓ ਸ਼ਬਦ ਗੁਰ ਸ੍ਰਵਣ ਹੈ ਸੁਣਿਓ ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਭਣਿਓ ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰ ਪਾਹਣ ਮਾਣਕ ਕਰ ਗਿਆਨ ਗੁਰ ਕਹਿਓ ਵਿਚਾਰ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨ ਕੇ ਗਏ ਸਤਿਗੁਰੂ ਚਰਨ ਜਿਨ ਪਰਸਿਓ ਸੇ ਪਾਸ ਪ੍ਰੇਤ ਸੁਰ ਨਰ ਭਏ ਸਾ ਬੁੱਧ ਦੀਜੈ ਜਿਤ

हस्त मह पुरुष माने प्रगट पुरख सब ठाऊं जाने।

ਗਹਿਰ ਗੰਭੀਰ ਅਥਾਹ ਉਹ ਪਿਆਰਾ ਮਾਲਕ ਵਾਹਿਗੁਰੂ ਲਾਲ ਪਿਆਰੇ ਨੂੰ ਕਹਿੰਦੇ ਨੇ। ਗੋਪਾਲ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਹੈ, ਗੋਬਿੰਦ ਸਾਰਿਆਂ ਦਾ ਆਲਮ ਹੈ, ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ਕਹਿੰਦੇ ਉਹ ਬੜਾ ਗਹਿਰਾ ਹੈ, ਬਹੁਤ ਡੂੰਘਾ ਤੇ ਸੂਝਵਾਨ ਹੈ। ਅਥਾਹ ਉਹਦਾ ਕਿਸੇ ਨੇ ਥਾਹ ਨਹੀਂ ਜਾਣਿਆ, ਪਾਰਾਵਾਰ ਨਹੀਂ ਜਾਣਿਆ। ਦੂਸਰ ਨਾਹੀਂ ਅਵਰ ਕੋ ਨਾਨਕ ਬੇਪਰਵਾਹ, ਉਹ ਮਾਲਕ ਵਰਗਾ ਦੂਜਾ ਦੁਨੀਆਂ ਤੇ ਹੈ ਹੀ ਨਹੀਂ। ਦੂਸਰ ਨਾਹੀਂ ਅਵਰ ਕੋ ਨਾਨਕ ਬੇਪਰਵਾਹ, ਉਹਨੂੰ ਕਿਸੇ ਤਰੀਕੇ ਦੀ ਨਾ ਕੋਈ ਚਿੰਤਾ ਹੈ, ਨਾ ਕੋਈ ਕਿਸੇ ਦੀ ਪਰਵਾਹ ਹੈ। ਗੁਣ ਗਾਉਣ ਵਾਲੇ ਰੱਬੀ ਗੁਣ ਗਾ ਕੇ ਉਹਦੇ ਵਿੱਚ ਅਭੇਦਤਾ ਹੋ ਜਾਂਦੇ ਨੇ, ਪਰ ਉਹ ਮਾਲਕ ਕਿੱਡਾ ਕੁ ਵੱਡਾ ਹੈ ਇਹਦੇ ਬਾਰੇ ਅੱਜ ਤੱਕ ਕੋਈ ਬਿਆਨ ਨਹੀਂ ਕਰ ਸਕਿਆ। ਪੌੜੀ ਲੱਲਾ ਤਾਕੈ ਲਵੈ ਨਾ ਕੋਊ, ਲੱਲੇ ਅੱਖਰ ਰਾਹੀਂ ਉਪਦੇਸ਼ ਦਿੱਤਾ, ਕਹਿੰਦੇ ਉਹਦੇ ਵਰਗਾ ਹੋਰ ਦੁਨੀਆਂ ਤੇ ਹੈ ਹੀ ਨਹੀਂ। ਲਵੈ ਨੇੜੇ ਤੇੜੇ ਨਹੀਂ, ਕੋਈ ਵੀ ਉਹਦੇ ਵਰਗਾ ਹੈ ਹੀ ਨਹੀਂ। ਲੱਲਾ ਤਾਕੈ ਲਵੈ ਨਾ ਕੋਊ, ਇੱਕ ਆਪ ਅਵਰ ਨ ਹੋਊ, ਉਹ ਇੱਕ ਆਪ ਹੀ ਆਪ ਹੈ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਹੈ। ਹੋਵਣ ਹਾਰ ਹੋਤ ਸਦ ਆਇਆ, ਉਹ ਮਾਲਕ ਵਾਹਿਗੁਰੂ ਅੱਜ ਵੀ ਆ, ਆਉਣ ਵਾਲੇ ਸਮੇਂ 'ਚ ਵੀ ਹੋਵੇਗਾ, ਉਹ ਸਦਾ ਰਹਿਣ ਵਾਲਾ ਹੈ, ਉਹਦੀ ਹੋਂਦ ਸਦਾ ਦੀ ਹੈ। ਉਹ ਤਾਂ ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ ਨਾਨਕ ਉਸੀ ਭੀ ਸੱਚ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ। ਜਾਏ ਦੇ ਅਰਥ ਡਿਪਾਰਚਰ ਕਰਨਾ ਨਹੀਂ, ਜਾਣਾ ਨਹੀਂ, ਉਹਨੂੰ ਜੰਮਿਆ ਨਹੀਂ ਕਿਸੇ ਨੇ, ਜਿਹੜਾ ਜੰਮਿਆ ਉਹਦੀ ਤਾਂ ਮੌਤ ਵੀ ਹੋਏਗੀ। ਜਾਏ ਨਾ ਜਾਸੀ, ਜਦੋਂ ਜੰਮਿਆ ਨਹੀਂ ਤੇ ਉਹਨੇ ਮਰਨਾ ਵੀ ਨਹੀਂ ਹੈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਹੋਵਣ ਹਾਰ ਹੋਤ ਸਦ ਆਇਆ, ਉਹ ਅੱਜ ਵੀ ਆ, ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ, ਉਹ ਸਦਾ ਹੋਂਦ ਵਾਲਾ ਹੈ। ਉਹ ਆਕਾ ਅੰਤ ਨਾ ਕਾਹੂ ਪਾਇਆ, ਉਸ ਮਾਲਕ ਵਾਹਿਗੁਰੂ ਦਾ ਕਿਸੇ ਨੇ ਪਾਰਾਵਾਰ ਨਹੀਂ ਜਾਣਿਆ। ਜਪਜੀ ਸਾਹਿਬ ਦੀਆਂ ਇਹ ਪੰਗਤੀਆਂ ਤਾਂ ਤੁਹਾਨੂੰ ਸਾਰਿਆਂ ਨੂੰ ਚੇਤੇ ਆ ਨਾ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਉਹਦਾ ਪਾਰਾਵਾਰ ਕਿਸੇ ਨੇ ਵੀ ਨਹੀਂ ਜਾਣਿਆ। ਉਹ ਅਸਗਾਹ ਹੈ, ਬੰਦਗੀ ਵਾਲੇ ਉਹਦੇ ਵਿੱਚ ਅਭੇਦ ਹੋ ਜਾਂਦੇ ਨੇ, ਪਰ ਉਸ ਮਾਲਕ ਵਾਹਿਗੁਰੂ ਦਾ ਪਾਰਾਵਾਰ ਕਿਸੇ ਨੇ ਨਹੀਂ ਜਾਣਿਆ, ਉਹ ਬੇਅੰਤ ਹੈ। ਪਾਤਸ਼ਾਹ ਜੀ ਕਹਿੰਦੇ ਸੁਣ ਸੁਣਾ ਕੇ ਬਿਆਨ ਕਰਦੇ ਹਾਂ ਭਾਈ, ਵੀ ਸੁਣ ਵੱਡਾ ਅੱਖ ਹੈ ਸਭ ਕੋਏ, ਕੇਵਟ ਵੱਡਾ ਟੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਉਹਦੇ ਵਿੱਚ ਅਭੇਦਤ ਹੋ ਜਾਂਦੇ ਨੇ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਖੇਤਾ ਕੇਵਟ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸੱਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕਰ ਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਉਹਦਾ ਪਾਰਾਵਾਰ ਕਿਸੇ ਨੇ ਵੀ ਨਹੀਂ ਜਾਣਿਆ। ਜੇ ਮੈਂ ਕਹਾਂ ਵੀ ਮੈਂ ਉਹਦਾ ਕੋਈ ਪਾਰਾਵਾਰ ਜਾਣ ਲਵਾਂਗਾ, ਨਹੀਂ, ਕਹਿੰਦੇ ਇਹ ਤਾਂ ਇੱਦਾਂ ਦੀ ਕਹਾਣੀ ਆ, ਤੂੰ ਸੁਲਤਾਨ ਕਹਾਂ ਹਾਂ ਮੀਆਂ, ਉਹ ਤਾਂ ਬਾਦਸ਼ਾਹ ਤੇ ਮੈਂ ਮੀਆਂ ਕਵਾਂ, ਕਿਹੜੀ ਵਡਿਆਈ ਆ।
मैं उदा पारावार नहीं जान सकता, वह असगाह है। गुरु नानक देव जी महाराज जी ने उंज पांधे नूं उपदेश दिंदिआं पंगतियां उचारण कीतियां, पर परथाए साखी महापुरख बोलदे सांझी सगल जहानै। उहदे विच वी इही लिखिआ वी उह मालक दा पारावार नहीं है। जाल मोह कस मस कर मत कागद कर सार, मोह नूं साड़ के दी स्याही बना ला, अपनी मत नूं कागज बना लै। जाल मोह कस मस कर मत कागद कर सार, भाओ कलम कर चित लिखारी गुर पुछ लिख विचार, लिख नाम सालाह लिख लिख अंत ना पारावार। उहदा पारावार नहीं जाणिआ जा सकदा, पातशाह जी कहिंदे लिख उहदा पारावार नहीं जाणिआ जांदा। अज पातशाह जी कहिंदे उस मालक वाहिगुरू दा वाका अंत न काहू पाया, किसी ने उहदा पारावार नहीं जाणिआ। श्री राग दा यह शब्द बहुते अभ्यासियां नूं चेते होएगा, क्योंकि श्री राग च आ जाता तो बाणी तकरीबन जिहड़े बैठ के सुणदे उहनां नूं भी चेते हो जाती है। पातशाह जी कहिंदे तेरा पारावार कोई कित्थों जाण लो, भावें हालांकि इन्नी लम्मी उम्र हुंदी नहीं, सपोज दैट जे हो जाए कोट कोटी मेरी आरजा, भावें करोड़ों सालों की उम्र हो जाए कोट कोटी मेरी आरजा, पवन पीण अप्याओ मैनू प्रशादा छकण की लोड़ ही ना पवे, हवा नाल ही सर लवा, पानी नाल ही सर जाए, ते दिने रात उहदियां सिफतां करी जावां करी जावां, ना मैं रात नू सौवा ना मैं दिने सौवा, मेरी अख ना लगे कदे भी, ते इन्नी तारीफ करके भी मैं उहदा पारावार थोड़ा जान लवांगा। कोट कोटी मेरी आरजा, पवन पीण अप्याओ, चंद सूरज दोए गुफै ना देखा, जानी के ना दिन ते रात पता ही नहीं लगे, दिन कदों चढ़िया रात कदों पै गई, साधना करी जावां, चंद सूरज दो गुफा ना देखा, सुपने सौण ना थाओ, भी तेरी कीमत ना पवै हो के वड्डे आखा ना। साचा निरंकार निज थाए, सुन सुन आखण आखणा जे भावै करै तमाए, इन्नी साधना करां अपने आप नूं को लवां, कुसा कटिया वार वार पीसण पीसा पाए, अग्गी सेती जालिया भसम सेती रल जाओ, भी तेरी कीमत ना पवै हो के वड्डा आखा ना, तेरा अंत कित्थों जान लवांगा। मेरी उडारी एड्डी लंबी हो जाए, असमाना तक सकेंटा विच पहुंच जावां, किसी नूं नजर ना आवां, पंखी होए कै जे पवां, सह समानी जाओ, नदरी किसे ना आवो, ना किश पिया ना खाओ, भी तेरी कीमत ना पवै हो के वड्डा आखा ना। मैं दिने रात उहदी तारीफ ही लिखी जावां, मना मूही कागज भर देवां, लिखण वास्ते मेरी हाथ दी स्पीड हवा वर्गी होवे, बनस्पति दियां कलमां घड़ लवां, तां वी उहदा पारावार थोड़ा। नानक कागद लख मणा, पढ़ पढ़ कीचै पाओ, मस्सू तोट ना आवई, लेखण पौण चलाओ, भी तेरी कीमत ना पवै हो केवड आखां ना। उस मालक वाहिगुरू दा पारावार नहीं है। पातशाह जी कहिंदे अंत ना सिफती, कहण ना अंत, अंत ना करना, देण ना अंत। उहने जो कुछ कीता होया उहदा भी पारावार नहीं, जिन्नी सृष्टि बनाई है ना, अजे इदां दे गहरे समुंदर पए ने जिथों तक अजे मनुख नहीं पहुंच सकिया, इन्ने तरह की बनस्पति जिथों तक बंदे की अजे पहुंच ही नहीं, उहने जो कुछ बनाया उहदा पारावार नहीं है। अंत ना करना, देण ना अंत, उन्हें इन्ना कुछ दिता होया जिहदा पारावार ही नहीं है। ये तो पंक्ति तुहानू सारयां नू चेते है ना, शाम नू पढ़दे सोहले विच, तेरा दाने कीमत ना पवै तिस दाते कवण शुमार, उहदा पारावार कित्थों जाण लवांगे। उन्हें जो कुछ दिता उहदा ही कोई मुल नहीं। सारी जिंदगी दी कमाई एक पलड़े च पा के शरीर दा एक अंग नहीं खरीद सकदे, तेरे दाने कीमत ना पवै। ये तो जदों ढांचा जा ठीक जिनी देर चलता उतों चम की बोरी जी रब ने पाई अंदर चली जाता, जो डाक्टर ना वाह वास्ता पैंदा है इन्ना कीमती हार्ट होंदा, ये लिवर की इन्नी कीमत सी, ये अखां की किन्नी कीमत आ। मालक ने जो कुछ दिता तरस करके दिता, वह पारावर कितों जान लवेंगे। मेहरवान।

ਜਾਣ ਵਾਲੇ ਨੇ। ਉਹ ਮਾਲਕ ਵਾਹਿਗੁਰੂ ਏਡਾ ਵੱਡਾ ਏਡਾ ਬੇਅੰਤ ਆ ਨਾ, ਦਿੰਦਾ ਦੇ ਲੈਂਦੇ ਥੱਕ ਪਾਏ। ਉਹਨੇ ਐਸੇ ਭੰਡਾਰੇ ਭਰੇ ਜੀ, ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਇੱਕ ਵਾਰ। ਆਪਾਂ ਗੱਡੀ ਚ ਤੇਲ ਪਾਉਂਦੇ ਹਾਂ, ਤੀਜੇ ਦਿਨ ਫਿਰ ਟੈਂਕੀ ਭਰਾਉਣੀ ਪੈਂਦੀ ਆ। ਇਹ ਗੱਲ ਅਲੱਗ ਆ ਵੀ ਕੋਈ ਗੱਡੀ ਚਲਾਵੇ ਹੀ ਨਾ, ਖੜੀ ਦਾ ਤਾਂ ਤੇਲ ਕਿੱਥੋਂ ਮੁੱਕਣਾ, ਜੇ ਚਲਾਵਾਂਗੇ ਤਾਂ ਮੁੱਕਦਾ ਨਾ। ਪਰ ਮਾਲਕ ਦੀਆਂ ਭਰੀਆਂ ਟੈਂਕੀਆਂ ਖਾਲੀ ਨਹੀਂ ਹੋਈਆਂ, ਕਣਕ ਨਹੀਂ ਮੁੱਕੀ, ਖਾਣ ਵਾਲੇ ਚਲੇ ਗਏ, ਕੱਪੜਿਆਂ ਦੀਆਂ ਲਮਾਰੀਆਂ ਭਰੀਆਂ ਪਈਆਂ ਨੇ, ਪਾਉਣ ਵਾਲੇ ਨਹੀਂ ਰਹਿੰਦਾ, ਉਹਦੇ ਭੰਡਾਰੇ ਵੀ ਖਾਲੀ ਹੋਣ ਵਾਲੇ ਨਹੀਂ, ਉਹਦੇ ਸੁਭਾਅ ਵਿੱਚ ਵੀ ਕਦੇ ਤਬਦੀਲੀ ਨਹੀਂ ਆਉਂਦੀ। ਉਹਨੇ ਜੋ ਕੁਝ ਦਿੱਤਾ ਹੋਇਆ ਉਹਦਾ ਪਾਰਾ ਵਾਰ ਨਹੀਂ। ਪਾਤਸ਼ਾਹ ਜੀ ਕਹਿੰਦੇ ਇੰਨਾ ਕੁਝ ਦਿੱਤਾ ਮਾਤਾ ਕਿ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਆ, ਮਨੋ ਕਿਉਂ ਵਿਸਾਰੀ ਆ, ਏਵਡ ਦਾਤਾ ਜੀ ਅਗਨ ਮੈਂ ਆਹਾਰ ਪਹੁੰਚਾ ਬਈ। ਭਗਤ ਧੰਨਾ ਜੀ ਦਾ ਇੱਕ ਸ਼ਬਦ ਆ ਤੁਹਾਡੇ ਨਾਲ ਸਾਂਝਾ ਕਰਾਂ, ਉਹਦੀਆਂ ਐਡੀਆਂ ਵੱਡੀਆਂ ਦਾਤਾਂ ਕਿੱਥੇ ਪਾਰਾ ਵਾਰ ਉਹਦਾ। ਰੇ ਚਿਤ ਚੇਤ ਸਕੀ ਨਾ ਦਿਆਲ ਦਮੋਦਰ, ਬਿਬੈ ਨਾ ਜਾਨਸ ਕੋਈ, ਜੇ ਧਾਮੈ ਬ੍ਰਹਿਮੰਡ ਖੰਡ ਕਉ ਕਰਤਾ ਕਰੇ ਸੋ ਹੋਈ। ਉਹਨੂੰ ਚੇਤੇ ਕਿਉਂ ਨਹੀਂ ਕਰਦਾ, ਉਹਦੇ ਵਰਗਾ ਦੂਜਾ ਹੈ ਹੀ ਨਹੀਂ ਕੋਈ। ਜਿੱਥੇ ਮਰਜ਼ੀ ਭੱਜ ਲਈ, ਜੋ ਪਰਮਾਤਮਾ ਨੇ ਕਰਨਾ ਉਹੀ ਹੋਏਗਾ। ਜੇ ਧਾਮੈ ਬ੍ਰਹਿਮੰਡ ਖੰਡ ਕਉ ਕਰਤਾ ਕਰੇ ਸੋ ਹੋਈ। ਉਹ ਸਿਆਣੇ ਅੱਗੇ ਕਹਿੰਦੇ ਹੁੰਦੇ ਸੀ ਨਾ, ਨਾ ਜਾ ਬਰਮਾ ਨੂੰ ਤੇਰੇ ਲੇਖ ਜਾਣਗੇ। ਨਾਲੇ ਮੈਂ ਹੱਸਦਾ ਹੁੰਦਾ ਵੀ ਬਰਮਾ ਤਾਂ ਨੇੜੇ ਰਹਿ ਗਿਆ, ਹੁਣ ਤਾਂ ਇਹ ਕਿਹਾ ਕਰੋ ਵੀ ਨਾ ਜਾ ਅਮਰੀਕਾ ਨੂੰ ਤੇਰੇ ਲੇਖ ਜਾਣਗੇ। ਨਾਲੇ ਜਿੱਥੇ ਮਰਜ਼ੀ ਭੱਜ ਲਈ, ਹੋਣਾ ਉਹ ਆ ਜਿਹੜਾ ਪਰਮਾਤਮਾ ਨੇ ਕਰਨਾ। ਜੇ ਧਾਮੈ ਬ੍ਰਹਿਮੰਡ ਖੰਡ ਕਉ ਕਰਤਾ ਕਰੇ ਸੋ ਹੋਈ। ਭਗਤ ਜੀ ਕਹਿੰਦੇ ਉਹਦੀਆਂ ਦਾਤਾਂ ਦਾ ਪਾਰਾਵਾਰ ਨਹੀਂ ਹੈ। ਕਹਿੰਦੇ ਉਹਨੇ ਮਾਤਾ ਦੇ ਉਦਰ ਵਿੱਚ ਤੂੰ ਕੁਝ ਵੀ ਨਹੀਂ ਸੀ ਕਰਨ ਜੋਗਾ, ਤੇਰੇ ਖਾਣ ਵਾਸਤੇ ਪੀਣ ਵਾਸਤੇ ਉੱਥੇ ਵੀ ਪ੍ਰਬੰਧ ਕੀਤਾ। ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀ ਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ, ਤੇਰੇ ਦਾਨੇ ਕੀਮਤ ਨਾ ਪਵੇ। ਉੱਥੇ ਵੀ ਪ੍ਰਤਪਾਲਾ ਕਰਦਾ ਹੋ, ਹੈਰਾਨੀ ਦੀ ਗੱਲ ਆ, ਜਿਨ੍ਹਾਂ ਦੀਆਂ ਮਾਵਾਂ ਵੀ ਕੋਲੇ ਹੈ ਨਹੀਂ, ਉਹ ਉਹਨਾਂ ਦਾ ਵੀ ਪਾਲਣ ਪੋਸ਼ਣ ਕਰ ਦਿੰਦਾ। ਇੱਕ ਐਸੇ ਜਾਨਵਰ ਦੀ ਉਦਾਹਰਣ ਦਿੱਤੀ, ਤੁਹਾਡੇ ਧਿਆਨ 'ਚ ਹੋਏਗਾ, ਜਿਨ੍ਹਾਂ ਜਾਨਵਰਾਂ ਦੇ ਥਣ ਹੁੰਦੇ ਉਹਨਾਂ ਦੇ ਖੰਭ ਨਹੀਂ ਹੁੰਦੇ, ਅਤੇ ਜਿਨ੍ਹਾਂ ਦੇ ਖੰਭ ਹੁੰਦੇ ਆ ਉਹਨਾਂ ਦੇ ਥਣ ਨਹੀਂ ਹੁੰਦੇ। ਭਗਤ ਜੀ ਨੇ ਇੱਕ ਤੀਜੀ ਤਰ੍ਹਾਂ ਦੇ ਜਾਨਵਰ ਦੀ ਉਦਾਹਰਣ ਦਿੱਤੀ, ਉਹ ਕੱਛੂ ਕੁੰਮੀ। ਇਹਦੇ ਕੋਲ ਨਾ ਦੁੱਧ ਦਾ ਖਜ਼ਾਨਾ ਜਾਣੀ ਕਿ ਥਣ ਹੈ ਨਹੀਂ, ਨਾ ਉਹਦੇ ਖੰਭ ਆ। ਬਾਹਰ ਜਾ ਕੇ ਆਂਡੇ ਦੇ ਦਿੰਦੀ ਆ, ਅਤੇ ਆਂਡਿਆਂ 'ਤੇ ਆਪ ਨਹੀਂ ਬੈਠਦੀ, ਜਿਵੇਂ ਬੱਤਕ ਬੈਠਦੀ ਆ ਨਾ, ਜਾਂ ਹੋਰ ਜਾਨਵਰ ਬੈਠਦੇ ਆ, ਕੱਛੂ ਕੁੰਮੀ ਨਹੀਂ ਬੈਠਦੀ। ਰੇਤਾ ਦਾ ਖੋੜਲਾ ਜਾਂ ਪੱਟ ਕੇ ਉੱਤੋਂ ਰੇਤਾ ਪਾ ਦਿੰਦੀ ਆ, ਨੀਅਤ ਪੀਰੀਅਡ 'ਤੇ ਬੱਚੇ ਆਪਣੇ ਆਪ ਬਾਹਰ ਨਿਕਲਦੇ ਆ, ਕੱਛੂ ਕੁੰਮੀ ਨਹੀਂ ਕੋਲੇ ਬੈਠਦੀ। ਮਾਲਕ ਨੇ ਉਹ ਜਾਨਵਰ ਨੂੰ ਸੋਝੀ ਦਿੱਤੀ ਆ। ਅੱਜ ਡਿਸਕਵਰੀ ਦਾ ਜ਼ਮਾਨਾ, ਤੁਸੀਂ ਨੈੱਟ 'ਤੇ ਵੀ ਦੇਖ ਸਕਦੇ ਹੋ, ਹੋਲ 'ਚੋਂ ਜਿਵੇਂ ਹੀ ਬੱਚੇ ਬਾਹਰ ਆਉਂਦੇ ਨੇ ਨਾ, ਆਪਣੇ ਆਪ ਹੀ ਰਿਜਕ ਦੀ ਭਾਲ ਵਿੱਚ ਤੁਰ ਪੈਂਦੇ ਨੇ, ਆਪਣੇ ਆਂਡੇ ਦੇ ਹੋਲ ਜੇ ਨੂੰ ਖਾ ਲੈਂਦੇ ਨੇ ਉਹ। ਇਹ ਤਾਂ ਮਨੁੱਖੀ ਬੱਚਾ ਜਿਹਦੀ ਦੇਖ ਰੇਖ ਬਹੁਤੀ ਕਰਨੀ ਪੈਂਦੀ। ਘਰਾਂ 'ਚ ਮੱਝਾਂ ਗਾਈਆਂ ਸੁਣਦੀਆਂ, ਤੁਸੀਂ ਦੇਖਿਆ ਵੀ ਕੁਝ ਹੀ ਮਿੰਟਾਂ ਬਾਅਦ ਬੱਚਾ ਉੱਠ ਕੇ ਖੜਾ ਹੋ ਜਾਂਦਾ। ਜਿਨ੍ਹਾਂ ਦੀਆਂ ਮਾਵਾਂ ਵੀ ਕੋਲੇ ਹੈ ਨਹੀਂ, ਮਾਲਕਾਂ ਤੋਂ ਉਹਨਾਂ ਨੂੰ ਵੀ ਰਿਜਕ ਦਿੱਤਾ, ਤੇਰਾ ਪਾਰਾਵਾਰ ਨਹੀਂ ਜਾਣਿਆ ਜਾ ਸਕਦਾ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਕੁੰਮੀ ਦੇ ਅਰਥ ਨੇ ਕੱਛੂ ਕੁੰਮੀ, ਤਨ ਦੇ ਅਰਥ ਨੇ ਉਹਦੇ ਬੱਚੇ ਬਾਹਰ ਨੇ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀਂ, ਉਹਦੇ ਕੋਲੇ ਨਾ ਖੰਭਾ ਵੀ ਉੱਡ ਕੇ ਚਲੀ ਜਾਂਦੀ ਆ, ਤੇ ਨਾ ਦੁੱਧ ਦਾ ਭੰਡਾਰਾ ਹੀ ਆ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀਂ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਮਾਲਕਾ ਤੇਰਾ ਕਿੱਥੋਂ ਪਾਰਾਵਾਰ ਜਾਣਾਂਗੇ। ਹੈਰਾਨ ਹੋ ਜਾਈਦਾ ਇਹਨਾਂ ਘਟਨਾਵਾਂ ਨੂੰ ਦੇਖ ਕੇ। ਪੱਥਰਾਂ ਵਿੱਚ ਕੀੜੇ ਪੈਦਾ ਕੀਤੇ, ਸਾਰੇ ਪਾਸਿਓਂ ਰਸਤਾ ਬੰਦ, ਕਿਤੋਂ ਉੱਡ ਕੇ ਕੋਈ ਰੇਤਾ ਨਹੀਂ ਉੱਥੇ ਆ ਸਕਦੀ, ਹਵਾ ਨਹੀਂ ਪਹੁੰਚ ਸਕਦੀ, ਤਾਂ ਉਹਨਾਂ ਦੀ ਵੀ ਪ੍ਰਤਪਾਲਾ ਕਰਦਾ। ਇਹ ਪੰਕਤੀਆਂ ਤੁਹਾਨੂੰ ਸਾਰਿਆਂ ਨੂੰ ਚੇਤੇ ਆ, ਕਾਹੇ ਰੇ ਮਨ ਚਿੱਤ ਮੈਂ ਉਦਮ ਜਾ ਆਹਰ ਹਰ ਜੀਉ ਭਰਿਆ, ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾ ਰਿਜਕ ਅੱਗ ਕਰ ਤਰਿਆ। ਅਤੇ ਇੱਥੇ ਭਗਤ ਜੀ ਕਹਿੰਦੇ ਪਾਖਣ ਕੀਟ ਗੁਪਤ ਹੋਏ ਰਹਿਤਾ, ਪੱਥਰਾਂ ਵਿੱਚ ਕੀੜੇ ਪੈਦਾ ਕੀਤੇ, ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ ਕਹਿ ਧੰਨਾ, ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਅੱਗੇ ਕਹਿੰਦੇ ਅੰਤ ਨਾ ਵੇਖਣ ਸੁਣਨ ਨਾ ਅੰਤ, ਉਹਦੇ ਵੇਖਣ ਦਾ ਵੀ ਪਾਰਾ।

ਵਾਰ ਨਹੀਂ। ਇੱਕ ਪਾਸੇ ਕਹਿੰਦੇ ਹਾਂ ਵੀ ਉਹਦਾ ਸਰੀਰ ਹੀ ਕੋਈ ਨਹੀਂ, ਉਹ ਵੇਖਦਾ ਕਿਵੇਂ ਆ? ਦਰਅਸਲ ਉਹ ਵੇਖ ਰਿਹਾ ਆਪ ਹੀ ਨੇ, ਆਪ ਸਾਜਿਓ ਆਪ ਹੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ। ਡਿੱਠੋ ਦੇ ਅਰਥ ਵੇਖਣਾ ਹੀ ਹੁੰਦਾ, ਕਰ ਆਸਣ ਡਿੱਠੋ ਚਾਓ। ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ, ਨਦਰ ਨਿਹਾਲ ਜਿਹੜੀ ਪੈਦਾ ਕੀਤੀ ਉਹਨੂੰ ਵੇਖ ਵੀ ਰਿਹਾ ਹੈ। ਤੇ ਹੈਰਾਨੀ ਦੀ ਗੱਲ ਜਦੋਂ ਉਹਦੀਆਂ ਹੋਰ ਗੱਲਾਂ ਦਾ ਪਾਰਾਵਾਰ ਨਹੀਂ, ਉਹਦੇ ਵੇਖਣ ਦਾ ਵੀ ਪਾਰਾਵਾਰ ਨਹੀਂ। ਬੰਦਾ ਚਲਾਕੀਆਂ ਕਰਦਾ, ਕੈਮਰਿਆਂ ਤੋਂ ਮੂੰਹ ਮੱਥਾ ਲੁਕੋ ਲੈਂਦਾ ਕਈ ਵਾਰੀ, ਮੈਨੂੰ ਕੋਈ ਵੇਖਦਾ ਨਾ ਹੋਵੇ। ਜਿੱਥੇ ਮਰਜ਼ੀ ਲੁਕ ਜਾਈ ਤੂੰ ਦੁਨੀਆਂ ਦੇ ਕੈਮਰਿਆਂ ਤੋਂ ਡਰਦਾ। ਜਿਹੜਾ ਪਰਮਾਤਮਾ ਨੇ ਹੁਕਮ ਦਾ ਕੈਮਰਾ ਲਾ ਕੇ ਭੇਜਿਆ ਪੁੱਤ, ਉਹ ਜੰਮਣ ਤੋਂ ਲੈ ਕੇ ਮਰਨ ਤੱਕ ਟਰੇਸ ਕਰਦਾ। ਇਹਦੀ ਬੈਟਰੀ ਡੈਡ ਨਹੀਂ ਹੁੰਦੀ, ਇਹਦੀ ਮੈਮਰੀ ਸਮਾਪਤ ਨਹੀਂ ਹੋਣੀ। ਤੂੰ ਚਲਾਕੀਆਂ ਜਿੰਨੀਆਂ ਮਰਜ਼ੀ ਕਰ ਲਾ, ਦੇ ਕਿਵਾੜ ਅਣਕ ਪੜਦੇ ਮੈਂ ਪਰ ਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ। ਕਿਉਂਕਿ ਉਹਨੂੰ ਦੀਂਦਾ ਬਹੁਤ, ਉਹਦੇ ਵੇਖਣ ਦਾ ਵੀ ਪਾਰਾਵਾਰ ਨਹੀਂ ਹੈ। ਜਿੱਥੇ ਮਰਜ਼ੀ ਕਰ ਲਈ, ਜਿੱਥੇ ਮਰਜ਼ੀ ਲੁਕ ਜਾਈ ਉੱਥੇ ਵੇਖ ਲੈਂਦਾ। ਅੰਤ ਨਾ ਵੇਖਣ ਸੁਣ ਨਾ ਅੰਤ, ਸਾਰੀ ਸ੍ਰਿਸ਼ਟੀ ਵਿੱਚ ਬੈਠਾ ਹੋਇਆ ਮਾਲਕ ਹੀ ਦੇਖ ਰਿਹਾ ਨਾ। ਸੋਹਿਲਾ ਸਾਹਿਬ ਦਾ ਜਿਹੜਾ ਧਨਾਸਰੀ ਰਾਗ ਦਾ ਸ਼ਬਦ ਹੈ, ਜੇ ਸੰਥਿਆ ਨਾ ਕੀਤੀ ਉਹਦੇ ਵਿਸਰਾਮ ਔਖੇ ਆ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਮਾਲਕਾ ਜਦੋਂ ਮੈਂ ਤੇਰਾ ਨਿਰਗੁਣ ਸਰੂਪ ਦੇਖਦਾ ਤੇਰਾ ਕੋਈ ਨੇਤਰ ਨਹੀਂ ਹੈ, ਤੇ ਜਦੋਂ ਸਰਗੁਣ ਸਰੂਪ ਦੇਖਦਾ ਜਿੰਨੇ ਜੀਵਾਂ ਦੀਆਂ ਅੱਖਾਂ ਨੇ ਉਹਨਾਂ 'ਚ ਬੈਠਾ ਤੂੰ ਹੀ ਤਾਂ ਵੇਖ ਰਿਹਾ, ਤੇਰੇ ਵੇਖਣ ਦਾ ਪਾਰਾਵਾਰ ਨਹੀਂ ਹੈ। ਅੰਤ ਨਾ ਵੇਖਣ ਸੁਣਨ ਨਾ ਅੰਤ, ਤੇਰੇ ਸੁਣਨ ਦਾ ਵੀ ਪਾਰਾਵਾਰ ਨਹੀਂ। ਅਜੇ ਬੰਦੇ ਨੇ ਮਨ ਵਿੱਚ ਚਿਤਵਣੀ ਚਿਤਵੀ ਤੇ ਤੈਨੂੰ ਪਹਿਲਾਂ ਹੀ ਸੁਣ ਜਾਂਦਾ। ਭਾਈ ਗੋਪਾਲਾ ਜੀ ਵਾਲੀ ਸਾਖੀ ਤਾਂ ਤੁਸੀਂ ਸਾਰਿਆਂ ਨੇ ਸੁਣੀ ਹੈ ਨਾ, ਛੇਵੇਂ ਪਾਤਸ਼ਾਹ ਵਾਲੀ। ਕੋਈ ਗੁਰੂ ਦਾ ਸਿੱਖ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਓ, ਸਾਰਿਆਂ ਦੀਆਂ ਨੀਵੀਆਂ ਪੈ ਗਈਆਂ। ਤੇ ਭਾਈ ਗੋਪਾਲਾ ਜੀ ਕਹਿੰਦੇ ਜੇ ਤੁਸੀਂ ਮਿਹਰ ਕਰੋ ਤਾਂ ਦਾਸ ਸੇਵਾ ਕਰੇ ਇਹ। ਤੇ ਪਾਤਸ਼ਾਹ ਜੀ ਬਾਣੀ ਪੜ੍ਹਨ ਵਾਲੇ ਦਾ ਇੰਨਾ ਸਤਿਕਾਰ ਕਰਦੇ, ਆਪਣੇ ਤੋਂ ਉੱਚੀ ਜਗ੍ਹਾ ਤੇ ਬਿਠਾਇਆ। ਤੇ ਪੜ੍ਹਦਿਆਂ ਹੋਇਆਂ ਮਨ ਵਿੱਚ ਅਜੇ ਬੋਲ ਕੇ ਨਹੀਂ ਕਿਹਾ, ਮਨ ਵਿੱਚ ਸੋਚਿਆ ਹੀ ਆ ਹਜੇ ਵੀ ਪਾਤਸ਼ਾਹ ਜੀ ਨੇ ਜਦੋਂ ਪਾਠ ਪੂਰਾ ਹੋਣਾ ਕੋਈ ਭੇਟਾ ਦੇਣੀ ਆ। ਸਤਿਕਾਰ ਬੜਾ ਕਰਦੇ ਆ, ਜੇ ਕਿਤੇ ਜਿਹੜੇ ਭੇਟਾ ਵਿੱਚ ਆਏ ਹੋਏ ਘੋੜੇ ਨੇ ਨਾ, ਜੇ ਉਹਨਾਂ 'ਚੋਂ ਘੋੜਾ ਮਿਲ ਜਾਏ ਤਾਂ ਗੱਲ ਹੀ ਬਣ ਜਾਏ। ਉਹਦੇ ਸੁਣਨ ਦਾ ਵੀ ਪਾਰਾਵਰਨ, ਅੰਤ ਨਾ ਵੇਖਣ ਸੁਣਨ ਨਾ ਅੰਤ, ਹਜੇ ਮਨ ਵਿੱਚ ਹੀ ਆ, ਹਜੇ ਬੋਲਿਆ ਨਹੀਂ ਤੇ ਗੁਰੂ ਨੂੰ ਪਹਿਲਾਂ ਸੁਣ ਗਿਆ, ਕਿਉਂਕਿ ਗੁਰੂ ਰੱਬ ਦਾ ਰੂਪ ਆ ਨਾ। ਪਾਤਸ਼ਾਹ ਜੀ ਕਹਿੰਦੇ ਚਲੋ ਭਾਈ ਮੈਂ ਤਾਂ ਸੋਚ ਰਿਹਾ ਸੀ ਮੇਰੇ ਕੋਲ ਸਭ ਤੋਂ ਕੀਮਤੀ ਜੋ ਹੈ ਗੁਰੂ ਘਰ ਦੀ ਦਰ ਘਰ ਦੀ ਸੇਵਾ ਹੀ ਆ, ਗੁਰਿਆਈ ਗੱਦੀ ਇਹੀ ਦੇ ਦਿਆਂਗਾ, ਪਰ ਜੋ ਬੋਲਿਆ ਸੀ ਸੁਣ ਗਿਆ ਨਾ, ਕਿਉਂਕਿ ਉਹਦੇ ਸੁਣਨ ਦਾ ਪਾਰਾਵਾਰ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਕੋਈ ਨਾ, ਘੋੜਾ ਨਾਲ ਕੀਮਤੀ ਕਾਠੀ ਤੇ ਬਹੁਤ ਸਾਰੀ ਦੌਲਤ ਦੇ ਕੇ ਨਿਵਾਜ ਦਿੱਤਾ, ਕਿਉਂਕਿ ਸੁਣਦਾ ਬਹੁਤ ਉਹਨੂੰ, ਵਿਣ ਬੋਲਿਆ ਸਭ ਕੁਛ ਜਾਣਦਾ। ਅੱਜ ਤਾਂ 5-7 ਹਜ਼ਾਰ ਮੀਲ ਤੋਂ ਚਲੋ ਫੋਨ ਰਾਹੀਂ ਸੁਣ ਲਵਾਂਗੇ, ਬਹੁਤ ਇਲਾਕੇ ਇੱਦਾਂ ਦੇ ਨੇ ਜਿੱਥੇ ਉੱਥੇ ਰੇਂਜ ਹੀ ਹੈ ਨਹੀਂ। ਅਸੀਂ ਜਿੰਨਾ ਮਰਜ਼ੀ ਤਰੱਕੀ ਕਰ ਲਈਏ ਪਰ ਉਹ ਮਾਲਕ ਦੇ ਸੁਣਨ ਦਾ ਤਾਂ ਪਾਰਾ ਵਾਰੀ ਨਹੀਂ। ਅੰਤ ਨਾ ਵੇਖਣ ਸੁਣਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਮੰਤ ਹੁੰਦਾ ਉਹ ਜੋ ਸੋਚ ਰਿਹਾ, ਉਹਨੇ ਜੋ ਕੁਝ ਕਰਨਾ, ਉਹ ਨਾ ਕਿਸੇ ਤੋਂ ਸਲਾਹ ਲੈਂਦਾ ਨਾ ਕਿਸੇ ਨੂੰ ਪਤਾ ਉਹਦਾ। ਅੰਤ ਨਾ ਜਾਪੈ ਕਿਆ ਮਨ ਮੰਤ, ਉਹਨੇ ਕੀ ਮਤਾ ਪਕਾਇਆ। ਇਸ ਲਈ ਬੰਦਾ ਸੋਚਦਾ ਕੁਝ ਹੋਰ ਆ ਤੇ ਹੋ ਜਾਂਦਾ ਕੁਝ ਹੋਰ ਹੀ। ਹਰ ਕੀ ਗਤਨਾ ਕੋ ਜਾਣਾ, ਜੋਗੀ ਜਤੀ ਤਪੀ ਪਛਹਾਰੇ ਅਰ ਬਹੁ ਲੋਕ ਸਿਆਣੇ, ਛਿਨਮੈ ਰਾਓ ਰੰਕ ਕੋ ਕਰਈ, ਰਾਓ ਰੰਕ ਕਰ ਡਰੈ, ਰੀਤੇ ਭਰੇ ਭਰੇ ਸਖਨਾਵੈ ਯੈ ਤਾਂ ਕੋ ਵਿਵਹਾਰੇ। ਉਹਦਾ ਉਹਨੇ ਕੀ ਕਰਨਾ ਕਿਸੇ ਨੂੰ ਨਹੀਂ ਪਤਾ। ਅੰਤ ਨ ਜਾਪੈ ਕਿਆ ਮਨ ਮੰਤ, ਬੰਦਾ ਸੋਚਦਾ ਕੱਲ ਨੂੰ ਚੜ੍ਹਦੇ ਨੂੰ ਜਾਣਾ ਤੇ ਜਾਣਾ ਪੈ ਜਾਂਦਾ ਲਹਿੰਦੇ ਵਾਲੇ ਪਾਸੇ ਨੂੰ। ਮਤਾ ਕਰੈ ਪੱਛਮ ਕੈ ਤਾਂ ਹੀ ਪੂਰਬ ਹੀ ਲੈ ਜਾਤ, ਕਿਉਂਕਿ ਉਹਦਾ ਪਾਰਾਵਾਰ ਨਹੀਂ, ਉਹਨੇ ਮਨ ਵਿੱਚ ਕੀ ਕਰਨਾ ਉਹਨੂੰ ਕਿਸੇ ਦੇ ਨਾਲ ਸਲਾਹ ਨਹੀਂ ਕਰਨੀ ਪੈਂਦੀ। ਅੰਤ ਨ ਜਾਪੈ ਕਿਆ ਮਨ ਮੰਤ ਦੇ ਅਰਥ ਨੇ ਉਹਨੇ ਕੀ ਕਰਨਾ ਕਿਸੇ ਨੂੰ ਨਹੀਂ ਪਤਾ। ਭਗਤ ਕਬੀਰ ਜੀ ਕਹਿੰਦੇ ਮੈਂ ਆਪਦਾ ਆਪ ਸਰੰਡਰ ਕਰ ਦਿੱਤਾ, ਮੈਂ ਹਥਿਆਰ ਸੱਟ ਦਿੱਤੇ ਨੇ, ਮੈਂ ਤਾਂ ਹੱਥ ਜੋੜ ਲਏ, ਬਸ ਹੁਣ ਤਾਂ ਮੈਂ ਇਹ ਕਹਿਣਾ ਵੀ ਜੋ ਕੁਝ ਤੇਰੇ ਵੱਲੋਂ ਹੋ ਰਿਹਾ ਬਸ ਉਹ ਭਲਾ ਮੇਰੇ ਲਈ, ਕਿਉਂਕਿ ਜੋ ਮੈਂ ਸੋਚਦਾ ਹੁੰਦਾ ਨਹੀਂ। ਅੰਤ ਨਾ ਜਾਪੈ ਕਿਆ ਮਨ ਮੰਤ। ਤੇ ਭਗਤ ਜੀ ਕਹਿੰਦੇ ਕਬੀਰ ਜੋ ਮੈਂ ਚਿਤਵਾਂ ਨਾ ਕਰੈ,
ਕਿਆ ਮੇਰੇ ਚਿੱਤ ਵੇ ਹੋਏ, ਆਪਣਾ ਚਿੱਤ ਵਿਆ ਹਰ ਕਰੇ, ਜੋ ਮੇਰੇ ਚਿੱਤ ਨਾ ਹੋਏ ਹੁੰਦਾ ਤਾਂ ਉਹ ਜੋ ਕੁਝ ਉਹਨੇ ਕਰਨਾ ਅੰਤ ਨੇ ਜਾਪਿਆ, ਕਿਆ ਮਨ ਮੰਤ, ਉਹਦਾ ਪਾਰਾਵਾਰ ਕਿਸੇ ਨੇ ਨਹੀਂ ਜਾਣਿਆ। ਨਰ ਚਾਹਤ ਕਛ ਔਰ, ਔਰ ਹੈ ਕੀ, ਔਰ ਹੈ ਭਈ, ਚਿਤਵਤ ਰਹੇ ਉਹ ਠਗੌਰ, ਨਾਨਕ ਫਾਸੀ ਗਲ ਭਰੀ। ਉਹ ਮਾਲਕ ਨੇ ਜੋ ਕੁਝ ਕਰਨਾ ਉਹਨੂੰ ਕਿਸੇ ਦੀ ਸਲਾਹ ਨਹੀਂ ਲੈਣੀ ਪੈਂਦੀ, ਉਹਨੇ ਕੀ ਕਰਨਾ ਕੋਈ ਨਹੀਂ ਜਾਣਦਾ। ਪਾਤਸ਼ਾਹ ਜੀ ਕਹਿੰਦੇ ਇਹ ਮਾਲਕਾ ਤੇਰੀ ਅਚਰਜ ਲੀਲਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮੱਥ ਹੈ। ਛਤਰ ਧਰੇ ਇੱਕ ਛਿਨ ਵਿੱਚ, ਜਿਹੜਾ ਕੱਲ ਪੈਰਾਂ ਵਿੱਚ ਰੋਲਣ ਵਾਲਾ ਉਹਨੂੰ ਤਖਤਾਂ ਤਾਜਾਂ ਦਾ ਮਾਲਕ ਬਣਾ ਦਿੰਦਾ ਹੈ, ਉਹਦੇ ਸਿਰ ਤੇ ਛਤਰ ਝੂਲਣ ਲਾ ਦਿੰਦਾ, ਕਿਸੇ ਨੂੰ ਨਹੀਂ ਪਤਾ ਵੀ ਕੱਲ ਨੂੰ ਕੀ ਕਰ ਦੇਣਾ ਉਹਨੇ। ਇੱਕ ਵਜ਼ੀਰ ਖਾਂ ਹੋਏ, ਉਹਨਾਂ ਦੇ ਦੋਹਰੇ ਉਹਨਾਂ ਦੀਆਂ ਰਚਨਾਵਾਂ ਪੜ੍ਹਨ ਵਾਲੀਆਂ ਨੇ। ਪਹਿਲਾਂ ਲੁੱਟਾਂ ਖੋਹਾਂ ਵੀ ਕਰਦੇ ਸੀ, ਜੀਵਨ ਵਿੱਚ ਤਬਦੀਲੀ ਆਈ, ਅਕਸਰ ਹੀ ਵਿਦਵਾਨ ਉਹਨਾਂ ਦੀਆਂ ਰਚਨਾਵਾਂ ਨੂੰ ਕੋਟ ਕਰਦੇ ਨੇ। ਉਹ ਕਹਿੰਦੇ ਮਾਲਕਾ ਤੂੰ ਕੀ ਕਰਨਾ ਅਤੇ ਕੀ ਕਰ ਦੇਣਾ ਕਿਸੇ ਨੂੰ ਨਹੀਂ ਪਤਾ। ਉਹਨਾਂ ਦੀ ਇੱਕ ਕਵਿਤਾ, ਉਹ ਕਹਿੰਦੇ ਕਈ ਵਾਰੀ ਬੰਦਾ ਸਿਰੇ ਦਾ ਮੂਰਖ ਹੁੰਦਾ ਅਤੇ ਉਹਨੂੰ ਚੜ੍ਹਨ ਵਾਸਤੇ ਬੜੀਆਂ ਕੀਮਤੀ ਸਵਾਰੀਆਂ ਮਿਲੀਆਂ ਹੋਈਆਂ ਨੇ, ਕਈ ਵਾਰੀ ਸਿਰੇ ਦਾ ਵਿਦਵਾਨ ਉਹਦੇ ਪਾਟੀਆਂ ਲੀਨਾਂ ਪਾਈਆਂ ਹੋਈਆਂ ਨੇ, ਮੂਰਖ ਕੋਲੇ ਬੜੇ ਮਹਿੰਗੇ ਮਹਿੰਗੇ ਕੱਪੜੇ ਹੈਗੇ ਨੇ। ਕਿਉਂਕਿ ਮਾਲਕ ਤੂੰ ਜੋ ਕੁਝ ਕਰਨਾ ਉਹ ਤੈਨੂੰ ਹੀ ਪਤਾ, ਕਿਸੇ ਨੂੰ ਨਹੀਂ ਪਤਾ। ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ, ਕਰਨ ਸੁਗੜ ਮਜ਼ੂਰੀ ਮੂਰਖਾਂ ਜਾਏ ਕਰ, ਵਜੀਦਾ ਕੌਣ ਕਹੇ ਸਾਹਿਬ ਨੂੰ ਤੂੰ ਇੰਜ ਨਾ ਇੰਜ ਕਰ, ਕੌਣ ਜਾਣਦਾ ਜੀ ਉਹਨੇ ਕੀ ਕਰਨਾ। ਅਗਲਾ ਬਣਦਾ ਇਸੇ ਕਵਿਤਾ ਦਾ, ਗਾਂ ਅੰਮ੍ਰਿਤ ਵਰਗਾ ਦੁੱਧ ਦਿੰਦੀ ਆ ਤੇ ਲੋਕ ਉਹਨੂੰ ਕੱਖ ਪਾਉਂਦੇ ਹਨ, ਕੁੱਤਾ ਕੀ ਕਰਦਾ ਭੌਂਕਦਾ। ਕੁੱਤੇ ਦਾ ਕੰਮ ਭੌਂਕਣਾ, ਉਹਨੂੰ ਮਲਾਈਆਂ ਵਾਲਾ ਦੁੱਧ ਪਾਇਆ ਜਾਂਦਾ ਤੇ ਬਿਸਕੁਟ ਪਾਏ ਜਾਂਦੇ ਮਹਿੰਗੇ ਮਹਿੰਗੇ, ਤੇ ਲੋਕ ਫਲਾਈਟਾਂ ਵਿੱਚ ਨਾਲ ਵੀ ਚੱਕੀ ਫਿਰਦੇ, ਟਿਕਟ ਵੱਧ ਲੱਗਦੀ ਬੰਦੇ ਨਾਲੋਂ ਵੀ। ਬੰਦਾ ਕਿੱਥੇ ਕਿਸੇ ਨੂੰ ਕੁਝ ਪਾਉਂਦਾ, ਮਾਲਕ ਤਕਦੀਰਾਂ ਲਿਖਣ ਵਾਲਾ ਤੂੰ ਆ, ਪਤਾ ਨਹੀਂ ਤੂੰ ਕਿਹਦੀ ਤਕਦੀਰ ਵਿੱਚ ਕੀ ਲਿਖ ਦੇਣਾ। ਅੰਤ ਨੇ ਜਾਪਿਆ ਕਿਆ ਮਨ ਮੰਤ, ਗਊਆਂ ਦਿੰਦਾ ਘਾਹ ਮਲੀਦਾ ਕੁੱਤਿਆਂ, ਜਾਗਦਿਆਂ ਦੀ ਖੋਹ ਦਿੰਦਾ ਸੁੱਤਿਆਂ, ਚੌਂ ਕੁੰਡੀ ਹੈ ਪਾਣੀ ਥਲ ਸਰਬ ਸਰਬ ਜੀਦਾ, ਕੌਣ ਕਹੇ ਸਾਹਿਬ ਨੂੰ ਤੂੰ ਇੰਜ ਨਾ ਇੰਜ ਕਰ। ਅੰਤ ਨੇ ਜਾਪਿਆ ਕਿਆ ਮਨ ਮੰਤ, ਤੇਰਾ ਪਾਰਾ ਵਾਰ ਨਹੀਂ ਹੈ, ਨਹੀਂ ਕੋਈ ਜਾਣਦਾ ਤੂੰ ਕੀ ਕਰ ਦੇਣਾ ਕੱਲ ਨੂੰ, ਤੂੰ ਜੋ ਚਾਹਵੇ ਤੂੰ ਕਰ ਦੇਣਾ। ਅਗਲਾ ਬੰਦ ਤੁਹਾਨੂੰ ਸਾਰਿਆਂ ਨੂੰ ਚੇਤੇ ਆ, ਇਕੰਨਾ ਦੇ ਘਰ ਪੁੱਤ, ਕਈਆਂ ਦੇ ਸੰਤਾਨ ਹੀ ਹੈ ਨਹੀਂ ਤੇ ਕਈ ਪੁੱਤ ਪੋਤਿਆਂ ਤੇ ਪੜੋਤਿਆਂ ਵਾਲੇ ਹੋ ਕੇ ਵੀ ਜਾਂਦੇ ਨੇ। ਕਿਸੇ ਨੂੰ ਮਾਲਕ ਤੂੰ ਇੱਕ ਦਿੱਤਾ, ਜੇ ਤੂੰ ਉਹ ਵੀ ਲੈ ਜਾਏ ਬੰਦੇ ਦਾ ਜ਼ੋਰ ਹੈ ਤੇਰੇ ਅੱਗੇ। ਇਕਨਾਂ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ, ਇਕਨਾਂ ਦੇ ਘਰ ਧੀਆਂ ਧੀਆਂ ਘਰ ਦੋਤਰੇ, ਇਕਨਾਂ ਦੇ ਘਰ ਇੱਕ ਉਹ ਵੀ ਜਾਏ ਮਰ ਵਜੀਦਾ, ਕੌਣ ਕਹੇ ਸਾਹਿਬ ਨੂੰ ਤੂੰ ਇੰਜ ਨਾ ਇੰਜ ਕਰ। ਉਹਨੂੰ ਕਿਸੇ ਤੋਂ ਸਲਾਹ ਨਹੀਂ ਲੈਣੀ ਪੈਂਦੀ, ਉਹਦਾ ਕਿਸੇ ਨੇ ਪਾਰਾਵਾਰ ਨਹੀਂ ਜਾਣਿਆ, ਉਹ ਤਾਂ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ, ਕਰਬੋ ਪੰਡਿਤ ਤੇ ਮੁਗਦਾਰੀ। ਪਾਤਸ਼ਾਹ ਜੀ ਕਹਿੰਦੇ ਉਹ ਆ ਕਾ ਅੰਤ ਨਾ ਕਾਹੂ ਪਾਇਆ, ਕਿਸੇ ਨੇ ਵੀ ਉਹਦਾ ਪਾਰਾਵਾਰ ਨਹੀਂ ਜਾਣਿਆ। ਹਾਂ, ਉਹਦੀ ਬੰਦਗੀ ਕਰਨ ਵਾਲੇ ਰੱਬ ਰੱਬ ਕਰਦੇ ਉਹਦੇ ਵਿੱਚ ਅਭੇਦ ਜ਼ਰੂਰ ਹੋ ਜਾਂਦੇ ਨੇ। ਅਗਲੀਆਂ ਪੰਕਤੀਆਂ, ਕੀਟ ਹਸਤ ਮਹਿਪੂਰ ਸਮਾਨੇ, ਕੀਟ ਕੀੜੀ ਨੂੰ ਕਹਿੰਦੇ ਨੇ, ਹਸਤ ਦੇ ਅਰਥ ਨੇ ਹਾਥੀ। ਉਹ ਮਾਲਕ ਵਾਹਿਗੁਰੂ ਜਿਹੜਾ ਇਹਨਾਂ ਗੁਣਾਂ ਵਾਲਾ ਹੈ, ਜਿਹੜਾ ਗੈਰ ਗੰਭੀਰ ਤੇ ਅਥਾਹ ਹੈ, ਜਿਹਦਾ ਪਾਰਾਵਾਰ ਕਿਸੇ ਨੇ ਨਹੀਂ ਜਾਣਿਆ, ਕਹਿੰਦੇ ਉਹ ਮਾਲਕ ਵਾਹਿਗੁਰੂ ਸਾਰਿਆਂ ਵਿੱਚ ਵਿਆਪਕ ਹੈ, ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ। ਕੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਉਹ ਸਾਰਿਆਂ ਵਿੱਚ ਹੀ ਹੈ, ਉਹਦੇ ਤੋਂ ਬਿਨਾਂ ਦੁਨੀਆਂ ਤੇ ਕੁਝ ਵੀ ਨਹੀਂ। ਦੁਨੀਆਂ ਦੇ ਲੋਕ ਭੁਲੇਖਿਆਂ ਵਿੱਚ ਪੈ ਕੇ ਕੋਈ ਇਹ ਕਹਿੰਦਾ ਸੀ ਉਹ ਪੂਰਬ ਵਾਲੇ ਪਾਸੇ ਰਹਿੰਦਾ, ਤੇ ਕੋਈ ਭਲਾ ਮਾਨਸ ਇਹ ਕਹੀ ਜਾਂਦਾ ਸੀ ਉਹ ਪੱਛੋਂ ਵਾਲੇ ਪਾਸੇ ਰਹਿੰਦਾ, ਕੋਈ ਕਹਿੰਦਾ ਸੀ ਉਹ ਮੂਰਤੀ ਵਿੱਚ ਆ ਤੇ ਕੋਈ ਮੱਕੇ ਮਦੀਨੇ ਦੀ ਗੱਲ ਕਰਦਾ।
ਤੇ ਜੇ ਅੱਜ ਜੇ ਕੋਈ ਭੁਲੇਖੇ ਨਾ ਕਹਿ ਦੇਵੇ ਉਹ ਮੰਦਰ ਵਿੱਚ ਰਹਿੰਦਾ ਉਹਦਾ ਭੁਲੇਖਾ ਹੋਏਗਾ, ਜੇ ਕੋਈ ਇਹ ਕਹਿ ਦੇਵੇ ਵੀ ਕੇਵਲ ਤੇ ਕੇਵਲ ਉਹ ਪਰਮਾਤਮਾ ਗੁਰਦੁਆਰੇ ਵਿੱਚ ਰਹਿੰਦਾ ਉਹ ਵੀ ਇੱਕ ਭੁਲੇਖੇ ਵਿੱਚ ਹੋਵੇਗਾ। ਨਹੀਂ ਭਾਈ, ਇੱਥੇ ਆਇਆ ਤਾਂ ਸੋਝੀ ਮਿਲਦੀ ਆ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਇੱਥੇ ਆਇਆ ਤਾਂ ਇਹ ਪਤਾ ਲੱਗਦਾ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ। ਜਦੋਂ ਕੋਈ ਅੰਦਰੋਂ ਵੇਖ ਲੈਂਦਾ ਉਹਨੂੰ ਜਰੇ ਜਰੇ ਵਿੱਚ ਵਿਆਪਕ ਨਜ਼ਰ ਆਉਣ ਲੱਗ ਜਾਂਦਾ। ਜਿੰਨੀ ਦੇਰ ਕਹਾਣੀ ਨਹੀਂ ਬਣੀ ਉਨੀ ਦੇਰ ਭਰਮ ਪਾਲ ਕੇ ਬੈਠਾ ਉਹ ਸ਼ਾਇਦ ਸੱਤਵੇਂ ਆਕਾਸ਼ ਤੇ ਰਹਿੰਦਾ, ਸ਼ਾਇਦ ਉਹ ਪਤਾਲ ਵਿੱਚ ਹੀ ਰਹਿੰਦਾ। ਇਸ ਲਈ ਆਪਾਂ ਹੱਥ ਜੋੜ ਕੇ ਕਹਿੰਦੇ ਨਾ ਵੀ ਉਤਲਾ ਜਾਣਦਾ, ਉਤਲਾ ਨਹੀਂ ਭਾਈ ਥਲੜਾ ਵੀ ਜਾਣਦਾ। ਉਹ ਸੱਜੇ ਵੀ ਰਹਿੰਦਾ, ਉਹ ਖੱਬੇ ਵੀ ਰਹਿੰਦਾ। ਦੁਨੀਆਂ 'ਤੇ ਕੋਈ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਨਾ ਹੋਵੇ। ਕਹਿੰਦੇ ਦੁਨੀਆਂ ਦੇ ਲੋਕਾਂ ਦਾ ਭੁਲੇਖਾ, ਭਗਤ ਕਬੀਰ ਜੀ ਕਹਿੰਦੇ ਅੱਲਾ ਏਕ ਮਸੀਤ ਬਸਤ ਹੈ। ਕਹਿੰਦੇ ਉਹ ਮਸੀਤ ਵਿੱਚ ਰਹਿੰਦਾ, ਜੇ ਮਸੀਤ 'ਚ ਰਹਿੰਦਾ ਮੈਨੂੰ ਉਹ ਦੱਸੋ ਭਲੇ ਉਹ ਬਾਹਰ ਕੌਣ ਰਹਿੰਦਾ। ਬਿਨ ਹਰ ਹੈ ਕੋ ਕਹਾਂ ਬਤਾਵੋ, ਕੋਈ ਐਸੀ ਜਗ੍ਹਾ ਹੈ ਜਿੱਥੇ ਉਹ ਨਾ ਰਹਿੰਦਾ ਹੋਵੇ। ਅੱਲਾ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋ ਮੈਂ ਤੱਤ ਨ ਹੇਰਾ। ਕੋਈ ਮੂਰਤਾਂ 'ਚ ਕਹੀ ਜਾਂਦਾ, ਕੋਈ ਦੱਖਣ ਵਾਲੇ ਪਾਸੇ ਤੇ ਕੋਈ ਉੱਤਰ ਵਾਲੇ ਕਹੀ ਜਾਂਦਾ। ਅੱਲਾ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋ ਮੈਂ ਤੱਤ ਨ ਹੇਰਾ, ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾ ਮੁਕਾਮਾ, ਤੇ ਗੁਰੂ ਘਰੋਂ ਆਵਾਜ਼ ਆਈ ਦਿਲ ਮੈਂ ਖੋਜ। ਉਹ ਭਲਿਆ ਅੰਦਰ ਵੇਖ ਉਹਨੂੰ ਪਹਿਲਾਂ, ਦਿਲ ਮੈਂ ਖੋਜ, ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ। ਉਹ ਇੱਕ ਕੀੜੀ ਤੋਂ ਲੈ ਕੇ ਜ਼ਰੇ ਜ਼ਰੇ ਵਿੱਚ ਵਿਆਪਕ ਹੈ, ਇਸੇ ਲਈ ਉਹਨੂੰ ਕਿਹਾ ਜਾਂਦਾ ਕਰਤਾ ਪੁਰਖ। ਪੁਰਖ ਦੇ ਅਰਥ ਹੁੰਦੇ ਨੇ ਵਿਆਪਕ। ਉਹਨੇ ਜੋ ਕੁਝ ਬਣਾਇਆ ਨਾ ਸਾਰੀ ਸ੍ਰਿਸ਼ਟੀ ਵਿੱਚ ਆਪ ਬੈਠਾ ਹੋਇਆ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਠਾਈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ, ਸਭ ਮੈਂ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕਛ ਹੋਈ, ਹੁਕਮ ਪਛਾਣੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ, ਅਲਹੋ ਅਲੱਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮਿੱਠਾ, ਕਹਿ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡੀਠਾ। ਹੁਣ ਮੈਂ ਸਾਰਿਆਂ ਵਿੱਚ ਹੀ ਵੇਖ ਲਿਆ, ਉਹਦੇ ਤੋਂ ਬਿਨਾਂ ਦੁਨੀਆਂ 'ਤੇ ਕੁਝ ਹੈ ਹੀ ਨਹੀਂ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਿਤ ਬਿਰਲਾ ਬੂਝਿਆ ਕੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ, ਪਾਠ ਕਰਨ ਵੇਲੇ ਨਾ ਵਿਸਰਾਮ ਦਾ ਧਿਆਨ ਦਿਓ, ਸੂਤ ਏਕ ਮਨ ਨਹੀਂ ਕਹਿਣਾ, ਸੂਤ ਏਕ ਮਨ ਸੱਤ ਸਹੰਸ ਜੈਸੇ। ਮਾਲਾ ਦੇ ਮਣ ਕੇ ਸੌ ਤੇ ਹਜ਼ਾਰਾਂ ਹੋ ਸਕਦੇ ਨੇ, ਪਰ ਉਹ 'ਚ ਸੂਤਰ ਇੱਕੋ ਹੁੰਦਾ। ਪਾਠ ਕਰਨ ਵੇਲੇ ਸੂਤ ਏਕ ਮਨ ਨਹੀਂ ਕਹਿ ਦੇਣਾ, ਸੂਤ ਏਕ ਮਨ ਸੱਤ ਸਹੰਸ ਜੈਸੇ। ਮਣ ਕੇ ਹਜ਼ਾਰਾਂ ਹੋ ਸਕਦੇ ਨੇ, ਮਣ ਕੇ ਲਾਲ ਤੇ ਨੀਲੇ ਰੰਗ ਦੇ ਹੋ ਸਕਦੇ ਨੇ, ਚਿੱਟੇ ਤੇ ਕਾਲੇ ਹੋ ਸਕਦੇ ਨੇ, ਛੋਟੇ ਤੇ ਵੱਡੇ ਹੋ ਸਕਦੇ ਨੇ, ਪਰ ਮਾਲਾ ਦੇ ਵਿੱਚ ਸੂਤ ਇੱਕੋ ਹੀ ਰਹਿੰਦਾ ਨਾ। ਜਿਵੇਂ ਜੀਵ ਵੱਡੇ ਤੇ ਛੋਟੇ, ਕਾਲੇ ਤੇ ਗੋਰੇ ਕਈ ਤਰ੍ਹਾਂ ਦੇ ਨੇ, ਪਰ ਸਾਰਿਆਂ ਵਿੱਚੋਂ ਇੱਕ ਸੂਤ ਵਾਂਗੂ ਸਾਰਿਆਂ ਵਿੱਚ ਹੀ ਆ। ਸੂਤ ਏਕ ਮਨ ਸੱਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ, ਜਲ ਤਰੰਗ ਅਰ ਫੇਨ ਬੁੱਧ ਬੁੱਧਾ, ਜਲ ਤੇ ਭਿੰਨ ਨ ਹੋਈ, ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਕੋਈ। ਮਾਲਕ ਵਾਹਿਗੁਰੂ ਜੀ ਕਹਿੰਦੇ ਉਹ ਸਾਰਿਆਂ ਵਿੱਚ ਵਿਆਪਕ ਹੈ, ਕੀਟ ਹਸਤ ਮੈਂ ਪੂਰ ਸਮਾਨੇ, ਸਾਰਿਆਂ ਵਿੱਚ ਪੂਰਿਆ ਹੋਇਆ, ਪ੍ਰਗਟ ਪੁਰਖ ਸਭ ਠਾਉ ਜਾਣੇ। ਉਹ ਮਾਲਕ ਵਾਹਿਗੁਰੂ ਪ੍ਰਤੱਖ ਹੈ, ਸਾਰਿਆਂ ਵਿੱਚ ਵਿਆਪਕ ਹੈ, ਸਾਰੀ ਜਗ੍ਹਾ ਤੇ ਰਹਿਣ ਵਾਲਾ ਹੈ। ਜਾ ਕੋ ਦੀਨੋ ਹਰ ਰਸ ਆਪਣਾ, ਜਿਨ੍ਹਾਂ ਤੇ ਤਰਸ ਕਰਕੇ ਉਸ ਮਾਲਕ ਨੇ ਇਹ ਨਾਮ ਦੇ ਰਸ ਦੀ ਦਾਤ ਦੇ ਦਿੱਤੀ, ਨਾਨਕ ਗੁਰਮੁਖ ਹਰ ਹਰ ਤੇ ਜਪਣਾ, ਗੁਰੂ ਵਾਲੇ ਬਣ ਕੇ ਉਹ ਉਸ ਮਾਲਕ ਵਾਹਿਗੁਰੂ ਨੂੰ ਚੇਤੇ ਕਰਦੇ ਰਹਿੰਦੇ ਨੇ, ਦਿਨੇ ਰਾਤ ਜਪਦੇ ਰਹਿੰਦੇ ਨੇ। ਜਦੋਂ ਕੋਈ ਅੰਦਰੋਂ ਜਪ ਕੇ ਸੁਤੰਤਰ ਹੋ ਜਾਂਦਾ, ਉਦੋਂ ਹੱਥ ਜੋੜ ਕੇ ਕਹਿ ਦਿੰਦਾ ਵੀ ਮਾਲਕਾ ਕਿੰਨੀ ਤੇਰਾ ਅੰਤ ਨਾ ਪਾਇਆ। ਉਦੋਂ ਹੀ ਬੰਦੇ ਨੂੰ ਉਹ ਵਿਆਪਕ ਨਜ਼ਰ ਆਉਣ ਲੱਗਦਾ ਹੈ, ਜਦੋਂ ਚਰਨਾਂ ਨਾਲ ਜੁੜ ਜਾਈਏ। ਪਹਿਲਾਂ ਬੰਦਾ ਭਰਮਾਂ ਭੁਲੇਖਿਆਂ ਵਿੱਚ ਪੈ ਕੇ ਕਿਤੇ ਇਹ ਸੋਚਦਾ ਉਹ ਚੜ੍ਹਦੇ ਵਾਲੇ ਪਾਸੇ ਹੈ, ਕਿਤੇ ਸੋਚਦਾ ਉਹ ਲਹਿੰਦੇ ਵਾਲੇ ਪਾਸੇ ਹੈ, ਕਿਤੇ ਇਹ ਵੀ ਕਹਿੰਦਾ ਕੇਵਲ ਉਹ ਗੁਰਦੁਆਰੇ ਵਿੱਚ ਰਹਿੰਦਾ, ਭਾਈ ਇੱਥੇ ਜਾ ਕੇ ਝੂਠ ਨਹੀਂ ਬੋਲਣਾ, ਭਾਈ ਇੱਥੇ ਨਸ਼ਾ ਕਰਕੇ ਨਹੀਂ ਜਾਣਾ। ਨਹੀਂ ਭਾਈ, ਉਹ ਸਦਾ ਹੀ ਤੇਰੇ ਨਾਲ ਆ, ਝੂਠ ਕਦੇ ਵੀ ਨਹੀਂ ਬੋਲਣਾ।
ਕਦੇ ਵੀ ਗਲਤ ਨਹੀਂ ਖਾਣਾ ਪੀਣਾ ਕਿਉਂਕਿ ਤੇਰੇ ਅੰਦਰ ਵੀ ਰਹਿੰਦਾ ਹੈ। ਜਦੋਂ ਵਿਆਪਕ ਜਾਣ ਲਵਾਂਗੇ ਕਿਸੇ ਦਾ ਹੱਕ ਨਹੀਂ ਖੋਇਆ ਜਾ ਸਕਦਾ, ਜਦੋਂ ਵਿਆਪਕ ਜਾਣ ਲਵਾਂਗੇ ਕਿਸੇ ਨੇ ਚੀਟਿੰਗ ਨਹੀਂ ਕੀਤੀ ਜਾ ਸਕਦੀ। ਗੁਰੂ ਪਾਤਸ਼ਾਹ ਜੀ ਮਿਹਰ ਕਰਨ, ਗੁਣ ਗਾਉਂਦਿਆਂ ਗਾਉਂਦਿਆਂ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ, ਮਾਹੇ ਸਮਾਏ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਾਰੀਆਂ ਮੇਰੀਆਂ ਨੇ ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਓ ਆਨੰਦ ਸਾਹਿਬ ਦਾ ਪਾਠ ਸਾਰੇ ਰਲ ਮਿਲ ਕੇ ਕਰੀਏ, ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਮਾਲਕਾ ਮਿਹਰ ਕਰੀ, ਜੋ ਕਹਿੰਦੇ ਹਾਂ ਜੋ ਸੁਣਦੇ ਹਾਂ ਤੁਹਾਡੀ ਸਿੱਖਿਆ ਦਾ ਕੋਈ ਕਿਣਕਾ ਸਾਡੇ ਵੀ ਜੀਵਨ ਦਾ ਅੰਗ ਬਣੇ। ਪਿਆਰ ਨਾਲ ਸਾਰੇ ਹਾਜ਼ਰੀ ਲਵਾਓ ਜੀ।

ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ

ਪ੍ਰਾਣ ਨਿਉਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮਤ ਬਖਸ਼ਣੀ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ।

ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨਗੀਆਂ ਸਤਿਗੁਰੂ ਜੀ। ਜੂਨ 1984 ਦੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਚੰਗੀਆਂ ਭੁਚੰਗਣਾ ਜੀ ਦੀ ਪਾਵਨ ਪਵਿੱਤਰ ਯਾਦ ਦੇ ਅੰਦਰ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਤਿੰਨਾਂ ਸ਼ਹੀਦਾਂ ਗੁਰਮੁਖਾਂ ਦੇ ਪਾਏ ਹੋਏ ਪੂਰਨਿਆਂ ਤੇ ਸਾਨੂੰ ਸਭਨਾਂ ਨੂੰ ਚੱਲਣ ਦਾ ਬਲ ਉਦਮ ਉਪਰਾਲਾ ਬਖਸ਼ਿਸ਼ ਕਰਨਾ। ਕਿਰਪਾ ਕਰਨੀ ਬੰਦੀ ਸਿੰਘਾਂ ਦੀਆਂ ਰਿਹਾਈਆਂ ਬਖਸ਼ਿਸ਼ ਕਰਨੀਆਂ। ਖਾਲਸਾਈ ਰਾਜ ਭਾਗ ਦੀ ਪ੍ਰਾਪਤੀ ਹੋਵੇ। ਦੇਸ਼ ਕੌਮ ਪੰਥ ਦੇ ਅੰਦਰ ਏਕਤਾ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਿਸ਼ ਕਰਨਾ। ਆਪ ਜੀਆਂ ਨੇ ਆਪ ਯੋਗ ਅਗਵਾਈ ਬਖਸ਼ਿਸ਼ ਕਰਦਿਆਂ ਹੋਇਆਂ ਪੰਥ ਵਿਚ ਇਕੱਤਰਤਾਈਆਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਕਿਰਪਾ ਕਰਨੀ ਮਹਾਰਾਜ ਸਦਾ ਹੀ ਅੰਗਰ ਸੰਗ ਸਹਾਈ ਹੋ ਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਦਾ ਹੀ ਅੰਗਰ ਸੰਗ ਸਹਾਈ ਹੋ ਕੇ ਆਪ ਜੀਆਂ ਨੇ ਸਭਨਾਂ ਦੇ ਪਰਿਵਾਰਾਂ ਅੰਦਰ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਣਾਉਣਾ। ਅੰਮ੍ਰਿਤ ਵੇਲਾ ਅੰਮ੍ਰਿਤਮਈ ਬਾਣੀਆਂ ਦੇ ਨਿਤਨੇਮ ਜਾਪ ਆਨੰਦਮਈ ਜੀਵਨ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ। ਸਤਿਗੁਰੂ ਜੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ। ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ। ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ। ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ। ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ। ਸਭ ਸੁਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲ ਬੋਚ ਹੈ।

ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਅੱਗੇ ਸਮਾਤ ਬਖਸ਼ਿਸ਼ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਬਾਣੀ ਹਰ ਜਸ ਕੀਰਤਨ ਕਰਦਿਆਂ ਏਕ ਨੇ ਅਨੇਕਾਂ ਹੀ ਪ੍ਰਕਾਰ ਦੀਆਂ ਫੁੱਲਾਂ ਚੁੱਕਾ ਹੋ ਜਾਂਦੀਆਂ ਨੇ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਸਤਿਗੁਰ ਕਿਰਪਾ ਕਰਨ ਸਵਾਬ ਅਗਲੇਰੇ ਸਮੇਂ ਵਾਸਤੇ ਸਤਿਕਾਰ ਜੋ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ, ਸਤਿਗੁਰ ਬਖਸ਼ਿਸ਼ ਕਰਨ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਣ ਜੀ। ਸਾਰੇ ਪਿਆਰ ਨਾਲ ਰੱਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਸਨਾ ਕੋ ਬਾਸ ਦੂਤ ਸੰਗਤ ਬਿਨਾਸ ਕਾਲ ਚਰਨ ਕਮਲ ਗੁਰ ਏਕ ਟੇਕ ਪਾਈ ਹੈ। ਜਿਨ੍ਹਾਂ ਨੇ ਗੁਰੂ ਦੇ ਚਰਨ ਕਮਲਾਂ ਦੀ ਟੇਕ ਲੈ ਲਈ ਉਹਨਾਂ ਦੇ ਜੀਵਨ ਦੀਆਂ ਵਾਸ਼ਨਾਵਾਂ ਸਮਾਪਤ ਹੋ ਗਈਆਂ। ਪੰਜ ਵਿਕਾਰ ਜਿਹੜੇ ਸਾਡੀ ਆਤਮਕ ਮੌਤ ਦਾ ਕਾਰਨ ਬਣ ਜਾਂਦੇ ਨੇ ਉਹਨਾਂ ਤੋਂ ਖਹਿੜਾ ਛੁੱਟ ਗਿਆ। ਜਦੋਂ ਆਪਾਂ ਪਾਠ ਕਰਨ ਵਾਸਤੇ ਬੈਠਦੇ ਹਾਂ ਨਾ ਉਦੋਂ ਵਿਕਾਰ ਵਧੇਰੇ ਚੇਤੇ ਆਉਂਦੇ ਨੇ। ਤੁਹਾਡਾ ਤਜਰਬਾ ਜਿਹੜੇ ਸਾਧਨਾ ਕਰਦੇ ਆ ਜਿਹਦੇ ਨਾਲ ਵਿਗੜੀ ਹੋਵੇ ਸੌਣ ਲੱਗਿਆ ਉਦੋਂ ਵੀ ਚੇਤੇ ਆਊ ਅਤੇ ਜਦੋਂ ਉੱਠੋਗੇ ਸਭ ਤੋਂ ਪਹਿਲਾਂ ਉਹੀ ਚੇਤੇ ਆਉਂਦਾ। ਇਹੀ ਕਹਾਣੀ ਆ ਵਿਕਾਰਾਂ ਦੀ। ਬੰਦਾ ਬਾਹਰਲੀਆਂ ਮੌਜ ਮਸਤੀਆਂ ਵਿੱਚ ਧਿਆਨ ਬਾਹਰ ਰਹਿੰਦਾ ਹੈ। ਜਦੋਂ ਬਹਿੰਦੇ ਨਾ ਸਾਧਨਾ ਕਰਨ ਵਾਸਤੇ ਉਦੋਂ ਧਿਆਨ ਜਾਂਦਾ ਆਪਦੇ ਆਪ ਵੱਲੀ ਅਤੇ ਇੱਕ ਮਿੰਟ ਵੀ ਮਨੋਂ ਟੈਕ ਕੇ ਬੈਠਦਾ ਨਹੀਂ। ਕਿਤੇ ਕਾਮ ਦਾ ਘੇਰਾ, ਕਿਤੇ ਵਾਸ਼ਨਾਵਾਂ, ਕਿਤੇ ਤ੍ਰਿਸ਼ਨਾ ਅਤੇ ਕਈ ਕੁਝ ਹੈ। ਲੰਬਾ ਪਰਿਵਾਰ ਇਹਨਾਂ ਦਾ। ਭਗਤ ਰਵਿਦਾਸ ਜੀ ਕਹਿੰਦੇ ਆ ਕੁਝ ਜੀਵ ਆ ਜਿਨ੍ਹਾਂ ਦੇ ਜੀਵਨ ਦਾ ਇੱਕ ਇੱਕ ਵਿਕਾਰ, ਇੱਕ ਇੱਕ ਕਮਜ਼ੋਰੀ ਸੀ ਅਤੇ ਜ਼ਿੰਦਗੀ ਬਰਬਾਦ ਹੋ ਗਈ। ਬੰਦਿਆ ਤੇਰੇ 'ਚ ਪੰਜ ਹੀ ਹੈਗੇ ਆ ਅਤੇ ਉਹਨਾਂ ਜਾਨਵਰਾਂ ਨਾਲੋਂ ਕਿਤੇ ਜ਼ਿਆਦੇ ਆ, ਤੇਰੇ ਬਚਣ ਦੀ ਕੀ ਉਮੀਦ ਕੀਤੀ ਜਾ ਸਕਦੀ ਆ। ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਬਿਨਾਸ, ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ, ਆਸ ਉਹਦੇ ਬਚਣ ਦੀ ਕਿੱਥੋਂ ਉਮੀਦ ਆ। ਮ੍ਰਿਗ ਹਿਰਨ ਨੂੰ ਕਹਿੰਦੇ ਆ। ਹਿਰਨ ਦੀ ਇੱਕ ਕਮਜ਼ੋਰੀ ਆ ਉਹ ਆ ਸੁਣਨ ਦੀ। ਸ਼ਿਕਾਰੀਆਂ ਨੂੰ ਇਹਦੀ ਕਮਜ਼ੋਰੀ ਦਾ ਪਤਾ। ਮੋਰ ਦੀ ਤੰਦੀ ਇੱਕ ਭਾਂਡੇ 'ਤੇ ਮੜ ਕੇ ਉਹਨੂੰ ਵਜਾਉਂਦੇ ਨੇ, ਉਹ ਢੌਂ ਢੌਂ ਜਿਹਦੀ ਆਵਾਜ਼ ਕੱਢਦਾ ਉਹਨੂੰ ਘੰਡਾ ਹੇੜਾ ਕਹਿੰਦੇ ਆ। ਉਸ ਆਵਾਜ਼ 'ਤੇ ਇੰਨਾ ਮੋਹਿਤ ਹੋ ਜਾਂਦਾ ਹਿਰਨ, ਜਾ ਕੇ ਆਪਣਾ ਸਿਰ ਦੇ ਦਿੰਦਾ, ਉੱਥੇ ਮਸਤ ਹੋ ਕੇ ਖੜ੍ਹ ਜਾਂਦਾ। ਚੰਦ ਚਾਨਣੀ ਰਾਤ ਵਿੱਚ ਸ਼ਿਕਾਰੀ ਇੱਦਾਂ ਮੜ ਕੇ ਉਹ ਭਾਂਡੇ ਨੂੰ ਉਹਲੇ ਖੜ ਕੇ ਵਜਾਉਂਦੇ ਆ। ਉਸ ਆਵਾਜ਼ 'ਤੇ ਮੋਹਿਤ ਹੋ ਕੇ ਹਿਰਨ ਦੌੜਿਆ ਆਉਂਦਾ। ਸ਼ਿਕਾਰੀ ਜਾਂ ਜਿਉਂਦੇ ਨੂੰ ਰੱਸਾ ਪਾ ਕੇ ਫੜ ਲੈਂਦੇ ਆ ਜਾਂ ਤੀਰ ਮਾਰ ਕੇ ਮਾਰ ਲੈਂਦੇ ਆ। ਹੁਣ ਉਹਨੂੰ ਸੁਣਨ ਦੀ ਵਾਦੀ ਸੀ ਪਰ ਉਹਨੇ ਗੰਦੇ ਗੀਤ ਤਾਂ ਨਹੀਂ ਸੁਣੇ। ਉਹਦੇ 'ਚ ਕੋਈ ਸਪੈਸ਼ਲ ਨਿੰਦਿਆ ਚੁਗਲੀ ਥੋੜ੍ਹਾ ਸੀਗੀ। ਇਹ ਸੁਣਨ ਦੀ ਵਾਦੀ 84 ਦੇ ਚੌਧਰੀ 'ਚ ਕਿਤੇ ਜ਼ਿਆਦੇ ਉਸ ਜਾਨਵਰ ਨਾਲੋਂ ਇਹ ਤਾਂ ਘੰਟਿਆਂ ਬੱਧੀ ਨਿੰਦਿਆ ਵੀ ਸੁਣੀ ਜਾਂਦਾ, ਚੁਗਲੀਆਂ ਵੀ ਸੁਣੀ ਜਾਂਦਾ, ਉਦੋਂ ਨਹੀਂ ਥਕਾਵਟ ਹੁੰਦੀ। ਫਿਰ ਉਦੋਂ ਐਨ ਸਿੱਧਾ ਸਤੋੜ ਅਤੇ ਕੰਨ ਉੱਧਰ ਨੂੰ ਕਰ ਲਈਦਾ ਵੀ ਮੈਸ ਨਾ ਹੋ ਜਾਵੇ ਕੁਝ। ਇਹ ਵਾਸੀਆਂ ਤਾਂ ਲੰਮੀਆਂ ਲੰਮੀਆਂ ਉਦੋਂ ਆਉਂਦੀਆਂ ਜਦੋਂ ਕਥਾ ਸੁਣਦੇ ਜਾਂ ਕੀਰਤਨ ਸੁਣੀ ਦਾ ਆਪਾਂ, ਕਿਉਂਕਿ ਵਿਕਾਰਾਂ ਵਿੱਚ ਮਨ ਸ਼ਾਮਿਲ ਆ। ਜਿਸ ਕੰਮ ਵਿੱਚ ਮਨ ਸ਼ਾਮਿਲ ਹੋ ਜਾਵੇ ਉਹਦੀ ਥਕਾਵਟ ਨਹੀਂ ਹੁੰਦੀ ਕਦੇ ਵੀ। ਉਹ ਜਾਨਵਰ ਦੀ ਜ਼ਿੰਦਗੀ ਬਰਬਾਦ ਹੋ ਗਈ ਸੁਣਨ ਦੀ। ਇੱਕ ਘੰਡੇ ਹੇੜੇ ਦਾ ਸ਼ਬਦ ਨਾਦ ਸੁਣਦਾ ਜ਼ਿੰਦਗੀ ਨਰਕ ਬਣ ਗਈ। ਬੰਦੇ ਵਿੱਚ ਉਹ ਸੁਣਨ ਦੀ ਲਾਲਸਾ ਕਿਤੇ ਜ਼ਿਆਦੇ ਆ। ਕੋਠਿਆਂ 'ਤੇ ਵੱਜਦੇ ਗੰਦੇ ਗੀਤਾਂ ਨੇ ਪਤਾ ਨਹੀਂ ਕਿੰਨਿਆਂ ਦੇ ਘਰ ਉਜਾੜ ਦਿੱਤੇ। ਬੰਦਾ ਕੰਮ ਤੋਂ ਭਾਵੇਂ ਲੇਟ ਹੋ ਜਾਏ, ਕਥਾ ਕੀਰਤਨ ਸੁਣੇ ਜਾਂ ਨਾ ਸੁਣੇ, ਉੱਥੇ ਜੋੜਾ ਖੋਲਦੇ ਹੀ ਕਿਸੇ ਨੇ ਕਿਹਾ ਤਾਂ ਬੜੀ ਤੇਜ਼ੀ 'ਚ ਹਾਂ ਚੱਲਿਆ ਕੋਈ ਜ਼ਰੂਰੀ ਕੰਮ ਸੀ। ਉਹ ਪਤਾ ਗੁਆਂਢੀਆਂ ਦੇ ਘਰੇ ਕੁੜੀ ਦੀ ਪਰਸੋਂ ਗੱਲ ਜੀ ਮੁੰਡੇ ਦੀ, ਬਸ ਇੰਨਾ ਕਹਿ ਕੇ ਚੁੱਪ ਕਰ ਗਿਆ। ਇਹਦੀ ਗੱਡੀ ਨੂੰ ਬ੍ਰੇਕ ਲੱਗ ਗਏ ਜਿਹੜਾ ਕਹਿੰਦਾ ਸੀ ਲੇਟ ਹੋ ਰਿਹਾ ਮੈਂ। ਤੂੰ ਗੁਆਂਢੀਆਂ ਦੇ ਮੁੰਡੇ ਅਤੇ ਕੁੜੀ ਦੀ ਗੱਲ ਸੁਣਾ, ਕੰਮ ਤੋਂ ਲੇਟ ਹੋ ਜਾਵੇ ਕੋਈ ਚੱਕਰ ਨਹੀਂ। ਇਹ ਸੁਣਨ ਦੀ ਵਾਧੀ ਸਾਨੂੰ ਕਿਤੇ ਜ਼ਿਆਦੇ ਆ। ਬੈਠੇ ਖੁੰਡ ਚਰਚਾ ਵਾਧੂ ਦੀਆਂ ਗੱਲਾਂ ਘੰਟਿਆਂ ਬੱਧੀ ਬੈਠੇ ਰਹਿੰਦੇ ਹਾਂ। ਵਾਹਿਗੁਰੂ ਵਾਹਿਗੁਰੂ ਕਰਨਾ ਅਤੇ ਸੁਣਨਾ ਬੜਾ ਔਖਾ ਹੈ। ਮ੍ਰਿਗ, ਮੀਨ, ਮੀਨ ਮੱਛੀ ਨੂੰ ਕਹਿੰਦੇ ਨੇ। ਮੱਛੀ ਦੀ ਖਾਣ ਦੀ ਲਾਲਸਾ ਹੈ, ਇਹਦੀ ਕਮਜ਼ੋਰੀ ਦਾ ਸ਼ਿਕਾਰੀਆਂ ਨੂੰ ਪਤਾ
ਉਹ ਕੀ ਕਰਦੇ ਨੇ ਕੁੰਡੀ ਨੂੰ ਜਾਂ ਕੋਈ ਮਾਸ ਦਾ ਟੁਕੜਾ ਜਾਂ ਰੋਟੀ ਵਗੈਰਾ ਲਾ ਦਿੰਦੇ ਨੇ, ਵਗਾ ਕੇ ਕੁੰਡੀ ਨੂੰ ਪਾਣੀ 'ਚ ਸੁੱਟ ਦਿੰਦੇ ਆ। ਮੱਛੀ ਦੌੜ ਕੇ ਆਉਂਦੀ ਆ ਅਤੇ ਜਿਵੇਂ ਚੱਕ ਮਾਰਨ ਲੱਗ ਜਾਂਦੀ ਆ, ਚੱਕ ਮਾਰਦੇ ਹੀ ਉਹ ਕੁੰਡੀ ਤਾਲੂਏ 'ਚ ਖੁੱਭ ਜਾਂਦੀ ਹੈ। ਸ਼ਿਕਾਰੀਆਂ ਨੂੰ ਤਜਰਬਾ ਇਸ ਗੱਲ ਦਾ, ਉਹ ਧਾਗਾ ਜਾਂ ਖਿੱਚ ਪੈਂਦੀ ਹੈ, ਪਤਾ ਲੱਗਦਾ ਵੀ ਜਾਨਵਰ ਫਸ ਗਿਆ, ਧੂਕੇ ਬਾਹਰ ਕੱਢ ਲੈਂਦੇ ਨੇ। ਇਹ ਖਾਣ ਦੀ ਵਾਦੀ ਨੇ ਜ਼ਿੰਦਗੀ ਉਹਦੀ ਬਰਬਾਦ ਕਰ ਦਿੱਤੀ ਜੀ। ਇਹ ਵਾਦੀ ਬੰਦੇ ਵਿੱਚ ਵੀ ਆ ਅਤੇ ਉਹਦੇ ਨਾਲੋਂ ਕਿਤੇ ਜ਼ਿਆਦੇ ਆ। ਖਾ ਕੇ ਸਭ ਤੋਂ ਵੱਧ ਜੇ ਬਿਮਾਰ ਹੋਇਆ, 84 ਦਾ ਚੌਧਰੀ ਬਿਮਾਰ ਹੋਇਆ, ਇਹ ਤਾਂ ਭਰੇ 'ਤੇ ਭਰਿਆ ਤੁਰਿਆ ਜਾਂਦਾ। ਭੁੱਖ ਲੱਗੀ ਤੋਂ ਖਾਣਾ, ਇੱਕ ਇੱਕ ਗ੍ਰਾਹੀ ਸਾਡੇ ਲਈ ਅੰਮ੍ਰਿਤ ਹੈ। ਅਤੇ ਜਦੋਂ ਬੰਦਾ ਭਰੇ 'ਤੇ ਭਰਦਾ, ਇੱਕ ਇੱਕ ਬੁਰਕੀ ਜ਼ਹਿਰ ਬਣ ਜਾਂਦੀ ਆ। ਬਾਬਾ ਹੋਰ ਖਾਣਾ, ਖੁਸ਼ੀ ਖੁਆਰ, ਢਿੱਡ ਭਰਿਆ ਹੋਇਆ। ਉਹ ਅਗਲੇ ਨੇ ਤਾਂ ਪੁੱਛਣਾ ਹੁੰਦਾ, ਰਿਸ਼ਤੇਦਾਰ ਕਹਿੰਦਾ ਵੀ ਕੋਈ ਨਹੀਂ, ਸਾਰੀ ਨਹੀਂ ਲੈਣੀ ਤਾਂ ਅੱਧੀ ਕੁ ਲੈ ਲਾ। ਨਹੀਂ, ਉਹ ਫਿਰ ਕਹਿੰਦਾ ਲੈ ਲਓ ਅੱਧੀ ਕੁ, ਕਹਿੰਦਾ ਹੁਣ ਪੂਰੀ ਰੱਖ ਦੇ। ਜਿਹੜਾ ਕਿਸੇ ਦੀ ਖੁਸ਼ੀ ਵਾਸਤੇ ਖਾ ਰਿਹਾ ਨਾ, ਖੁਆਰੀ ਪੈਦਾ ਕਰੇਗਾ। ਬਾਬਾ ਹੋਰ ਖਾਣਾ, ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀਏ, ਮਨ ਮੈਂ ਚੱਲੈ ਵਿਕਾਰ। ਹੈਰਾਨੀ ਦੀ ਗੱਲ ਆ, 36 ਪ੍ਰਕਾਰ ਦੇ ਪਕਵਾਨ ਨੇ। ਗੰਦਿਆਂ ਤੋਂ ਗੰਦੇ ਜਾਨਵਰਾਂ ਨੂੰ ਵੀ ਵੱਢ ਕੇ ਖਾ ਜਾਂਦਾ 84 ਦਾ ਚੌਧਰੀ। ਵਿਦੇਸ਼ਾਂ ਵਿੱਚ ਨਿਓਲੇ ਵਿਕਦੇ ਆ, ਕੱਛੂ ਕੁੰਮੇ ਵਿਕਦੇ ਆ, ਕੇਕੜੇ ਵਿਕਦੇ ਆ, ਸੱਪ ਵਿਕਦੇ ਆ। ਇੱਥੋਂ ਤੱਕ ਕਿ ਖਾਂਦਾ ਖਾਂਦਾ ਬੰਦਾ ਮਨੁੱਖੀ ਮਾਸ ਤੱਕ ਵੀ ਪਹੁੰਚ ਜਾਂਦਾ। ਹੈਗੇ ਸੀ ਖਾਣ ਵਾਲੇ। ਜਲੰਧਰ ਇੱਕ ਬੀਬੀ ਫੜੀ ਗਈ ਸੀ, ਰੇਡ ਪਈ, ਉਹਦਾ ਪਤਾ ਲੱਗਾ, ਵਿਦੇਸ਼ੀ ਔਰਤ। ਉਹ ਕਹਿੰਦੀ ਮੈਂ ਸਾਰੀ ਤਰ੍ਹਾਂ ਦਾ ਮਾਸ ਖਾ ਕੇ ਦੇਖਿਆ ਸੀ, ਮਨੁੱਖੀ ਮਾਸ ਦੇਖਿਆ ਨਹੀਂ ਸੀ। ਝੁੱਗੀ ਝੌਂਪੜੀ ਵਾਲਿਆਂ ਦਾ ਬੱਚਾ ਚੱਕ ਲਿਆ, ਮਾਰ ਦਿੱਤਾ। ਐਸੀ ਲਾਲਸਾ ਜਾਗੀ ਅਤੇ ਕੰਮ ਲਗਾਤਾਰ ਹੀ ਸ਼ੁਰੂ ਕਰ ਦਿੱਤਾ। ਜਦੋਂ ਪਕੜੀ ਗਈ, ਦੋ ਬੱਚਿਆਂ ਦਾ ਮਾਸ ਮਿਲਿਆ ਸੀ ਉਹਦੀ ਫਰਿੱਜ 'ਚੋਂ। ਅੱਤ ਸੂਚੀ ਤੇਰੀ ਪਾਕ ਸਾਲ। ਰਸੋਈ ਤਾਂ ਬੰਦੇ ਦੀ ਹੈ ਨਾ, ਜਾਨਵਰਾਂ ਦੀ ਤਾਂ ਖੁਰਲੀ ਚਲੋ ਆਪਾਂ ਬਣਾ ਦਿੰਦੇ ਹਾਂ, ਪਰ ਖਾ ਕੇ ਸਭ ਤੋਂ ਵੱਧ ਬੰਦਾ ਹੀ ਬਿਮਾਰ ਹੋਇਆ ਜੀ। ਵਿਆਹਾਂ ਸ਼ਾਦੀਆਂ 'ਤੇ ਆਪਾਂ ਜਾਂਦੇ ਨਾ, ਪਤਾ ਹੀ ਹੁੰਦਾ ਵੀ 100 ਚੋਂ 85 ਨੇ ਬਿਮਾਰ ਹੋਣਾ ਹੀ ਹੋਣਾ। ਪਰ ਉਹ ਚੱਕਰ ਇਹ ਆ ਵੀ 500 ਰੁਪਏ ਸ਼ਗਨ ਪਾਇਆ, ਜੇ 2000 ਦਾ ਰੰਬੜ ਕੇ ਨਾ ਆਏ ਤਾਂ ਫਿਰ ਪੈਦਾ ਕੀ ਹੋਇਆ। ਉੱਥੇ ਹੀ ਆਈਸਕ੍ਰੀਮ ਆ ਜੀ, ਨਾਲ ਹੀ ਗਰਮ ਗਰਮ ਪੀਜ਼ਾ ਪਿਆ, ਉੱਥੇ ਹੀ ਬਰਗਰ ਆ, ਉੱਥੇ ਹੀ ਹੋਰ ਪਤਾ ਨਹੀਂ ਕੀ ਕੁਛ ਆ। ਇਹ ਜੀ 2000 ਦੀ ਪਲੇਟ ਆ, ਬੰਦੇ ਨੇ ਖਾਣਾ ਤਾਂ ਕਿਲੋ ਅੱਧਾ ਕਿਲੋ 1.5 ਕਿਲੋ ਖਾ ਲੂ ਚਲੋ ਵੱਧ ਤੋਂ ਵੱਧ। ਉਹ ਵਰਾਇਟੀਆਂ ਜਿਹੀਆਂ ਵਧਾ ਕੇ ਪੈਸੇ ਮਾਂਜਦੇ ਆ ਨਾ ਆਪਣੇ ਤੋਂ। ਅਤੇ ਬੰਦਾ ਕਹਿੰਦਾ ਵੀ ਸ਼ਗਨ ਪਾਉਣਾ ਹੁਣ ਕਮੀ ਨਾ ਰਹਿ ਜੇ ਕਿਸੇ ਗੱਲ ਦੀ। ਹਾਲਾਂਕਿ 85% ਬੰਦੇ ਨਾ ਉਹ ਪਿਛਲੇ ਦਿਨੀ RMP ਡਾਕਟਰ ਮੈਨੂੰ ਫੋਨ ਕੀਤਾ, ਬਜ਼ੁਰਗਾਂ ਦੇ ਟੀਕਾ ਲਵਾਉਣਾ ਸੀ, ਆਇਆ ਨਾ, ਦੋ ਵਾਰੀ ਫੋਨ ਕੀਤਾ। ਮੈਂ ਕਿਹਾ ਯਾਰ ਤੂੰ ਅੱਗੇ ਆ ਜਾਂਦਾ ਸੀ, ਅੱਜ ਤੈਨੂੰ ਫੋਨ ਕਈ ਕਰਨੇ ਪਏ। ਉਹ ਕਹਿੰਦਾ ਯਾਰ ਗੁਆਂਢ ਵਿਆਹ ਨਹੀਂ ਹੋ ਕੇ ਹਟਿਆ। ਮੈਂ ਕੀ ਹੋ ਗਿਆ, ਅੱਧਿਓਂ ਵੱਧ ਮੇਲ ਬਿਮਾਰ ਪਿਆ। ਕਹਿੰਦਾ ਉੱਧਰ ਹੀ ਲੱਗੀ ਜਾਂਦੇ ਗੇੜੇ। ਜਾਣੀ ਕਿ ਸਾਰਿਆਂ ਨੂੰ ਪਤਾ ਹੁੰਦਾ ਇਸ ਗੱਲ ਦਾ ਵੀ ਵਿਆਹ 'ਤੇ ਜਾ ਕੇ ਬਿਮਾਰ ਹੋਣਾ। ਬੰਦਾ ਕੁਝ ਨਹੀਂ ਵੇਖਦਾ, ਨਾ ਤੱਤਾ, ਨਾ ਠੰਡਾ, ਨਾ ਕੌੜਾ, ਨਾ ਕਸੈਲਾ, ਭਾਵੇਂ ਗਲਾ ਖਰਾਬ ਹੋਵੇ, ਖੰਘ ਲੱਗੀ ਹੋਵੇ, ਰੰਬੜੀ ਤੁਰਿਆ ਹੁੰਦਾ ਸਾਰਾ ਕੁਝ। ਇਹ ਖਾਣ ਦੀ ਵਾਦੀ। ਮੱਛੀ ਦਾ ਇੱਕ ਨੁਕਸ ਸੀ ਛੋਟਾ ਜਿਹਾ, ਬੰਦੇ 'ਚ ਉਹਦੇ ਨਾਲੋਂ ਕਿਤੇ ਜ਼ਿਆਦੇ ਆ। ਮ੍ਰਿਗ ਮੀਨ ਭਰਿੰਗ ਭੌਰੇ ਨੂੰ ਕਹਿੰਦੇ ਆ, ਸੁੰਘਣ ਦੀ ਵਾਦੀ। ਭੌਰਾ ਆਣ ਕੇ ਸੁੰਘ ਕੇ ਵਾਸ਼ਨਾ ਲੈ ਕੇ ਚਲਿਆ ਜਾਂਦਾ ਤਾਂ ਚੰਗੀ ਗੱਲ ਸੀ, ਉੱਤੇ ਹੀ ਚੌਂਕੜਾ ਮਾਰ ਕੇ ਬਹਿ ਗਿਆ ਭਲਾ ਮਾਨਸ। ਸ਼ਾਮਾਂ ਹੋਈਆਂ, ਜਿਵੇਂ ਹੀ ਸੂਰਜ ਛਿਪਿਆ, ਉਹਦੀਆਂ ਪੰਖੜੀਆਂ ਬੰਦ ਹੋ ਗਈਆਂ, ਏਅਰ ਟਾਈਟ ਹੋ ਗਿਆ, ਆਕਸੀਜਨ ਮਿਲੀ ਨਾ, ਮੌਤ ਹੋ ਗਈ ਵਿੱਚ ਹੀ। ਤੁਸੀਂ ਦੇਖਿਆ ਨਾ, ਫੁੱਲ ਵਿਕਣ ਵਾਸਤੇ ਆਉਂਦੇ ਮੰਡੀ ਵਿੱਚ ਅਤੇ ਭਵਰੇ ਮਰੇ ਪਏ ਹੁੰਦੇ ਆ। ਸੁੰਘਣ ਦੀ ਵਾਦੀ ਬੰਦੇ ਵਿੱਚ ਵੀ ਹੈ ਅਤੇ ਉਹਦੇ ਨਾਲੋਂ ਕਿਤੇ ਜ਼ਿਆਦੇ ਆ। ਮ੍ਰਿਗ ਮੀਨ ਭਰਿੰਗ ਪਤੰਗ, ਪਤੰਗੇ ਨੂੰ ਦੇਖਣ ਦੀ ਵਾਦੀ ਆ ਜੀ। ਉਹ ਤਾਂ ਲਾਟ ਨੂੰ ਦੇਖਦਾ ਸੜ ਸੁਆਹ ਜਾਂਦਾ, ਸੜ ਕੇ ਕੋਲੇ ਹੋ ਜਾਂਦਾ, ਜ਼ਿੰਦਗੀ ਬਰਬਾਦ ਹੋ ਗਈ। ਬੰਦਾ ਤਾਂ ਪਤਾ ਨਹੀਂ ਕੀ ਕੁਝ ਦੇਖੀ ਜਾਂਦਾ, ਇਹ ਤਾਂ ਫੋਨ ਫੜ ਲੈਂਦਾ, ਹੁਣ ਤਾਂ ਸਿਨੇਮਾ ਹਰ ਇੱਕ ਦੀ ਜੇਬ 'ਚ ਹੀ ਆ ਨਾ। ਇਹ ਤੋਂ ਚੰਗਾ ਕੰਮ ਵੀ ਲਿਆ ਜਾ ਸਕਦਾ, ਮਾੜਾ ਵੀ ਸਕਰੋਲ ਜਾਂ ਕਰੀ ਜਾਂਦੇ, ਨੱਪੀ ਤੁਰੇ ਜਾਂਦੇ ਕੰਮ ਨੂੰ। ਚੰਗਾ ਤਾਂ ਬਹੁਤ ਥੋੜ੍ਹਾ ਵੇਖਿਆ ਜਾਂਦਾ, ਜ਼ਿਆਦਾਤਰ ਮਾੜਾ ਵੇਖਿਆ ਜਾਂਦਾ। ਪਤੰਗੇ ਨੇ ਤਾਂ ਲਾਟ ਦੇਖੀ ਸੀ ਇਕੱਲੀ, ਦੀਵੇ ਦੀ, ਚੰਨ 'ਤੇ ਜਾਂਦਾ ਨਾ ਬੰਦਾ, ਪਤਾ ਨਹੀਂ ਕੀ ਕੁਝ ਦੇਖਦਾ। ਇਹ ਵਾਦੀ ਵੀ ਹੈ। ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ, ਕੁੰਚਰ ਹਾਥੀ ਨੂੰ ਕਹਿੰਦੇ ਨੇ।
ਹਾਥੀ ਦੀ ਇੱਕ ਕਮਜ਼ੋਰੀ ਆ ਕਾਮ ਵਾਸ਼ਨਾ, ਉਂਝ ਤਾਂ 50 ਬੰਦੇ ਨਹੀਂ ਇਹਨੂੰ ਫੜ ਸਕਦੇ। ਸ਼ਿਕਾਰੀ ਨੂੰ ਪਤਾ, ਉਹਨੇ ਕਟੋਆ ਪੱਟਿਆ, ਉਹਦੇ ਉੱਤੇ ਕਾਨਿਆਂ ਦੀ ਛੱਤ ਪਾਈ, ਉੱਤੇ ਕਲਬੂਤ ਹਥਣੀ ਦਾ ਬਣਾ ਕੇ ਖੜਾ ਕਰ ਦਿੱਤਾ। ਕਾਮ ਵਾਸ਼ਨਾ ਵਿੱਚ ਧੁੱਤ ਹੋਇਆ, ਦੌੜਦਾ ਹੋਇਆ ਹਾਥੀ ਆਉਂਦਾ ਤੇ ਟੋਏ 'ਚ ਡਿੱਗ ਪੈਂਦਾ। ਉਹਨੂੰ ਕਈ ਦਿਨ ਭੁੱਖਾ ਰੱਖਿਆ ਜਾਂਦਾ, ਫਿਰ ਉਹਦੇ ਕੁੰਡਿਆਂ ਦੀ ਮਾਰ ਕੀਤੀ ਜਾਂਦੀ ਆ। ਉਹਦੇ ਸਿਰ ਦੇ ਵਿੱਚ ਇੱਕ ਸੈਂਸਿਟਿਵ ਪੁਆਇੰਟ ਆ, ਸ਼ਿਕਾਰੀਆਂ ਨੂੰ ਪਤਾ ਵੀ ਇੱਥੇ ਮਾਰਿਆਂ ਪੀੜ ਵੱਧ ਮੰਦਾ। ਜਦੋਂ ਮਾਰਦੇ ਨੇ ਉਹ ਵਿਸ਼ੇਸ਼ ਕਿਸਮ ਦੀ ਇੱਕ ਆਵਾਜ਼ ਕੱਢਦਾ, ਅਤੇ ਉਹਦਾ ਸ਼ਿਕਾਰੀਆਂ ਨੂੰ ਪਤਾ ਵੀ ਇਹਨੇ ਹੁਣ ਗੁਲਾਮੀ ਪ੍ਰਵਾਨ ਕਰ ਲਈ। ਫਿਰ ਉਹਨੂੰ ਧੂਕੇ ਕੱਢਦੇ ਆ ਟੋਏ 'ਚੋਂ ਬਾਹਰ। ਜਿਹੜਾ ਹਾਥੀ ਪੰਜਾਵਾਂ ਤੋਂ ਨਹੀਂ ਨਾ ਫੜਿਆ ਜਾਂਦਾ, ਹੁਣ ਮਹਾਵਤ ਦਾ 13 ਸਾਲਾਂ ਦਾ ਨਿਆਣਾ ਹੱਕੀ ਫਿਰਦਾ ਜੀ ਉਹਨੂੰ। ਇਹ ਪੰਜੇ ਦੇ ਪੰਜੇ ਨੁਕਸ ਜਾਨਵਰਾਂ ਵਿੱਚ ਇੱਕ ਇੱਕ ਸੀ। 84 ਦੇ ਚੌਧਰੀ ਵਿੱਚ ਇਹ ਪੰਜੇ ਹੈਗੇ ਅਤੇ ਉਹਨਾਂ ਨਾਲੋਂ ਕਿਤੇ ਜ਼ਿਆਦੇ ਆ। ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ। ਪੰਚਮ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਾਲਕ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਉਹ ਇਹਨਾਂ ਵਿਕਾਰਾਂ ਤੋਂ ਬਚ ਜਾਂਦੇ ਨੇ। ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ ਕੋਈ ਨਾ ਸੁਣੈ ਪੁਕਾਰਾ। ਇਹ ਪੰਜ ਵਿਕਾਰ ਸਾਡੇ ਜੀਵਨ ਵਿੱਚ ਨੇ। ਨਾਥ ਕਛੂ ਨਾ ਜਾਣੋ ਮਨ ਮਾਇਆ ਕਹਿ ਹਾਥ ਬਿਕਾਨੋ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਹਮ ਕਹੀਅਤ ਕਲਯੁਗ ਕੇ ਕਾਮੀ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰਜੀ ਤੇ ਅੰਤਰ ਪਾਰਿਓ। ਬੱਚੇ ਪਿਆਰੇ ਹੁੰਦੇ ਨੇ 'ਚ ਕੋਈ ਸ਼ੱਕ ਨਹੀਂ, ਪਰ ਸੰਭਾਲਣਾ ਵੀ ਇਹਨਾਂ ਨੂੰ ਆਪਾਂ ਹੀ ਆ ਜੀ। ਹੱਥ ਬੰਨਿਆ ਨਹੀਂ ਗੱਲ ਬਣਨੀ, ਇਹਨਾਂ ਨੂੰ ਬਾਂਹ ਫੜ ਕੇ ਥੋੜ੍ਹਾ ਜਿਹਾ ਪਿੱਛੇ ਲੈ ਕੇ ਬਹਿ ਜਾਓ। ਜਿਹੜੇ ਸੁਣਨਾ ਚਾਹੁੰਦੇ ਨਾ ਪਲੇ ਗਰਾਊਂਡ ਵਾਂਗੂ ਨਾ ਭੱਜਣ, ਬੱਚੇ ਚੰਗਾ ਨਹੀਂ ਲੱਗਦਾ, ਸਟੇਜ ਤੋਂ ਇਹ ਕਹਿਣਾ ਵੀ ਔਖਾ ਲੱਗਦਾ। ਕਹਿੰਦੇ ਇਹਨਾਂ ਵਿਕਾਰਾਂ ਨੇ ਜੀਵਨ ਬਦਬਾਰ ਬਰਬਾਦ ਕਰਕੇ ਰੱਖ ਦਿੱਤਾ। ਚਾਰਾਂ ਹੀ ਵਰਨਾਂ ਦੇ ਸਿਰਲ ਸਿਰ ਕੱਢਵੇਂ ਸੂਰਮੇ ਵੱਡਿਆਂ ਵੱਡਿਆਂ ਦੀਆਂ ਇਹਨਾਂ ਨੇ ਗੋਡਣੀਆਂ ਲਵਾ ਦਿੱਤੀਆਂ। ਚਾਰ ਵਰਨ ਚੌਹਾਂ ਕੇ ਮਰਦਨ, ਮਰਦ ਘਵਾਉਣ ਵਾਲੇ ਆਪਦੇ ਆਪ ਨੂੰ ਵੱਡੇ ਵੱਡੇ। ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀਰੇ, ਜਿਨ੍ਹਾਂ ਨੂੰ ਛੇ ਸ਼ਾਸਤਰ ਜ਼ਬਾਨੀ ਯਾਦ, ਕਿਤੋਂ ਕੋਈ ਪੁੱਛ ਲਵੇ ਹਾਜ਼ਰ ਜਵਾਬ, ਉਹ ਵੀ ਇਹਨਾਂ ਦੇ ਪ੍ਰਭਾਵ ਤੋਂ ਬਚ ਨਾ ਸਕੇ। ਪੰਗਤੀਆਂ ਫਿਰ ਸੁਣੇ ਧਿਆਨ ਨਾਲ। ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀਰੇ, ਸੁੰਦਰ ਸੁਗਰ ਸਰੂਪ ਸਿਆਣੇ ਪੰਚੋਂ ਹੀ ਮੋਹੇ ਛਲੀਰੇ, ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ, ਵੱਡੀ ਕੌਮ ਵਸ ਭਾਗੈ ਨਾਹੀ ਮੋਹਕਮ ਫੌਜ ਹਠਲੀਰੇ। ਇਹ ਪੰਜ ਤਾਂ ਮੇਨ ਆ, ਬਾਕੀ ਪਤਾ ਹੀ ਨਹੀਂ ਇਹਨਾਂ ਦਾ ਉੜਮਾ ਕਬੀਲਾ ਕਿੱਡਾ ਵੱਡਾ। ਸਰਵਰ ਪੰਖੀ ਹੇਕੜੋ ਫਾਹੀ ਵਾਲ 50 ਪਤਾ ਨਹੀਂ ਕਿੰਨੇ ਕੁ ਮਗਰ ਲੱਗੇ ਹੋਏ ਇਹਨਾਂ। ਕਹਿੰਦੇ ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀਰੇ, ਸੁੰਦਰ ਸੁਗਰ ਸਰੂਪ ਸਿਆਣੇ ਪੰਚੋਂ ਹੀ ਮੋਹ ਛਲੀਰੇ, ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ, ਜਿਨ ਪੰਚ ਮਾਰ ਬਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ, ਵੱਡੀ ਕੌਮ ਵਸ ਭਾਗੈ ਨਾਹੀ ਮੋਹਕਮ ਫੌਜ ਹਠਲੀਰੇ, ਕਹੁ ਨਾਨਕ ਤਿਨ ਜਨ ਨਿਰਦਲਿਆ ਸਾਧ ਸੰਗਤ ਕੈ ਝੱਲੀਰੇ। ਕੋਈ ਖਰਗੋਸ਼ ਸਹਿਆ ਭੱਜ ਕੇ ਝੱਲ ਵਿੱਚ ਵੜ ਜਾਵੇ, ਜਿੱਥੇ ਸਰਕੜਾ ਅੰਤਾਂ ਦਾ ਦੱਬ ਆ ਵੱਡੀ ਵੱਡੀ, ਜਾਂ ਦਰਖਤਾਂ ਦਾ ਝੁੰਡ ਹੋਵੇ ਸੰਘਣਾ, ਉਹਨੂੰ ਝੱਲ ਕਹਿੰਦੇ ਆ। ਝੱਲ ਵਿੱਚ ਵੜ ਜਾਏ ਤੇ ਉੱਥੇ ਸ਼ਿਕਾਰੀ ਦੇ ਵਸ ਵਿੱਚ ਨਹੀਂ ਪੈਂਦੇ, ਸ਼ਿਕਾਰੀ ਦੀ ਪੇਸ਼ ਨਹੀਂ ਜਾਂਦੀ ਅੰਦਰ ਜੋ ਲੁੱਕ ਗਏ ਬੰਦਿਆ। ਇਹਨਾਂ ਤੋਂ ਆ ਵੱਡੇ ਵੱਡੇ ਕਹਿੰਦੇ ਘੁਆਉਂਦੇ ਨਹੀਂ ਬਚ ਸਕੇ। ਜੇ ਤੂੰ ਵੀ ਸਾਧ ਸੰਗਤ ਦੇ ਝੱਲ ਵਿੱਚ ਆ ਜਾਵੇਂ ਨਾ ਕਿਤੇ,
ਵਿਕਾਰਾਂ ਦੀ ਮਾਰ ਤੋਂ ਬਚ ਜਾਏਗਾ। ਇੱਕ ਸ਼ਬਦ ਅੰਤਮ ਸੰਸਕਾਰ ਤੇ ਅਕਸਰ ਹੀ ਪੜਿਆ ਜਾਂਦਾ ਤੇ ਕਈ ਵਾਰੀ ਕਹਿ ਕੇ ਪੜਾਇਆ ਵੀ ਜਾਂਦਾ। ਉਂਝ ਇਸ ਸ਼ਬਦ ਦਾ ਵੀ ਜਿਹੜਾ ਸੰਬੰਧ ਆ ਉਹ ਪੰਜਾਂ ਵਿਕਾਰਾਂ ਦੀ ਗੱਲ ਹੀ ਕੀਤੀ ਹੋਈ ਹੈ ਤੇ ਜਿਉਂਦੀ ਉਹਨਾਂ ਜਿਉਂਦੇ ਜੀ ਉਹਨਾਂ ਤੋਂ ਬਚਣ ਵਾਸਤੇ ਅਰਦਾਸ ਆ। ਬਹੁਤੇ ਵਾਰੀ ਇਸ ਸ਼ਬਦ ਦੀ ਇਹ ਪੰਕਤੀ ਟੇਕ ਰੱਖ ਕੇ ਸ਼ਬਦ ਗਾਇਆ ਜਾਂਦਾ, ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਬੇਰਾ, ਆਪ ਕੀ ਬਾਰ ਬਖਸ਼ ਬੰਦੇ ਕੋ ਬੋਰ ਨਾ ਭੌਜਲ ਫੇਰਾ। ਇਹਦੇ ਵਿੱਚ ਵੀ ਪੰਜਾਂ ਤੋਂ ਬਚਣ ਵਾਸਤੇ ਅਰਦਾਸ ਆ ਜੀ। ਸ਼ਬਦ ਸੁਣਿਓ ਧਿਆਨ ਨਾਲ, ਦੇਹੀ ਗਾਵਾਂ ਜੀਓ ਧਰ ਮਹਿਤੋ ਬਸੈ ਪੰਚ ਕਿਰਸਾਨਾ। ਸਾਡਾ ਸਰੀਰ ਇੱਕ ਗਾਂ ਹੈ, ਗਾਂ ਗਾਂ ਇੱਕ ਨਗਰ ਆ ਜਾਣੀ ਕਿ, ਤੇ ਪੰਜ ਮੁਜਾਰੇ ਰਹਿੰਦੇ ਨੇ। ਹੈਰਾਨੀ ਦੀ ਗੱਲ ਆ ਵੀ ਜਿਨ੍ਹਾਂ ਨੇ ਪੈਲੀ ਠੇਕੇ ਤੇ ਲਈ ਠੇਕਾ ਦੇਣ, ਹੁਣ ਜਿਹੜਾ ਸਰਕਾਰੀ ਦਰਬਾਰੇ ਟੈਕਸ ਦੂਜਾ ਤੀਜਾ ਉਹ ਤਾਂ ਮਾਲਕ ਦੀ ਜ਼ਿੰਮੇਵਾਰੀ ਆ, ਵਾਈ ਜਾਣ ਤੇ ਠੇਕਾ ਦੇਣ ਨਾ ਤੇ ਕੀ ਬਣੂ ਮਾਲਕ ਦਾ ਜੀ ਉੱਥੇ। ਦੇਹੀ ਗਾਵਾਂ ਜੀਓ ਧਰ ਮਹਿਤੋ ਬਸੈ ਪੰਜ ਕਿਰਸਾਨਾਂ, ਪੰਜ ਕਿਰਸਾਨ ਇਹਨੂੰ ਵਾਹੀ ਜਾਂਦੇ ਆ ਵਿਚਾਰੇ ਨੂੰ। ਕਿਹੜੇ ਆ ਕਿਰਸਾਨ ਉਹ? ਨੈਨੂ, ਨਕਟੂ, ਸ੍ਰਵਨੂ, ਰਸਪਤ, ਇੰਦਰੀ ਕਹਿਆ ਨਾ ਮਾਨਾ, ਇਹ ਪੰਜੇ ਦਿਨੇ ਰਾਤ ਵਾਹੁਣ ਲੱਗੇ ਹੋਏ ਆ। ਵਾਹ ਕੇ ਸਾਰੀ ਜ਼ਿੰਦਗੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ, ਜਦੋਂ ਲੇਖਾ ਦੋਖਾ ਦੇਣ ਦੀ ਵਾਰੀ ਆਈ ਪਹਿਲਾਂ ਹੀ ਛੱਡ ਕੇ ਭੱਜ ਗਏ ਭਲੇ ਮਾਨਸ। ਦੇਹੀ ਗਾਵਾਂ ਜੀਓ ਧਰ ਮਹਿਤੋ ਬਸੈ ਪੰਚ ਕਿਰਸਾਨਾਂ, ਨੈਨੂ ਨਕਟੂ ਸ੍ਰਵਨੂ ਰਸਪਤ, ਇੰਦਰੀ ਕਹਿਆ ਨਾ ਮਾਨਾ, ਬਾਬਾ ਅਬ ਨਾ ਬਸੋਂ ਇਹ ਗਾਓ, ਘਰੀ ਘਰੀ ਕਾ ਲੇਖਾ ਮੰਗੈ ਕਾਇਥ ਚੇਤੂ ਨਾਉ। ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਜਦੋਂ ਲੇਖਾ ਦੇਣ ਦੀ ਗੱਲ ਆਈ ਹੈ ਤਾਂ ਪਹਿਲਾਂ ਹੀ ਖੇੜਾ ਛੱਡ ਗਏ ਜੀ, ਵਿਚਾਰਾ ਇਕੱਲਾ ਫਸ ਗਿਆ। ਵਾਹਿਆ ਇਹਨਾਂ ਨੇ ਸਾਰੀ ਜ਼ਿੰਦਗੀ, ਕਿਤੇ ਕਾਮ ਧੂਈ ਫਿਰਦਾ, ਕਿਤੇ ਹੰਕਾਰ ਘੜੀਸੀ ਫਿਰਦਾ, ਕਿਤੇ ਲੋਭ ਨਹੀਂ ਪੇਸ਼ ਜਾਣ ਦਿੰਦਾ, ਵਾਹਿਆ ਇਹਨਾਂ ਨੇ, ਤੇ ਜਦੋਂ ਲੇਖਾ ਦੇਣ ਦੀ ਗੱਲ ਆਈ ਭੱਜ ਗਏ ਛੱਡ ਗਏ। ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਪੰਜ ਕਿਰਸਾਨ ਵਾ ਭਾਗ ਗਏ ਲੈ ਬਾਂਧਿਓ ਜੀਓ ਦਰਬਾਰੀ। ਇਹ ਜੀਵ ਵਿਚਾਰਾ ਅੜਕੇ ਆ ਗਿਆ, ਅਰਦਾਸ ਕੀਤੀ ਹੈ ਮਾਲਕਾ ਜਿਉਂਦੇ ਜੀ ਇਸੇ ਮਨੁੱਖੀ ਜਾਮੇ ਵਿੱਚ ਵਿਕਾਰਾਂ ਤੋਂ ਖਹਿੜਾ ਛਡਾ ਦਿਓ ਤੇ ਆਪਣੇ ਚਰਨਾਂ ਨਾਲ ਜੋੜ ਲਿਓ। ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਬੇਰਾ, ਇਸੇ ਮਨੁੱਖੀ ਜਾਮੇ ਵਿੱਚ ਸਰੀਰ ਵਿੱਚ ਰਹਿੰਦਿਆਂ ਇਹਨਾਂ ਤੋਂ ਖਹਿੜਾ ਛਡਾ ਦਿਓ। ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਬੇਰਾ, ਆਪ ਕੀ ਬਾਰ ਬਖਸ਼ ਬੰਦੇ ਕੋ ਬੋਰ ਨਾ ਭੌਜਲ ਫੇਰਾ। ਆਪਣੀ ਅਕਲ ਨਾਲ ਨਹੀਂ ਇਹਨਾਂ ਤੋਂ ਬਚਿਆ ਜਾ ਸਕਦਾ। ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆਣ ਕੇ ਅਰਦਾਸ ਕਰਦੇ ਹਾਂ ਨਾ, ਤੇ ਗੁਰੂ ਪਾਤਸ਼ਾਹ ਜੀ ਇਹਨਾਂ ਪੰਜਾਂ ਦਾ ਸੁਭਾਅ ਤਬਦੀਲ ਕਰ ਦਿੰਦੇ ਆ ਜੀ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾ ਰਹਿ ਕੇ ਬਦਲ ਕੇ ਸੱਤ ਸੰਤੋਖ, ਦਇਆ, ਧਰਮ ਤੇ ਧੀਰਜ ਬਣ ਜਾਂਦੇ ਨੇ। ਬੰਦਾ ਹੁਣ ਕਈ ਵਾਰੀ ਢੇਰੀ ਢਾਹ ਬੈਠਦਾ ਵੀ ਮੇਰਾ ਨਹੀਂ ਕੁਝ ਹੋ ਸਕਦਾ। ਸਿਆਣੇ ਕਹਿੰਦੇ ਵੀ ਵੱਡਿਆਂ ਦੇ ਪਾਸ ਬੈਠੀਏ ਤੇ ਜੀਵਨ ਉੱਚਾ ਹੋ ਜਾਂਦਾ, ਛੋਟਿਆਂ ਦੇ ਪਾਸ ਬੈਠ ਕੇ ਨੀਵੇਂ ਚਲੇ ਜਾਈਦਾ। ਉਹ ਜਿਵੇਂ ਆਪਾਂ ਇੰਡੀਆ 'ਚ ਕਾਲੀ ਤੁਰੀ ਦੀਆਂ ਵੇਲਾਂ ਹੁੰਦੀਆਂ ਕੱਦੂਆਂ ਦੀਆਂ, ਜਿੱਡੇ ਉੱਚੇ ਰੁੱਖ ਦੇ ਕੋਲੇ ਹੋਣ ਉਨੀਆਂ ਉੱਚੀਆਂ ਚਲੀਆਂ ਜਾਂਦੀਆਂ, ਜੇ ਕਿਸੇ ਖੂਹ ਖਾਤੇ ਦੇ ਨੇੜੇ ਹੋਣ ਜਿੰਨਾ ਡੂੰਘਾ ਟੋਆ ਉਨੀਆਂ ਨੀਵੀਆਂ ਚਲੀਆਂ ਜਾਂਦੀਆਂ ਜੀ। ਤੇ ਜੇ ਦਰਖਤ ਵੀ ਨਾ ਹੋਵੇ, ਟੋਆ ਵੀ ਨਾ ਹੋਵੇ, ਤੇ ਥੋੜੇ ਜਿਹੇ ਥਾਂ ਵਿੱਚ ਆਪਦੇ ਆਪ 'ਚ ਹੀ ਉਲਝ ਕੇ ਰਹਿ ਜਾਂਦੀਆਂ। ਇਸੇ ਤਰ੍ਹਾਂ ਜੇ ਉੱਚੇ ਜੀਵਨ ਵਾਲਿਆਂ ਦੇ ਪਾਸ ਬੈਠਾਂਗੇ, ਜਿੰਨਾ ਉੱਚਾ ਜੀਵਨ ਉਹਨਾਂ ਦਾ ਤੇ ਉਨੀ ਉੱਚੀ ਹੋ ਜਾਵਾਂਗੇ। ਸਭ ਤੇ ਵੱਡਾ ਸਤਿਗੁਰ ਨਾਨਕ ਜਨਕਲ ਰਾਖੀ, ਮੇਰੀ ਇਦੋਂ ਉੱਚਾ ਕੌਣ ਹੋਏਗਾ ਜੀ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ, ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ। ਮਾਨਸ ਦੇਹਾ ਉੱਚਿਆਂ ਦੇ ਪਾਸ ਬੈਠ ਕੇ ਉੱਚੇ ਬਣ ਜਾਈਦਾ, ਤੇ ਜੇ ਨੀਵੇਂ ਦੇ ਪਾਸ ਬੈਠਾਂਗੇ, ਜਿੰਨੇ ਨੀਵੇਂ ਦੇ ਕੋਲ ਬੈਠਾਂਗੇ ਉਹਨਾਂ ਜੀਵਨ ਨੀਵਾਂ ਹੋ ਜਾਣਾ ਜੀ। ਜਿਵੇਂ ਵੱਲ ਦਾ ਮੂੰਹ ਕਿਸੇ ਖੂਹ ਖਾਤੇ ਵੱਲ ਨੂੰ ਕਰ ਦਈਏ, ਜਿੱਡਾ ਡੂੰਘਾ ਖਾਤਾ ਉਨੀ ਡੂੰਘੀ ਚਲੀ ਜਾਂਦੀ ਆ। ਜੇ ਦੋਨੇ ਤਰ੍ਹਾਂ ਦੀ ਕਹਾਣੀ ਨਾ ਬਣੇ ਵੀ ਭਲਿਆਂ ਦੇ ਪਾਸ ਵੀ ਨਹੀਂ ਬੈਠੇ, ਨੀਵਿਆਂ ਦੇ ਪਾਸ ਵੀ ਨਹੀਂ ਬੈਠੇ,
ਫਿਰ ਘਰ ਪਰਿਵਾਰ ਦੇ ਕੇਵਲ ਧੰਦਿਆਂ ਵਿੱਚ ਜੰਜਾਲ 'ਚ ਉਲਝ ਕੇ ਰਹਿ ਜਾਵਾਂਗੇ, ਜਿਸ ਕੰਮ ਵਾਸਤੇ ਆਏ ਸੀ ਉਹ ਮਸਲਾ ਹੱਲ ਨਹੀਂ ਹੋਣਾ। ਇਸੇ ਲਈ ਸਿਆਣੇ ਕਹਿੰਦੇ, ਬੈਠੀਏ ਪਾਸ ਵੱਢਣ ਕੇ ਹੋਤ ਵੱਢਣ ਸਿਓ ਮੇਲ, ਸਭੀ ਜਾਣਤ ਕੇ ਵੱਢਤ ਹੈ ਬਿਰਖ ਬਰਾਬਰ ਬੇਲ। ਜਦੋਂ ਗੁਰੂ ਦੇ ਚਰਨਾਂ ਵਿੱਚ ਆਏ ਨਾ, ਤੇ ਗੁਰੂ ਨੇ ਇਹ ਪੰਜ ਸ਼ਕਤੀਆਂ ਨੂੰ ਬਦਲ ਕੇ ਸੱਤ ਸੰਤੋਖ, ਦਇਆ, ਧਰਮ ਤੇ ਧੀਰਜ ਬਣਾ ਦਿੱਤਾ। ਪ੍ਰਭ ਹੱਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ। ਸੇਵਾਦਾਰ ਬਣਾ ਦਿੱਤੇ ਜੀ ਸ਼ਕਤੀਆਂ ਨੇ, ਇਹਨਾਂ ਨੂੰ ਬਾਹਰ ਨਹੀਂ ਕੀਤਾ ਜਾ ਸਕਦਾ, ਇਹਨਾਂ ਦਾ ਰੂਪ ਕਨਵਰਟ ਹੁੰਦਾ। ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਜਦੋਂ ਗੁਰੂ ਦੇ ਚਰਨਾਂ ਨਾਲ ਜੁੜੇ, ਅੱਜ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਮੰਦੀਆਂ ਵਾਸ਼ਨਾਵਾਂ ਤੇ ਵਿਕਾਰ ਜਿਹੜੀਆਂ ਜ਼ਮੀਰ ਨੂੰ ਮਾਰ ਦਿੰਦੇ ਨੇ, ਆਤਮਕ ਮੌਤੇ ਬੰਦਾ ਮਰ ਜਾਂਦਾ, ਉਹਨਾਂ ਤੋਂ ਖਿਹੜਾ ਛੁੱਟ ਗਿਆ। ਗੁਰੂ ਦੇ ਕੋਲ ਆਏ, ਗੁਰੂ ਨੇ ਸਮਝਾਇਆ, ਖਾਲਸਾ ਸੋਜੋ ਚੜ੍ਹੈ ਤੁਰੰਗ, ਖਾਲਸਾ ਸੋਜੋ ਕਰੇ ਨਿਤ ਜੰਗ। ਹੁਣ ਜਦੋਂ ਲੋੜ ਪਵੇ ਕੋਈ ਚੜ੍ਹ ਕੇ ਆ ਜਾਵੇ, ਆ ਘੱਲੂ ਘਰ ਆਪਾਂ ਦਿਨ ਚੇਤੇ ਕਰੇ ਨੇ ਸ਼ਹੀਦਾਂ ਦੇ, ਜੇ ਕੋਈ ਚੜ੍ਹ ਕੇ ਆ ਜਾਏ ਤਾਂ ਉਹਨੂੰ ਚਾਹ ਪਾਣੀ ਛਕਾਉਣਾ ਹੀ ਪੈਂਦਾ ਨਾ। ਉਦੋਂ ਜੰਗ ਵੀ ਕਰਨਾ, ਖਾਲਸਾ ਸ਼ਸਤਰ ਧਾਰੀ ਆ, ਇਹ ਤਾਂ ਕੜਾਹ ਪ੍ਰਸ਼ਾਦੀ ਦੇਗ ਵੀ ਕਿਰਪਾਨ ਨਾਲ ਭੋਗ ਲਵਾ ਕੇ ਫੇਰ ਛਕਦਾ। ਜੇ ਤੂੰ ਕੋਈ ਪਿਆਰ ਨਾਲ ਆਵੇ ਫਿਰ ਤਾਂ ਕੜਾਹ ਪ੍ਰਸ਼ਾਦੀ ਦੇਗ ਵੀ ਛਕਾਈ ਜਾਂਦੀ ਤੇ ਲੰਗਰ ਵੀ ਛਕਾਉਂਦਾ ਖਾਲਸਾ। ਪਰ ਦੂਜੇ ਪਾਸੇ ਜੇ ਕੋਈ ਰੱਬ ਰੱਬ ਕਰਦਿਆਂ ਨੂੰ ਮਾਲਾ ਨਾ ਫੇਰਨ ਦੇਵੇ, ਗੁਟਕਾ ਹੱਥ 'ਚ ਖੋਣ ਦਾ ਯਤਨ ਕਰੇ, ਫਿਰ ਸ੍ਰੀ ਸਾਹਿਬ ਵੀ ਪਹਿਨਦਾ ਨਾ। ਪਾਛੇ ਕਹਿੰਦੇ, ਖਾਲਸਾ ਸੋਜੋ ਚੜ੍ਹੈ ਤੁਰੰਗ, ਖਾਲਸਾ ਸੋਜੋ ਕਰੇ ਨਿਤ ਜੰਗ। ਬਿਨਾਂ ਮਤਲਬ ਤੋਂ ਡਾਂਗਾਂ ਨਹੀਂ ਫੜੀ ਰੱਖਣੀਆਂ, ਨਿਤ ਜੰਗ ਕਿਹੜਾ ਕਰਨਾ? ਉਹ ਜੰਗ ਕਰਨਾ ਜੀ ਵਿਕਾਰਾਂ ਨਾਲ। ਤੁਰੰਗ ਤੇ ਚੜ੍ਹਨਾ ਕੀ ਆ? ਇਹਨਾਂ ਦੇਸ਼ਾਂ ਵਿੱਚ ਗੱਡੀਆਂ ਹੈਗੀਆਂ, ਸਾਰਿਆਂ ਕੋਲ ਘੋੜੇ ਥੋੜਾ ਰੱਖੇ ਹੋਏ, ਤੁਰੰਗ ਤਾਂ ਘੋੜੇ ਨੂੰ ਕਹਿੰਦੇ ਨੇ। ਦਰਅਸਲ ਸਾਡਾ ਮਨ ਘੋੜੇ ਵਰਗਾ, ਦਲੱਤੇ ਬਹੁਤ ਮਾਰਦਾ, ਇਹਦੀ ਸਵਾਰੀ ਕਰਨੀ ਆ ਗੁਰੂ ਦੇ ਸ਼ਬਦ ਨਾਲ। ਮਨ ਲੋਚੈ ਬੁਰਿਆਈਆਂ ਗੁਰ ਸ਼ਬਦ ਦੀ, ਇਹ ਮਨ ਹੋੜੀ ਹੈ। ਜੋ ਮੰਦਰ ਕੋ ਥੰਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਗੁਰੂ ਨੇ ਹੁਕਮ ਕੀਤਾ, ਖਾਲਸਾ ਸੋਜੋ ਚੜ੍ਹੈ ਤੁਰੰਗ, ਖਾਲਸਾ ਸੋਜੋ ਕਰੇ ਨਿਤ ਜੰਗ। ਬਿਨਾਂ ਗੱਲ ਤੋਂ ਨਹੀਂ ਡਾਂਗ ਫੜੀ ਰੱਖਣੀ, ਵਿਕਾਰਾਂ ਨਾਲ ਜੰਗ ਕਰਨਾ ਖਾਲਸੇ ਨੇ ਨਿੱਤੀ, ਵਿਵੇਕ ਬਿਰਤੀ ਰੱਖਣੀ ਆ। ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਨਾ, ਫਿਰ ਇਹ ਵਿਕਾਰ ਨਹੀਂ ਰਹਿ ਗਏ, ਉਹਦੇ ਮਿੱਤਰ ਬਣ ਗਏ। ਗੁਰੂ ਨੇ ਤਰਸ ਕੀਤਾ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਲਿਆ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਵਿਕਾਰ ਉਹਨਾਂ ਦਾ ਖਿਹੜਾ ਛੱਡ ਗਏ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਹਿੰਦੇ ਜੰਮੂ ਕਸ਼ਮੀਰ ਦਾ ਇਲਾਕਾ ਫਤਿਹ ਕੀਤਾ ਨਾ, ਇਸ ਪਾਸੇ ਦਾ ਇੰਚਾਰਜ ਗਵਰਨਰ ਜਿਹੜਾ ਸੀ ਸਰਦਾਰ ਹਰੀ ਸਿੰਘ ਨਲੂਏ ਨੂੰ ਲਾ ਦਿੱਤਾ। ਇਸੇ ਇਲਾਕੇ ਦਾ ਇੱਕ ਸਿਰ ਕੱਢ ਸੂਰਮਾ ਜੀ ਦਾ ਨਾਂ, ਉਸ ਇਲਾਕੇ ਵਿੱਚ ਨਾਂ ਇਹਦਾ ਲਿਖਿਆ ਇਤਿਹਾਸ ਵਿੱਚ ਜਾਫਰ ਬੇਗ। ਜਾਫਰ ਬੇਗ ਘਰੇ ਬੈਠਾ ਰੋਈ ਜਾਂਦਾ, ਇਹਦੀ ਭੈਣ ਕਹਿੰਦੀ, ਵੀਰਿਆ ਕੀ ਗੱਲ ਹੋ ਗਈ, ਰੋਈ ਕਿਉਂ ਜਾਣਾ? ਕਹਿੰਦਾ, ਸੂਰਮਾ ਤਾਂ ਬਾਹਾਂ ਦੇ ਸਿਰ ਤੇ ਹੁੰਦਾ ਨਾ, ਹਰੀ ਸਿੰਘ ਨਲੂਏ ਯੋਧੇ ਦਾ ਮੁਕਾਬਲਾ ਕਰਦਿਆਂ ਕਰਦਿਆਂ ਮੇਰੀ ਸੱਜੀ ਬਾਂਹ ਵੱਢੀ ਗਈ, ਹੁਣ ਨਾ ਜਿਉਂਦਿਆਂ 'ਚ ਨਾ ਮਰਿਆਂ 'ਚ ਕਾਹਦੇ ਸੂਰਮੇ ਰਹਿ ਗਏ। ਅਗਲੀ ਗੱਲ ਆ ਵੀ ਜਿਹੜੇ ਬੰਦੇ ਦਾ ਸੱਜਾ ਹੱਥ ਬਹੁਤਾ ਚੱਲਦਾ ਹੋਵੇ, ਖੱਬੇ ਹੱਥ ਨਾਲ ਤਾਂ ਕਈ ਵਾਰੀ ਉਹਦੇ ਤੋਂ ਰੋਟੀ ਨਹੀਂ ਖਾਧੀ ਜਾਂਦੀ। ਉਹ ਕਹਿੰਦਾ, ਸੱਜੇ ਹੱਥ ਨਾਲ ਕੰਮ ਕਰਨ ਦਾ ਮਿਆਦੀ ਸੀ, ਮੇਰੀ ਬਾਂਹ ਵੱਢੀ ਗਈ। ਉਹ ਕਹਿੰਦੀ, ਵੀਰੇ ਫਿਕਰ ਕਿਹੜੀ ਗੱਲ ਦਾ ਕਰਦਾ, ਤੇਰਾ ਬਦਲਾ ਮੈਂ ਲੈ ਕੇ ਦਿਖਾਊ। ਉਹ ਕਹਿੰਦਾ, ਭੈਣੇ ਬਦਲਾ ਕਿਤੋਂ ਲਏਗੀ? ਜਿਹਨੇ ਬਾਂਹ ਵੱਢੀ ਉਹਦਾ ਨਾਂ ਸੁਣ ਕੇ ਕਹਿੰਦਿਆਂ ਘੁਆਉਂਦਿਆਂ ਨੂੰ ਮੁੜਕਾ ਆਉਣ ਲੱਗ ਜਾਂਦਾ, ਉਹਦਾ ਤਾਂ ਨਾਂ ਲੈ ਕੇ ਪਠਾਣੀਆਂ ਬੱਚਿਆਂ ਨੂੰ ਡਰਾਉਂਦੀਆਂ, ਉਹਦੇ ਤੋਂ ਬਦਲਾ ਕਿਵੇਂ ਲਿਆ ਜਾਊ? ਤੇ ਅੱਗੋਂ ਇਹ ਭੈਣ ਜਾਫਰ ਬੇਗ ਦੀ ਕਹਿੰਦੀ ਵੀ ਫਿਕਰ ਨਾ ਕਰ, ਕਾਮ ਅੱਗੇ ਤੇ ਦਾਮ ਅੱਗੇ ਵੱਡੇ ਵੱਡੇ ਗੋਡੇ ਟੇਕ ਜਾਂਦੇ ਆ, ਧਿਆਨ ਨਾਲ ਸੁਣਿਓ, ਕਾਮ ਅੱਗੇ ਤੇ ਦਾਮ ਅੱਗੇ, ਚਾਰ ਕੌਡੀਆਂ ਬਦਲੇ ਬੰਦੇ ਵਿਕਾਊ ਹੋ ਜਾਂਦੇ ਨੇ। ਇੱਥੇ ਵਾਜੇ ਤੇ ਤੁੰਬੀਆਂ ਥੋੜਾ ਵੱਜਦੀਆਂ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ, ਸੀਓ ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਇੱਥੇ ਕੋਈ ਚਾਹ ਦੇ ਕੱਪ ਤੇ ਵੱਜਣ ਲੱਗ ਜਾਂਦਾ, ਕੋਈ ਸੌ ਤੇ, ਕੋਈ ਹਜ਼ਾਰ ਤੇ, ਕੋਈ ਲੱਖਾਂ ਤੇ, ਵਿਰਲੇ ਵਿਰਲੇ ਜਿਹੜੇ ਵਿਕਾਊ ਨਾ ਹੋਣ। ਉਹ ਕਹਿੰਦੀ, ਵੀਰਿਆ ਫਿਕਰ ਕਿਹੜੀ ਗੱਲ ਦਾ ਕਰਦਾ, ਕਾਮ ਅੱਗੇ ਦਾਮ ਅੱਗੇ ਵੱਡੇ ਵੱਡੇ ਵਿਕ ਜਾਂਦੇ ਨੇ। ਉਹ ਕਹਿੰਦਾ, ਭੈਣੇ ਚਲੋ, ਕਹਿੰਦੀ ਤੈਨੂੰ ਮੈਂ ਬਦਲਾ ਲੈ ਕੇ ਦਿਖਾਊ। ਭਰ ਜਵਾਨੀ ਦੀ ਇਹਦੀ ਉਮਰ ਆ, ਜਾਫਰ ਬੇਗ ਦੀ ਭੈਣ ਆ, ਨਾਂ ਇਤਿਹਾਸ ਵਿੱਚ ਬਾਨੋ ਲਿਖਿਆ ਹੋਇਆ ਇਹਦਾ, ਜਿੱਥੇ ਸਰਦਾਰ ਜੀ ਠਹਿਰੇ ਹੋਏ ਆ ਕੈਂਪ ਵਿੱਚ,
ਅੱਧੀ ਰਾਤ ਤੋਂ ਮਗਰੋਂ ਦਾ ਵੇਲਾ 2:30 ਹੋਏ ਨੇ, ਜਾ ਕੇ ਕਹਿੰਦੀ ਵੀ ਮੈਂ ਕੈਂਪ ਦੇ ਅੰਦਰ ਜਾਣਾ ਤੇ ਜਿਹੜਾ ਪਹਿਰੇਦਾਰ ਖੜਾ ਉਹ ਲੰਘਣ ਨਹੀਂ ਦੇ ਰਿਹਾ। ਜਦੋਂ ਬੋਲ ਬੁਲਾਰਾ ਸ਼ੁਰੂ ਹੋ ਗਿਆ ਜੀ, ਇਹ ਵਾਰ ਵਾਰ ਫੇਰ ਕਹਿੰਦੀ ਵੀ ਮੈਂ ਤਾਂ ਜਾਣਾ, ਕੀ ਕੰਮ ਆ? ਕਹਿੰਦੀ ਵੀ ਤੁਹਾਡੇ ਸਰਦਾਰ ਨੂੰ ਮਿਲਣਾ। ਉਹ ਜਿਹੜਾ ਪਹਿਰੇਦਾਰ ਖੜਾ ਸੀ ਉਹ ਕਹਿੰਦਾ ਸਰਦਾਰ ਜੀ ਇਸ ਵੇਲੇ ਨਹੀਂ ਮਿਲਦੇ। ਇਸ ਵੇਲੇ ਕਾਹਤੋਂ ਨਹੀਂ ਮਿਲਦੇ? ਕਹਿੰਦਾ ਵੀ ਉਹ ਇਸ਼ਨਾਨ ਕਰਕੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਨਿਤਨੇਮ ਕਰਦੇ ਨੇ ਤੇ ਉਦੋਂ ਬਾਅਦ ਚ ਕੋਈ ਗੱਲ ਬਣੂ, ਪਹਿਲਾਂ ਨਹੀਂ। ਇਸ ਵੇਲੇ ਤਾਂ ਨਿਤਨੇਮ ਕਰਦੇ ਹੁੰਦੇ ਬੈਠੇ ਚੌਂਕੜੇ ਚ ਹੋਣਗੇ। ਇਹ ਕਹਿੰਦੀ ਮੈਨੂੰ ਤਾਂ ਹੁਣੇ ਹੀ ਕੰਮ ਆ। ਜਦੋਂ ਇਹ ਗੱਲ ਕਹੀ ਨਾ, ਉੱਚੀ ਬੋਲਣ ਦੀ, ਹੁਣ ਟਿੱਕੀ ਰਾਤ ਹੋਵੇ ਤੇ ਥੋੜਾ ਜਿਹਾ ਬੋਲਿਆ ਵੀ ਦੂਰ ਤੱਕ ਸੁਣਦਾ, ਇਹ ਆਵਾਜ਼ ਸਰਦਾਰ ਹਰੀ ਸਿੰਘ ਨਲੂਏ ਦੇ ਕੰਨਾਂ ਵਿੱਚ ਪੈ ਗਈ। ਉਹਨੇ ਅੰਦਰੋਂ ਆਵਾਜ਼ ਦਿੱਤੀ, ਭਾਈ ਕੌਣ ਆ? ਕੋਈ ਦੁਖਿਆਰਾ ਹੋਏਗਾ? ਕੋਈ ਗੱਲ ਨਹੀਂ, ਜੇ ਆਉਣ ਵਾਸਤੇ ਕਹਿ ਰਹੇ ਨੂੰ ਆਉਣ ਦਿਓ ਅੰਦਰ। ਬਾਨੋ ਕੈਂਪ ਦੇ ਵਿੱਚ ਅੰਦਰ ਤੱਕ ਪਹੁੰਚ ਗਈ ਜਿੱਥੇ ਸਰਦਾਰ ਬੈਠਾ ਰੱਬ ਰੱਬ ਕਰਦਾ। ਹਾਂ ਭੈਣੇ ਦੱਸ ਕੀ ਕੰਮ ਆ? ਕਹਿੰਦੀ ਯੋਧਿਆ ਤੇਰੀਆਂ ਬੜੀਆਂ ਹੀ ਗੱਲਾਂ ਬਾਤਾਂ ਸੁਣੀਆਂ ਅੱਜ ਤੱਕ, ਬੜੀ ਮਸ਼ਹੂਰੀ ਆ ਤੇਰੇ ਯੋਧੇ ਹੋਣ ਦੀਆਂ, ਧੁੰਮਾਂ ਸਾਰੇ ਸੰਸਾਰ ਵਿੱਚ ਆ, ਤਰੀਫਾਂ ਕੀਤੀਆਂ। ਉਹ ਕਹਿੰਦਾ ਜੀ ਇਹ ਤਾਂ ਮੇਰੇ ਗੁਰੂ ਦੀ ਵਡਿਆਈ ਤੇ ਉਹਦਾ ਤਰਸਾ, ਬੰਦਾ ਕੀ ਕਰਨ ਜੋਗਾ। ਇਹ ਕਰਦੀ ਰਹੀ ਤਰੀਫਾਂ। ਉਹ ਕਹਿੰਦਾ ਭੈਣੇ ਟਾਈਮ ਮੇਰੇ ਕੋਲ ਵੀ ਸੀਮਤ ਆ ਤੇ ਤੂੰ ਗੱਲ ਦੱਸ ਵੀ ਕੰਮ ਕਿਹੜਾ। ਗੱਲਾਂ ਬਾਤਾਂ ਕਰਦੀ ਕਰਦੀ ਕਹਿੰਦੀ ਮੈਂ ਚਾਹੁੰਦੀ ਹਾਂ ਮੇਰੀ ਕੁੱਖ ਤੋਂ ਤੇਰੇ ਵਰਗੇ ਪੁੱਤਰ ਦਾ ਜਨਮ ਹੋਵੇ। ਜਦੋਂ ਆਪਣੀ ਇੱਛਾ ਜ਼ਾਹਰ ਕਰ ਦਿੱਤੀ ਨਾ, ਸਰਦਾਰ ਕਹਿੰਦਾ ਭੈਣੇ ਮੈਂ ਇਹ ਪਰਨ ਕੀਤਾ ਹੋਇਆ ਵੀ ਮੈਂ ਵਿਆਹ ਨਹੀਂ ਕਰਾਉਣਾ। ਉਂਝ ਸਿੱਖ ਧਰਮ ਵਿੱਚ ਵਿਆਹ ਦੀ ਮਨਾਹੀ ਨਹੀਂ, ਗ੍ਰਸਥ ਧਰਮ ਦੀ ਪ੍ਰਧਾਨਤਾ, ਪਰ ਮੈਂ ਅਰਦਾਸ ਕਰ ਚੁੱਕਾ ਹੋਇਆ ਮੈਂ ਵਿਆਹ ਨਹੀਂ ਕਰਾਉਣਾ। ਇਹਨੇ ਇਹਨਾਂ ਕਹਿਣ 'ਤੇ ਵੀ ਰੁਕੀ ਨੇ, ਹਾਵ ਭਾਵ ਕਰਦੀ ਜਦੋਂ ਅੱਗੇ ਤੱਕ ਵਧਣ ਲੱਗੀ ਨਾ, ਤੇ ਗੁਰੂ ਕੇ ਯੋਧੇ ਨੇ ਸਰਰ ਕਰਦੀ ਜਦੋਂ ਭਗਉਤੀ ਬਾਹਰ ਕੱਢੀ, ਨਾਲੇ ਤਾਂ ਭੱਜੀ ਜਾਂਦੀ ਆ, ਨਾਲੇ ਕਹਿੰਦੀ ਵੀ ਐਵੇਂ ਹੀ ਕਹਿੰਦੇ ਆ ਸਿੱਖ ਵੀ ਜੋ ਜੀ ਆਵੇ ਸੋ ਰਾਜੀ ਜਾਵੇ, ਮੈਂ ਤਾਂ ਨਿਰਾਸ਼ ਚੱਲੀ ਇਹਨਾਂ ਦੇ ਘਰੋਂ। ਜਦੋਂ ਇਹ ਗੱਲ ਕਹੀ ਨਾ, ਸਿੱਖ ਐਵੇਂ ਕਹਿੰਦੇ ਆ ਗੁਰੂ ਨਾਨਕ ਦੇ ਦਰ ਤੇ ਜਿਹੜਾ ਆਉਂਦਾ ਉਹ ਖਾਲੀ ਨਹੀਂ ਜਾਂਦਾ, ਮੈਂ ਨਿਰਾਸ਼ ਚੱਲੀ ਹਾਂ। ਤੇ ਭਾਈ ਸਾਹਿਬ ਕਹਿੰਦੇ ਮੁੜਿਆ ਕੋਈ ਗੱਲ ਨਹੀਂ। ਇਹਨੇ ਸੋਚਿਆ ਇਰਾਦਾ ਬਦਲ ਗਿਆ ਹੋਊ। ਮੈਂ ਭਰਾ ਨੂੰ ਕਿਹਾ ਸੀ ਨਾ ਕਾਮ ਅੱਗੇ ਤੇ ਦਾਮ ਅੱਗੇ ਵੱਡੇ ਵੱਡੇ ਝੁੱਕ ਜਾਂਦੇ ਆ, ਇਹਨੂੰ ਬੁਲਾ ਲਿਆ ਆਪਣੇ ਕਮਰੇ ਵਿੱਚ ਜਿੱਥੇ ਆਪ ਬੈਠੇ ਸੀ ਨੂੰ ਬਿਠਾਇਆ। ਤੋਸ਼ੇਖਾਨੇ ਦੇ ਵਿੱਚੋਂ ਇੱਕ ਕੀਮਤੀ ਦੁਸ਼ਾਲਾ ਤੇ ਕੁਝ ਮਾਇਆ ਲਿਆਂਦੀ, ਲਿਆ ਕੇ ਉਹ ਸ਼ੌਲ ਇਹਦੇ ਸਿਰ ਦੇ ਉੱਤੇ ਰੱਖ ਕੇ ਨਾ ਮੱਥਾ ਟੇਕ ਕੇ ਕਹਿੰਦੇ ਵੀ ਪੁੱਤ ਤਾਂ ਕੱਲ ਨੂੰ ਹੋ ਸਕਦਾ ਕਿੱਦਾਂ ਦਾ ਹੋਵੇ ਕਿੱਦਾਂ ਦਾ ਨਾ ਹੋਵੇ, ਅੱਜ ਤੋਂ ਬਾਅਦ ਮੈਂ ਤੈਨੂੰ ਧਰਮ ਦੀ ਮਾਂ ਸਮਝਾਂਗਾ, ਸਾਰੀ ਉਮਰ ਤੋਂ ਮੈਨੂੰ ਆਪਣਾ ਪੁੱਤ ਸਮਝਦੀ ਰਹੀ। ਇਹ ਕਹਿ ਕੇ ਚਰਨਾਂ ਤੇ ਮੱਥਾ ਟੇਕ ਦਿੱਤਾ। ਬਾਨੋ ਨਾਲੇ ਰੋਂਦੀ ਜਾਂਦੀ ਆ, ਨਾਲੇ ਜਾ ਕੇ ਕਹਿੰਦੀ ਜਿਹੜਾ ਕਾਮ ਤੇ ਦਾਮ ਅੱਗੇ ਨਹੀਂ ਹਾਰਦਾ ਦੁਨੀਆਂ ਤੇ, ਕਿਹੜਾ ਮਾਈ ਦਾ ਲਾਲਾ ਜਿਹੜਾ ਉਹਨੂੰ ਹਰਾ ਲਵੇਗਾ। ਇਹ ਦਾਤ ਗੁਰੂ ਦੇ ਚਰਨਾਂ ਨਾਲ ਜੁੜ ਕੇ ਮਿਲਦੀ ਆ, ਪਹਿਲਾਂ ਨਹੀਂ। ਜਦੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਮਾਲਕਾ ਇਸ ਕਾਮ ਨੇ ਵੱਡੇ ਵੱਡੇ ਠੱਗ ਲਏ ਤੇ ਤੋਂ ਕਿਵੇਂ ਬਚੀਏ, ਤੇ ਪਾਤਸ਼ਾਹ ਜੀ ਨੇ ਵੱਲ ਸਮਝਾਇਆ। ਪਾਠ ਜਦੋਂ ਕਰਦੇ ਬਾਣੀ ਪਿਆਰ ਨਾਲ ਪੜਿਆ ਕਰੋ, ਪੰਕਤੀਆਂ ਬਹੁਤ ਸਾਰੀਆਂ ਚੇਤੇ ਹੋ ਜਾਂਦੀਆਂ। ਧਾਵੋਂ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੇ, ਪੰਚ ਸਤਾਵੇਂ ਦੂਤ ਕਵਨ ਬਿਧ ਮਾਰਨੇ। ਇਹ ਵੈਰੀ ਮੈਨੂੰ ਨਿੱਤ ਤੰਗ ਕਰਦੇ, ਬਾਪੂ ਕੀ ਕਰਾਂ ਇਹਨਾਂ ਦਾ ਹੱਲ। ਧਾਵੋਂ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੇ, ਪੰਚ ਸਤਾਵੇਂ ਦੂਤ ਕਵਨ ਬਿਧ ਮਾਰਨੇ। ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ, ਹਰ ਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰ ਪਾਈਐ। ਜਦੋਂ ਬੰਦਾ ਤੀਰ ਚਲਾਉਂਦਾ ਕਈ ਵਾਰੀ ਸਵਾਸ ਰੋਕ ਲੈਂਦਾ, ਲੰਮਾ ਪੈ ਜਾਂਦਾ, ਸਿੱਧਾ ਕਿਤੇ ਹੱਥ ਨਾ ਹਿੱਲ ਜਾਏ। ਇੰਨੀ ਇਕਾਗਰਤਾ ਨਾਲ ਜਦੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹ ਤੀਰ ਚਲਾਵਾਂਗੇ, ਵਿਕਾਰ ਵਸ ਵਿੱਚ ਆ ਜਾਂਦੇ ਆ। ਅੱਜ ਭਾਈ ਸਾਹਿਬ ਜੀ ਕਹਿੰਦੇ ਭੈਜਲ ਭਿਆਨਕ ਲਹਿਰ ਨਾ ਵਿਆਪ ਸਕੇ, ਨਿੱਜ ਕਰ ਸੰਪਟ ਕੇ ਦੁਬਧਾ ਮਿਟਾਈ ਹੈ। ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਗਏ, ਸੰਸਾਰ ਸਾਗਰ ਤੋਂ ਤਰਨਾ ਬੜਾ ਹੀ ਔਖਾ ਹੈ। ਬਾਹਰੀ ਸਾਗਰ ਵਿੱਚ ਕਦੇ ਕਦੇ ਕੋਈ ਡੁੱਬਦਾ, ਕਿਤੇ ਕਿਤੇ ਖਬਰ ਪੜ੍ਹਨ ਨੂੰ ਮਿਲਦੀ ਹੈ ਵੀ ਭਾਈ ਇੱਕ ਕਿਸ਼ਤੀ ਡੁੱਬ ਗਈ ਤੇ 50 ਬੰਦੇ ਮਰ ਗਏ। ਕਿਤੇ ਕਿਤੇ ਖਬਰ ਮਿਲਦੀ ਹੈ ਵੀ ਸ਼ਿਪ ਚੱਲਿਆ ਸੀ, 200 ਬੰਦਾ ਸਵਾਰ ਸੀ ਤੇ ਮੰਜ਼ਿਲ ਤੇ ਨਹੀਂ ਪਹੁੰਚਿਆ। ਬਾਹਰੀ ਤੌਰ ਤੇ ਖਬਰ ਕਦੇ ਕਦੇ ਪੜ੍ਹਨ ਸੁਣਨ ਨੂੰ ਮਿਲਦੀ ਆ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਦੋਂ ਮੈਂ ਸੰਸਾਰ ਸਾਗਰ ਵੱਲੀ ਵੇਖਦਾ, ਇੱਥੇ ਤਾਂ ਸਾਰੇ ਹੀ ਡੁੱਬਦੇ ਤਰਦਾ ਹੀ ਵਿਰਲਾ ਵਿਰਲਾ। ਪੰਕਤੀਆਂ ਤੁਹਾਨੂੰ ਚੇਤੇ ਆ ਨਾ, ਤੈਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹ
ਡੂਬੀ ਵਾਲੇ ਇੱਥੇ ਤਾਂ ਤਰਨ ਵਾਲਾ ਹੀ ਕੋਈ ਵਿਰਲਾ ਵਿਰਲਾ, ਸਾਰੇ ਡੁੱਬਦੇ ਨੇ। ਅਗਨ ਸਾਗਰ ਬੂੜਤ ਸੰਸਾਰਾ ਨਾਨਕ ਬਾਂਹ ਪਕੜ, ਸਤਿਗੁਰ ਨੇ ਸਤਾਰਾ, ਇੱਥੇ ਵੱਡੇ ਵੱਡੇ ਡੁੱਬ ਗਏ। ਇਸੇ ਲਈ ਭਗਤ ਨਾਮਦੇਵ ਜੀ ਅਰਦਾਸ ਕਰਦੇ ਨੇ, ਲੋਭ ਲਹਿਰ ਅਤ ਨੀਚਰ ਬਾਜੈ, ਉੱਥੇ ਪਾਣੀ ਦੀਆਂ ਲਹਿਰਾਂ ਤੇ ਇੱਥੇ ਵਿਕਾਰਾਂ ਦੀਆਂ ਤੁਰੀਆਂ ਹੀ ਆਉਂਦੀਆਂ ਲਗਾਤਾਰ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਅਨਲ ਬੇੜਾ ਹੋ ਖੇਵ ਨਾ ਸਾਕੋ, ਤੇਰਾ ਪਾਰ ਨਾ ਪਾਇਆ ਬੀਠਲਾ, ਹੋ ਹੋ ਦਇਆਲ ਸਤਿਗੁਰ ਮੇਲ, ਤੂੰ ਮੋਕੋ ਪਾਰ ਉਤਾਰੇ ਕੇਸਵਾ, ਨਾਮਾ ਕਹੇ ਹੋ ਤਰ ਭੀ ਨਾ ਜਾਨੋ, ਮੋਕੋ ਬਾਂਹ ਦੇਹੇ ਬਾਂਹ ਦੇਹੇ ਬੀਠਲਾ। ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਭਵਜਲ ਵਿੱਚ ਡੁੱਬਣੋਂ ਬਚ ਗਏ। ਆਨ ਗਿਆਨ ਧਿਆਨ ਸਿਮਰਨ ਬਿਸਿਮਰਨ ਕਹਿ, ਪ੍ਰੇਮ ਰਸ ਬਸ ਆਸਾ ਮਨਸਾ ਨਾ ਪਾਈ ਹੈ। ਜਦੋਂ ਗਿਆਨ ਹੋ ਗਿਆ, ਗੁਰੂ ਦੇ ਚਰਨਾਂ ਨਾਲ ਜੁੜ ਕੇ ਵਾਸ਼ਨਾਵਾਂ ਸਮਾਪਤ ਹੋ ਗਈਆਂ, ਦੁਤੀਆ ਨਾਸਤ ਏਕ ਟੇਕ ਨਿਹਚਲ ਮਤ, ਸਹਿਜ ਸਮਾਧ ਉਨ ਮਨ ਲਿਵਲਾਈ ਹੈ, ਉੱਚੀ ਆਤਮਕ ਅਵਸਥਾ ਬਣ ਗਈ, ਮਨ ਡੋਲਣੋਂ ਹਟ ਗਿਆ। ਜਦੋਂ ਗੁਰੂ ਦੇ ਚਰਨਾਂ ਵਿੱਚ ਆਣ ਕੇ ਦਿਲੋਂ ਇਹ ਅਰਦਾਸ ਕਰਾਂਗੇ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੈ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਤੇ ਜਦੋਂ ਅਰਦਾਸ ਕਰੀਏ ਤੇ ਗੁਰੂ ਘਰੋਂ ਫਿਰ ਆਵਾਜ਼ ਆਈ, ਸ਼੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮਦਲ ਬਿਖਮ ਕਨਾ। ਜਦੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੈ, ਆਇਓ ਸ਼ਰਨ ਤੁਹਾਰੇ, ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋਡੈ ਕਤਹੁ ਨਾਹੀ, ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗ ਮਿਟ ਜਾਹੀ, ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ, ਸੰਤੀ ਮੰਤ ਦੀ ਉਹ ਮੋਹਿ ਨਿਰਭਉ, ਗੁਰ ਕਾ ਸ਼ਬਦ ਕਮਾਇਆ, ਜੀਤ ਲਏ ਉਹ ਮਹਾਂ ਬਿਖਾਦੀ, ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਬਾਣੀ। ਵਿਕਾਰ ਨਾ ਰਹਿ ਕੇ ਇਹ ਸੇਵਾਦਾਰ ਬਣ ਜਾਂਦੇ ਨੇ, ਵਿਚਾਰਾਂ ਕਰਦੇ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ ਜੀ। ਆਓ ਗੁਰੂ ਪਾ ਸਵਾਰਿਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਸਰਵਣ ਕਰੀਏ, ਸੁਭਾਗ ਜੋੜੀ ਦਾ ਆਨੰਦ ਕਾਰਜ ਹੋਣਾ ਜੀ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ, ਸਤਿਗੁਰੁ ਸੱਚ ਸਾਖੀਏ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ। ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ ਜੀ, ਬਾਕੀ ਸੰਗਤ ਬੈਠੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੈ ਪ੍ਰਭੂ ਹਰ ਦਰਗਹ ਕਾ ਬਸੀਠ ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੈ ਹਉਮੈ ਰੋਗ ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਧੁਰੇ ਪਿਆ ਸੰਯੋਗ ਸੱਜਣ ਸੱਚਾ ਪਾਤਸ਼ਾਹ ਸਿਰ ਸਿਆਹਾਂ ਦਾ ਸਾਹੂ ਜਿਸ ਪਾਸ ਬੈਠਿਆਂ ਸੋ ਹੀ ਸਭਨਾ ਦਾ ਵੇਸਾਹੂ ਜਿਸ ਪਾਸ ਬੈਠਿਆ ਸੋ ਹੀ ਸਭਨਾ ਦਾ ਵੇਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੂੰ ਬਕੂੰ ਸ਼ੁਭ ਰਸਨਾ ਦੀਜਹਿ ਪ੍ਰਾਣ ਅਕੋਰ ਰਹਾਉ ਮਨ ਤਾਂ ਨਿਰਮਲ ਕਰਤ ਕਿਆਰੂ ਹਰ ਸਿੰਚੈ ਸੁਦਾ ਸੰਜੋਰ ਇਆਂ ਰਸਮੈ ਮਗਨ ਹੋਤ ਕਿਰਪਾ ਤੇ ਮਹਾਂ ਬਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁੱਖ ਭੰਜਨ ਚਿਤਵਾ ਤੁਮਰੀ ਔਰ ਆਪੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ ਆਇਓ ਸ਼ਰਨ ਦੀਨ ਦੁੱਖ ਭੰਜਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ, ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਆ ਹੈ। ਹੁਣ ਪੱਲੇ ਦਾ ਸ਼ਬਦ ਪੜਿਆ ਜਾਵੇਗਾ। ਬੇਨਤੀ ਹੈ ਲੜਕੀ ਦੇ ਪਰਿਵਾਰ ਨੂੰ, ਉਹ ਲੜਕੀ ਨੂੰ ਲੜਕੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਉਹ ਲਾਮਨ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਸੋ ਪਾਕ ਪਰੀ ਜੋੜੀ ਨੂੰ ਬੇਨਤੀ ਹੈ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਹੈ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਬੈਠਣਾ ਹੈ, ਬੜੀ ਸ਼ਰਧਾ ਨਾਲ ਗੁਰੂ ਸਾਹਿਬ ਜੀ ਨੂੰ ਪਰਿਕਰਮਾ ਕਰਨੀਆਂ ਨੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਾਰ ਲਾਵਾਂ ਦੀ ਬਾਣੀ ਸੂਹੀ ਰਾਗ ਦੇ ਅੰਦਰ ਉਚਾਰਨ ਕੀਤੀ ਹੈ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਭਾਈ ਸਾਹਿਬ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਤਿਆਵੋ ਸਿਮਰਤ ਨਾਮ ਦ੍ਰਿੜਾਇਆ। ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਵਾ ਵਡਭਾਗੀ ਮਨ ਹਰ ਹਰ ਮੀਠਾ ਲਾਇਆ। ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ। ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ। ਹਾਂਜੀ ਮੱਥਾ ਟੇਕੋ।

ਪ੍ਰਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮਹਿਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ।

ਭਾਵ ਮਨ ਚੌ ਭਇਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੇ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਓ ਪਿੰਡਾ ਸਭ ਤੇਰੀ, ਤੂੰ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਸੂਖ, ਕੋਈ ਨਾ ਜਾਨੀ ਤੁਮਰਾ, ਉੱਚੇ ਤੇ ਉੱਚਾ ਪਗ, ਸਗਲ ਸਮੱਗਰੀ ਤੁਮਰਾ ਸੂਤਰ, ਤੁਮ ਤੇ ਹੋਏ ਸੋ ਆਗਿਆ, ਤੁਮਰੀ ਗਤ ਮਿਤ ਤੁਮਹੀ, ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਏ, ਸ੍ਰੀ ਹਰਿ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਘਰ ਨਾਉਣ ਦਿਆਵੈ ਧਾਈ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਹੀਂ ਵਾਹੀ, ਤਨਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ ਵੂੰਗੇ, ਜੁਗੋ ਜੁਗਾ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਤਾਮਾ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਾਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਠ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੇ, ਸ਼ੁਭ ਆਨੰਦ ਕਾ ਲੜਕਾ ਭਾਈ ਮਨਸੂਰ ਜੂਨੀਅਰ, ਪਿਤਾ ਮਨਸੂਰ ਅਤੇ ਮਾਤਾ ਸਹਿਰਾ, ਲੜਕੀ ਬੀਬਾ ਅਰਸ਼ ਨੂਰ ਕੌਰ, ਸਪੁੱਤਰੀ ਸਰਦਾਰ ਜਤਿੰਦਰ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ, ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ, ਕਿਰਪਾ ਕਰਨੀ ਸੁਭਾਗ ਭਰੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਪਰਸਪਰ ਪਿਆਰ ਇਤਫਾਕ ਦੀ ਦਾਤ, ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣਾ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾਂ ਬਖਸ਼ਣੀਆਂ। ਇਸੇ ਹੀ ਸਮੇਂ ਨੂੰ ਮੁੱਖ ਰੱਖਦਿਆਂ ਆਪ ਜੀ ਨੂੰ ਸੁੰਦਰ ਪਛਾਕੇ ਅੰਗੀਕਾਰ ਕਰਾਏ, ਲੋਕ ਪ੍ਰਲੋਕ ਸੇਵਕਾਂ ਦੇ ਪੜਦੇ ਟੱਕਣੇ, ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਈਆਂ, ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ, ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ, ਆਪ ਜੀ ਦੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ। ਸੁੱਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾ ਮਿਲੇਂਗੇ। ਵਾਹਿਗੁਰੂ ਨਾਮ ਜਿਹਾਜ਼ ਹੈ, ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹੱਥ ਮੈਂ, ਸੋ ਹਮਰੀ ਰਛਿਆ ਕਰਹੀ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਖੰਭ ਵੀ ਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ ਜਿਸ ਪਾਸ ਬੈਠਿਆ ਸੋ ਹੀ ਆ ਸਭਨਾ ਦਾ ਵੇ ਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਕ ਤੁਮਹੀ ਪ੍ਰਤ ਪਾਲੋ ਹਮ ਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਕ ਤੁਮਹੀ ਪ੍ਰਤ ਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸ਼ਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਧ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣਹਾਰ ਦਹਿਆਲਾ ਨਾਨਕ ਘਰ ਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣਹਾਰ ਦਹਿਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸ਼ੁਭ ਆਨੰਦ ਕਾਜ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਨੇ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ, ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਆ ਹੈ, ਸਤਿਗੁਰੂ ਕਿਰਪਾ ਕਰਨ ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣ, ਪਰਸਪਰ ਪਿਆਰ ਇਤਫਾਕ ਦੀ ਦਾਤ, ਚੜ੍ਹਦੀਆਂ ਕਲਾਂ ਬਖਸ਼ਣ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾਂ ਦਾ ਬਖਸ਼ਣ ਗੁਰੂ ਸਾਹਿਬ, ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ, ਉਸ ਤੋਂ ਬਾਅਦ ਸਾਰੀ ਸਮਾਪਤੀ ਹੈ। ਜੋ ਲੰਗਰ ਦਾ ਪ੍ਰੋਗਰਾਮ ਹੈ ਬਾਰ ਟੈਂਟ ਦੇ ਵਿੱਚ ਹੈ, ਉੱਥੇ ਹੀ ਤੁਸੀਂ ਸ਼ਗਨ ਪਾਉਣਾ ਹੈ ਅਤੇ ਉੱਥੇ ਹੀ ਲੰਗਰ ਛਕਣਾ ਹੈ। ਇੱਥੇ ਹੁਣ ਆਨੰਦ ਕਾਰਜ ਦੇ ਦੀਵਾਨਾਂ ਦੀ ਸਾਰੀ ਸਮਾਗਮ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਾਰਿਆਂ ਦਾ ਗਾਵਿਆ ਸੁਣਿਆ ਥਾਈਂ ਪਾਉਣ, ਹਾਜ਼ਰੀਆਂ ਦਰ ਪ੍ਰਵਾਨ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰਨਾ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦੇ ਢਾਡੀ ਜੱਥੇ ਨੂੰ ਕਿ ਉਹ ਆਪ ਜੀ ਗੁਰਤਿਆਸ ਤੇ 12 ਸਰਵਣ ਕਰਵਾਉਣ ਜੀ। ਆਪ ਜੀ ਗੁਰਤਿਆਸ ਤੇ 12 ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ ਚ ਬੇਨਤੀ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲਹਿਰਾ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਵਾਕ ਅਨੁਸਾਰ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਸਮੂਹ ਸਿੰਘ ਸਿੰਘਣੀਆਂ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਆਪਣੇ ਗੁਰੂ ਘਰ ਵਿਖੇ ਸਹਿਜ ਪਾਠ ਆਰੰਭ ਹੋਏ ਹਨ ਤੇ ਇਹਨਾਂ ਦੇ ਭੋਗ ਕੱਲ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਸਾਰੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਗੁਰਤਿਆਸ ਤੇ 12 ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ।

0: ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਉਤਰ ਸਪਾਰ, ਭੁੱਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਅਕਾਲ ਤਖ਼ਤ ਮਹਾਨ ਹੈ ਸ਼ਾਨ, ਸਾਡੀ ਨਜ਼ਰ ਬੈਰੀ ਦੀ ਮਾੜੀ ਨਹੀਂ ਪੈਣ ਦਿੰਦੇ। ਅਕਾਲ ਤਖ਼ਤ ਮਹਾਨ ਹੈ ਸ਼ਾਨ, ਸਾਡੀ ਆ ਨਜ਼ਰ ਬੈਰੀ ਦੀ ਮਾੜੀ ਨਹੀਂ ਪੈਣ ਦਿੰਦੇ। ਜਿਸ ਜਿਸ ਨੇ ਨਜ਼ਰ ਹੈ ਮਾੜੀ ਕੀਤੀ, ਬਹੁਤਾ ਚਿਰ ਨਹੀਂ ਜੱਗ ਤੇ ਰਹਿਣ ਦਿੰਦੇ। ਅਜੀਤਵਾਲ ਦੇ ਪਾਰਸਾ ਸੱਚ ਆਖਾਂ, ਦੁੱਕੀ ਤਿੱਕੀ ਨੂੰ ਕਦੇ ਨਹੀਂ ਖਹਿਣ
1: ਦਿੰਦੇ।
0: ਸਤਿਗੁਰਾਂ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਰਹੀ, ਗੁਰੂ ਸਾਹਿਬਾਂ ਜੀ ਦੀ ਸਾਜੀ ਨਵਾਜੀ, ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਪਿਆਰ ਅਵਧ ਭਾਵਨਾ ਦੇ ਨਾਲ ਸੀ ਝੁਕਾਈਏ, ਦੋਨੇ ਹੱਥ ਜੋੜ ਕੇ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ।
0: ਆਪ ਸਾਰੀਆਂ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ, ਅਸੀਂ ਸਾਰੇ ਗੁਰੂ ਦੇ ਚਰਨਾਂ ਦੇ ਭੌਰੇ ਬਣ ਕੇ ਆਏ ਹਾਂ। ਹਮ ਚਾਕਰ ਗੋਬਿੰਦ ਕੇ ਠਾਕਰ ਮੇਰਾ ਭਾਰਾ, ਉਹਦੀ ਚਾਕਰੀ ਕਰਨ ਵਾਸਤੇ ਆਏ ਹਾਂ ਮਾਲਕ ਦੀ। ਅਸੀਂ ਨੁੱਕਰ ਹਾਂ, ਗੋਲੇ ਹਾਂ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰੱਖ ਹੋ ਰੱਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਵੱਡੇ ਭਾਗ ਬਣੇ ਆ ਗੁਰੂ ਦੀ ਗੋਦ ਵਿੱਚ ਬੈਠ ਕੇ, ਕੀਰਤਨ ਦਾ, ਵਿਚਾਰਾਂ ਦਾ, ਢਾਡੀ ਵਾਰਾਂ ਦਾ, ਗੁਰੂ ਦੀ ਸੇਵਾ ਦਾ ਆਨੰਦ ਪ੍ਰਾਪਤ ਕਰ ਰਹੇ ਹਾਂ। ਅਕਾਲ ਪੁਰਖ ਅੰਤਰਜਾਮੀ ਸੱਚੇ ਸਾਹਿਬ ਪਾਤਸ਼ਾਹ ਜੀ ਦੇ ਹੁਕਮਾਂ ਵੀ ਵੱਡਿਆਂ ਭਾਗਾਂ ਵਾਲਾ ਹੀ ਜੀਵ ਸਤਸੰਗਤ ਵਿੱਚ ਆਉਂਦਾ। ਬੜਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੁੱਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਜੈ ਜੀ। ਇਹਦਾ ਮਤਲਬ ਵੀ ਜੇ ਅਸੀਂ ਸੰਗਤ ਨਹੀਂ ਕਰਦੇ ਤੇ ਮਹਾਰਾਜ ਕਹਿੰਦੇ ਜਨਮਾਂ ਜਨਮਾਂ ਦੀ ਮੈਲ ਢੋਂਦਾ ਫਿਰਦਾ ਬੰਦਾ, ਤੇ ਜੇ ਸੰਗਤ ਕਰਦੇ ਆ ਮਹਾਰਾਜ ਕਹਿੰਦੇ ਫਿਰ ਤੂੰ ਭਾਗਾਂ ਵਾਲਾ ਹੈ। ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਜੇ ਆਪਾਂ ਰੱਬ ਨੂੰ ਲੱਭਣ ਜਾਈਏ, ਆਪਣੀ ਇੰਨੀ ਬੰਦਗੀ ਨਹੀਂ, ਭਗਤੀ ਨਹੀਂ ਵੀ ਰੱਬ ਲੱਭ ਲਾਂਗੇ। ਬਾਬਾ ਸ਼ੇਖ ਫਰੀਦ ਵਰਗੇ 36 ਸਾਲ ਜੰਗਲਾਂ 'ਚ ਤੁਰੇ ਫਿਰਦੇ ਰਹੇ, ਉਹਨਾਂ ਨੇ ਫਿਰ ਵੀ ਕਿਹਾ ਜਦੋਂ ਕਾਣੇ ਚੁੰਝ ਮਾਰੀ ਸੁੱਕੇ ਸਰੀਰ ਦੇ ਉੱਤੇ, ਉਹ ਕਹਿੰਦਾ ਕਰਾਗਾ ਕਾਗਾ ਕਰੰਗ ਢਡੋਲਿਆ, ਸਗਲਾ ਖਾਇਆ ਮਾਸ, ਇਹ ਦੋਵੇਂ ਨੈਣਾ ਮਤ ਛੂਹੋ, ਪੈਰ ਦੇਖਣ ਕੀ ਆਸ। ਕਹਿੰਦਾ ਮੇਰੇ ਮਾਸ ਸਰੀਰ ਦਾ ਖਾਜਾ ਕਾਣੂ, ਕਹਿੰਦਾ ਬਾਬਾ ਫਰੀਦ ਪਰਾ ਦੋ ਨੈਣਾ ਤੇ ਚੁੰਝ ਨਾ ਮਾਰੀ, ਕਿਉਂਕਿ ਮੈਨੂੰ ਪੈਰ ਪਰਮਾਤਮਾ ਪਰਮੇਸ਼ਰ ਦੇਖਣ ਦੀ ਹਲੇ ਆਸ ਆ। ਇਹਦਾ ਮਤਲਬ ਇਹ ਹੈ ਵੀ 36 ਸਾਲ ਦੀ ਬੰਦਗੀ ਤੱਕ ਵੀ ਬਾਬੇ ਫਰੀਦ ਨੂੰ ਹਲੇ ਰੱਬ ਨਹੀਂ ਸੀ, ਅੱਲਾ ਖੁਦਾ ਨਹੀਂ ਸੀ ਮਿਲਿਆ। ਤੇ ਆਪਾਂ ਨੂੰ ਮਹਾਰਾਜ ਪਤਾ ਕੀ ਕਹਿੰਦੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਅਸੀਂ ਨਿੱਤ ਮਿਲਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਹੀ ਰੱਬ ਨੇ, ਪਰਮੇਸ਼ਰ ਆ, ਅਕਾਲ ਪੁਰਖਾਂ ਨਿਰੰਕਾਰ ਹੈ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਬ੍ਰਹਮ ਵਿਚਾਰ ਦਾ ਖਜ਼ਾਨਾ ਹੈ ਗੁਰਬਾਣੀ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਕਹਿੰਦੇ ਸਭ ਤੋਂ ਵੱਡਾ ਤੀਰਥ ਨਾ ਜਿਹੜਾ ਆਹ ਜਿਹੜਾ ਆਪਾਂ ਸੰਗਤ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ, ਗੁਰੂ ਦੇ ਨਾਮ ਦੀਆਂ ਵਡਿਆਈਆਂ ਕਰਨੀਆਂ, ਇਹ ਸਭ ਤੋਂ ਵੱਡਾ ਤੀਰਥ ਆ। ਗੁਰੂ ਦੇ ਨਾਮ ਨੂੰ ਹਿਰਦੇ 'ਚ ਵਸਾ ਲੈਣਾ ਸਭ ਤੋਂ ਵੱਡਾ ਤੀਰਥ, ਮਹਾਰਾਜ ਨੇ ਸੰਗਤ ਨੂੰ ਕਿਹਾ। ਮੇਰੇ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਇਹ ਸ਼ਬਦਾਂ ਦਾ ਤੀਰਥ ਆ, ਗੁਰੂ ਦੇ ਅਕਾਲ ਪੁਰਖ ਦੀ ਰਹਿਮਤ ਦਾ ਤੀਰਥ ਹੈ। ਅਸੀਂ ਜਿਹਨਾਂ ਪਵਿੱਤਰ ਗੁਰਧਾਮਾਂ ਨਾਲ, ਤੀਰਥਾਂ ਨਾਲ, ਇਸ਼ਨਾਨਾਂ ਨਾਲ, ਤਖਤਾਂ ਨਾਲ ਜੁੜੇ ਹਾਂ, ਆਓ ਉਹਨਾਂ ਤਖਤਾਂ ਦੀ ਗੱਲ ਕਰੀਏ, ਕਿਉਂਕਿ ਸਾਡੇ ਲਈ ਸਾਡੇ ਗੁਰੂ ਸਾਹਿਬਾਂ ਦੇ ਗੁਰਧਾਮ ਸਾਡੇ ਤਖਤ ਸਾਡੀ ਆਣ ਸ਼ਾਨ ਨੇ। ਅਸੀਂ ਜਿੰਦੜੀ ਘੋਲ ਘੁੰਮਾਈ ਹੈ, ਅਸੀਂ ਗੁਰੂ ਤੋਂ ਗੁਰੂ ਨੂੰ ਸਮਰਪਿਤ ਹਾਂ, ਅਸੀਂ ਗੁਰੂ ਤੋਂ ਕੁਰਬਾਨ ਹੋਣ ਵਾਲੀ ਕੌਮ ਹਾਂ। ਅਤੇ ਜੇ ਅਸੀਂ ਕੁਰਬਾਨ ਹੁੰਦੇ ਹਾਂ ਨਾ ਗੁਰੂ ਤੋਂ, ਅਤੇ ਗੁਰੂ ਵੀ ਸਾਡੇ ਤੋਂ ਕੁਰਬਾਨ ਹੁੰਦਾ, ਬਾਰ ਨੇ ਬਲਹਾਰ ਨੇ ਲੱਖ ਵਰੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਨੂੰ, ਜਦੋਂ ਉਹਨਾਂ ਨੇ ਪੁੱਛਿਆ ਵੀ ਪੁੱਤ ਕਿੱਥੇ ਨੇ, ਤੇ ਇਹ ਕੁਰਬਾਨ ਆ ਨਾ ਮਹਾਰਾਜ ਸਾਡੇ ਤੋਂ ਕਹਿੰਦੇ ਇੰਨ ਪੁੱਤਰ ਨਕੇ ਸੀਸ ਪਰ ਵਾਰ ਦੀ ਸਤਚਾਰ ਹੈ ਨਾ ਕੁਰਬਾਨੀ ਵਾਲੀ ਗੱਲ। ਰੱਬ ਕਹਿੰਦਾ ਸਿੱਖਾ ਜੇ ਮੇਰੇ ਤੇ ਤੂੰ ਕੁਰਬਾਨ ਹੋਣਾ ਤੇ ਮੈਂ ਤੇਰੇ ਤੋਂ ਹਜ਼ਾਰਾਂ ਵਾਰੀ ਕਰਵਾਣ। ਇੰਨ ਪੁੱਤਰ ਨਕੇ ਸੀਸ ਪਰ ਵਾਰ ਦੀ ਸਤਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਆ ਤੁਹਾਨੂੰ ਸਾਡੇ ਵਰਗਿਆਂ ਨੂੰ ਮਿੱਟੀ ਦੇ ਕੀੜੇ ਮਕੌੜਿਆਂ ਨੂੰ ਮਹਾਰਾਜ ਨੇ ਕਿਹਾ ਵੀ ਮੇਰਾ ਪਰਿਵਾਰ ਹੈ, ਕਈ ਹਜ਼ਾਰ ਕਈ ਲੱਖਾਂ ਕਰੋੜਾਂ ਅਰਬਾਂ ਖਰਬਾਂ ਜੀਵਤ ਨੇ, ਇਹ ਮੇਰਾ ਖਾਲਸਾ ਪੁੱਤਰ ਹੈ, ਆਓ ਮੇਰੇ ਪਾਤਸ਼ਾਹ ਗਰੀਬ ਨਵਾਜ ਦੇ ਯੋਧੇ ਸੰਤ ਜਰਨੈਲ ਸਿੰਘ ਦੀ ਗੱਲ ਕਰੀਏ। ਅਕਾਲ ਤਖ਼ਤ ਸਾਹਿਬ ਦੀ ਧਰਤੀ ਹੈ ਜਿੱਥੇ ਸਾਰੀ ਦੁਨੀਆ ਨੱਕ ਮਸਤਕ ਹੁੰਦੀ ਹੈ, ਜਿੱਥੇ ਸਭ ਨੂੰ ਸਾਂਝਾ ਉਪਦੇਸ਼ ਮਿਲਦਾ, ਜਿੱਥੇ ਸਭ ਦੀਆਂ ਝੋਲੀਆਂ ਭਰੀਆਂ ਜਾਂਦੀਆਂ, ਜਿੱਥੇ ਸਾਰੀ ਦੁਨੀਆ ਦਾ ਮੰਗਤਾ ਆ ਕੇ ਰਾਜਾ ਬਣ ਜਾਂਦਾ। ਉਹ ਗੁਰੂ ਰਾਮਦਾਸ ਮਹਾਰਾਜ ਦਾ ਘਰ ਗੁਰੂ ਰਾਮਦਾਸ ਜੀ ਬਖਸ਼ਣ ਹਾਰ ਹੈ ਤੂੰ ਪਾਪੀ ਤਰਦੇ।

ਇਹ ਸ਼ਹੀਦੀ ਖੁਮਾਰੀਆਂ, ਇਹ ਸ਼ਹੀਦੀਆਂ ਦੀ ਦਾਤ ਸਿੱਖਾਂ ਨੇ ਹੱਸ ਹੱਸ ਕੇ ਮੰਗੀ, ਹੱਸ ਹੱਸ ਕੇ। ਕਦੇ ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ ਵੀ ਚਰੱਖੜੀਆਂ ਤੇ ਚੜ੍ਹਨ ਵਾਲਿਆਂ ਨੇ, ਬੰਦ ਬੰਦ ਕਟਵਾਉਣ ਵਾਲਿਆਂ ਨੇ, ਖੋਪਰੀਆਂ ਲਵਾਉਣ ਵਾਲਿਆਂ ਨੇ, ਰੇਲਾਂ ਦੇ ਅੱਗੇ ਲਤਾੜੇ ਜਾਣ ਵਾਲਿਆਂ ਨੇ ਅਰਦਾਸਾਂ ਕਰ ਕਰਕੇ ਕੁਰਬਾਨੀਆਂ ਦੀ ਦਾਤ ਮੰਗੀ। ਇੱਕ ਤਾਂ ਹੁੰਦਾ ਨਾ ਮੰਗਣਾ, ਅਸੀਂ ਸਾਰੇ ਮੰਗਣਾਉਣੇ ਆ ਮਹਾਰਾਜ ਦੇ ਘਰ ਤੋਂ, ਆਪਾਂ ਸਾਰੇ ਮੰਗਦੇ ਹਾਂ, ਮੰਗਣਾ ਵੀ ਚਾਹੀਦਾ ਹੈ, ਕਿਉਂਕਿ ਦਾਤੇ ਦੇ ਦਰ ਤੋਂ ਮੰਗ ਤਾਂ ਮੰਗਣੀ ਆਉਂਦਾ, ਪਰ ਸਾਡੀਆਂ ਮੰਗਾਂ ਦਰਿਆਵੀ ਹੈ ਤੇ ਪਤਾ ਨਹੀਂ ਕਦੋਂ ਮਹਾਰਾਜ ਨੇ ਰੰਗ ਚਾੜ ਦੇਣਾ ਸਾਡੇ ਵਿੱਚੋਂ ਹੀ ਕਿਸੇ ਨੂੰ। ਜਿਹੜੇ ਯੋਧੇ ਜਰਨੈਲ ਜਿਨ੍ਹਾਂ ਦੇ ਆਪਾਂ ਦਿਨ ਮਨਾ ਰਹੇ ਹਾਂ, ਉਹ ਆਪਣੇ ਗ੍ਰਹਿਸਤੀ ਜੀਵ ਗ੍ਰਹਿਸਤੀ ਲੋਕ ਸਨ, ਉਹ ਆਮ ਘਰਾਂ ਦੇ ਕਿਸਾਨ, ਆਮ ਘਰਾਂ ਦੇ ਰਾਗੀ ਢਾਡੀ ਪਾਠੀ ਪ੍ਰਚਾਰਕ, ਆਮ ਘਰਾਂ ਦੇ ਨੌਜਵਾਨ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਪਤਾ ਨਹੀਂ ਕਦੋਂ ਕਿਹੜੇ ਕੌਮ ਦੇ ਵਿੱਚੋਂ ਕਿਹੜੇ ਸੂਰਮੇ ਨੇ ਖੜਾ ਹੋ ਜਾਣਾ। ਜਦੋਂ ਚਮਕੌਰ ਦੀ ਗੜੀ ਦਾ ਜੰਗ ਹੋ ਰਿਹਾ ਸੀ ਤੇ ਮਹਾਰਾਜ ਪੰਜ ਪੰਜ ਅੱਠ ਅੱਠ ਸਿੰਘਾਂ ਦੇ ਜੱਥੇ ਬਾਹਰ ਭੇਜ ਰਹੇ ਸੀ ਤੇ ਬਾਬਾ ਅਜੀਤ ਸਿੰਘ ਜੀ ਨੇ ਉੱਠ ਕੇ ਆਗਿਆ ਮੰਗੀ, ਆਪ ਉੱਠ ਕੇ ਆਏ। ਕਹਿੰਦੇ ਪਿਤਾ ਜੀ ਉਹ ਕਿਰਪਾ ਕਰੋ ਮੇਰੇ ਤੇ, ਮੈਂ ਵੀ ਸ਼ਹੀਦ ਹੋਣਾ ਚਾਹੁੰਦਾ, ਮੈਂ ਵੀ ਕੁਰਬਾਨ ਹੋਣਾ ਚਾਹੁੰਦਾ, ਮੈਂ ਵੀ ਤੁਹਾਡੇ ਉਹਨਾਂ ਸਿੱਖਾਂ ਦੇ ਨਾਲ, ਉਹਨਾਂ ਰੂਹਾਂ ਦੇ ਨਾਲ ਰਲਣਾ ਚਾਹੁੰਦਾ ਜਿਹੜੇ ਧਰਮ ਤੋਂ, ਦੇਸ਼ ਤੋਂ, ਪੰਥ ਤੋਂ, ਕੌਮ ਤੋਂ ਜਿੰਦ ਵਾਰ ਗਏ। ਤੇ ਮਹਾਰਾਜ ਨੇ ਬੁੱਕਲ 'ਚ ਲੈ ਲਿਆ ਸੀ ਆਪਣੇ ਪੁੱਤਰ ਨੂੰ। ਮਹਾਰਾਜ ਕਹਿੰਦੇ ਅਜੀਤ ਸਿੰਘਾ, ਜਾਣਾ ਤਾਂ ਜੰਗ ਵਿੱਚ ਸੀ ਤੂੰ, ਪਰ ਜੇ ਮੈਂ ਬਾਜ ਮਾਰ ਕੇ ਭੇਜਦਾ ਫਿਰ ਗੱਲ ਹੋਰ ਹੋ ਜਾਣੀ ਸੀ, ਤੂੰ ਆਪ ਉੱਠ ਕੇ ਆਇਆ ਤੇ ਜਦੋਂ ਕਦੇ ਪੰਥ ਨੂੰ, ਕੌਮ ਨੂੰ, ਦੇਸ਼ ਨੂੰ ਲੋੜ ਪੈ ਜਾ ਕਰੂ ਨਾ ਕੁਰਬਾਨੀ ਦੀ, ਤੇਰੇ ਵਰਗੇ ਛਾਲਾਂ ਮਾਰ ਕੇ ਉਠਾਇਆ ਕਰਨਗੇ ਤੇਰੇ ਵਰਗੇ ਸੂਰਮੇ ਯੋਧੇ। ਤੇ ਅੱਜ ਉਹੀ ਹੈ, ਜਦੋਂ ਵੀ ਕਿਤੇ ਲੋੜ ਪੈਂਦੀ

ਪਰ ਇਹ ਨਾ ਸੁਣਾ ਗੁਰੂ ਗੋਬਿੰਦ ਸਿੰਘ ਨੇ, ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਮਹਾਰਾਜ ਨੇ ਸਾਨੂੰ ਪੁੱਤਰ ਧੀਆਂ ਕਿਹਾ, ਸੁਖੀ ਵਸੈ ਮੋਹਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਇਹੋ ਜਿਹਾ ਰਹਿਬਰ ਨਹੀਂ ਮਿਲਣਾ, ਇਹੋ ਜਿਹਾ ਰੱਬ ਨਹੀਂ ਮਿਲਣਾ ਆਪਣੇ ਬਾਹਰ ਕੇ ਕਵੇ ਵੀ ਮੇਰਾ ਪਰਿਵਾਰ, ਮੇਰੀਆਂ ਧੀਆਂ, ਮੇਰੇ ਸਿੱਖ ਇਹ ਸੁਖੀ ਵਸਣ, ਇਹ ਜਿਉਂਦੇ ਰਹਿਣ, ਮੈਂ ਸਦਾ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ। ਆਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੀ ਕਰੀਏ ਗੱਲ, ਜਿੱਥੇ ਭਾਰਤ ਦੀ ਹਕੂਮਤ ਨੇ ਟੈਂਕ ਬਖਤਰ ਗੱਡੀਆਂ ਪਰਕਰਮਾ ਦੇ ਵਿੱਚ ਬਾੜ ਦਿੱਤੀਆਂ ਏ, ਤੇ 4 ਤਰੀਕ ਨੂੰ ਜਿਹੜਾ ਪਹਿਲਾ ਗੋਲਾ ਅਕਾਲ ਤਖ਼ਤ ਸਾਹਿਬ ਨੂੰ ਦਾਗਿਆ ਗਿਆ। ਗੋਲਾਬਰੀ ਤਾਂ ਪਹਿਲਾਂ ਹੁੰਦੀ ਰਹੀ, ਇੱਕ ਗੋਲੀ ਨਹੀਂ ਚੱਲਦੀ ਸੀ, ਇੱਕ ਇੱਕ ਮਿੰਟ ਦੇ ਵਿੱਚ ਹਜ਼ਾਰਾਂ ਗੋਲੀਆਂ ਮੀਂਹ ਦੀ ਬਾਛੜ ਵਾਂਗੂ ਚੱਲ ਰਹੀਆਂ ਸੀ ਦਰਬਾਰ ਸਾਹਿਬ ਤੇ। ਜਿਹੜੇ ਲੋਕ ਮੱਥਾ ਟੇਕਣਗੇ, ਜਿਹੜੀਆਂ ਸੰਗਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਮਨਾਉਣ ਗਈਆਂ, ਉਹਨਾਂ ਸੰਗਤਾਂ ਨੂੰ ਕਮਰਿਆਂ ਵਿੱਚ ਬੰਦ ਕਰ ਦਿੱਤਾ ਗਿਆ, ਪਾਣੀ ਦੀਆਂ ਟੈਂਕੀਆਂ 'ਤੇ ਬੰਬ ਮਾਰ ਕੇ ਟੈਂਕੀਆਂ ਤੋੜ ਦਿੱਤੀਆਂ ਗਈਆਂ, ਬਿਜਲੀ ਦਾ ਪਾਣੀ ਦਾ ਜਿਹੜਾ ਪ੍ਰਬੰਧ ਉਹ ਖਤਮ ਕੀਤਾ ਗਿਆ। ਅਤੇ ਇੱਥੇ ਫਿਰ ਜਦੋਂ ਭਾਈ ਮੋਹਰ ਸਿੰਘ ਵਰਗੇ ਵੀ ਸੂਰਮੇ ਗਾਂ ਸੀ ਬੈਠੇ। ਵੇਖੋ ਕਈ ਵਾਰੀ ਪਤਾ ਨਹੀਂ ਕਿ ਚਿੜੀ ਕਦੋਂ ਆਵਾਜ਼ ਬਣ ਜਾਵੇ, ਅਤੇ ਕਈ ਵਾਰੀ ਇਹ ਪਤਾ ਨਹੀਂ ਜਿਹੜਾ ਆਮ ਇਨਸਾਨ ਆ ਉਹ ਬੱਬਰ ਸ਼ੇਰ ਕਦੋਂ ਬਣ ਜਾਂਦਾ। ਇਹ ਭਾਈ ਮੇਹਰ ਸਿੰਘ ਆ ਜਿਹੜਾ, ਅਤੇ ਇਹਦਾ ਨਾਂ ਮੋਹਰ ਚੰਦ ਦਾ ਪਹਿਲਾਂ ਦਾ ਨਾਂ, ਸੰਤ ਗੁਰਬਚਨ ਸਿੰਘ ਜੀ ਖਾਲਸਾ ਕਥਾ ਕਰਨ ਗਏ ਸੀ ਪਿੰਡਰਾਂ ਵਾਲੇ, ਇਹ ਮਹਾਂਪੁਰਖਾਂ ਦੀ ਕਥਾ ਤੋਂ ਬੜਾ ਪ੍ਰਭਾਵਿਤ ਹੋਇਆ। ਇਹਨੇ ਕਿਹਾ, ਮਹਾਰਾਜ ਕਿਰਪਾ ਕਰੋ, ਮੈਨੂੰ ਜੱਥੇ 'ਚ ਰਲਾ ਲਓ, ਮੈਨੂੰ ਪੰਥ ਦੇ ਵਿੱਚ ਰਲਾ ਲਓ, ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਅਤੇ ਸੰਤ ਕਹਿੰਦੇ ਵੀ ਤੇਰਾ ਨਾਂ ਕੀ ਆ ਨੌਜਵਾਨਾਂ? ਕਹਿੰਦਾ ਜੀ ਮੇਰਾ ਨਾਂ ਮੋਹਰ ਚੰਦ ਹੈ। ਸੰਤ ਕਹਿੰਦੇ ਪਤਾ ਲੱਗ ਗਿਆ, ਕਿਉਂਕਿ ਨਾਂ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਕਿਹੜੇ ਧਰਮ ਨਾਲ ਜੁੜਿਆ। ਚੰਦ ਹੋਵੇ, ਰਾਏ ਹੋਵੇ, ਇਸਲਾਮ ਮਤ ਦੇ ਲੋਕਾਂ ਦਾ ਨਾਮ ਮਗਰ ਖਾਣ ਲਾਇਆ ਜਾਂਦਾ ਅਤੇ ਸਾਡਾ ਸਿੰਘ ਨਾਮ ਲੱਗਦਾ, ਪਤਾ ਲੱਗ ਜਾਂਦਾ ਵੀ ਇਹ ਸਿੱਖ ਧਰਮ 'ਚੋਂ। ਪਰ ਅਫਸੋਸ ਇਸ ਗੱਲ ਦਾ ਵੀ ਹੈ ਵੀ ਜਿਹੜਾ ਸਿੰਘ ਸ਼ਬਦ ਸਾਨੂੰ ਮਹਾਰਾਜ ਨੇ ਬੜੀ ਕੁਰਬਾਨੀ ਤੋਂ ਬਾਅਦ ਦਿੱਤਾ ਸੀ ਨਾ, ਅਤੇ ਅਸੀਂ ਹੁਣ ਤਾਂ ਫੇਰ ਮੋੜ ਪੈ ਗਿਆ, ਪਹਿਲਾਂ ਸਿੰਘ ਸ਼ਬਦ ਕੱਟ ਕੇ ਨਾ ਮਗਰ ਮੇਰੇ ਵਰਗਾ ਆਪਦਾ ਤਖਲਸ ਜਾਂ ਗੋਤ ਲਿਖ ਲੈਂਦਾ ਸੀ, ਗੁਰਦੇਵ ਸਿੰਘ ਤੋਂ ਇਕੱਲਾ ਗੈਰੀ ਗਰੇ ਵਾਲ ਲੈ ਕੇ ਬਸ ਕਰ ਜਾਂਦਾ ਸੀ, ਕਿਉਂਕਿ ਇਹ ਜਿਹੜਾ ਸਿੰਘ ਸ਼ਬਦ ਆ ਨਾ ਇਹ ਸਾਡਾ ਤਖਲਸ ਆ, ਇਹਦੇ ਨਾਲ ਪਤਾ ਲੱਗਦਾ ਸਾਡਾ, ਸਾਡੀ ਕੌਮ ਦਾ, ਸਾਡੇ ਰੁਤਬੇ ਦਾ, ਸਾਡੇ ਕਿਰਦਾਰ ਦਾ ਵੀ ਯੋਧਿਆਂ ਦੀ ਕੌਮ ਆ। ਆਹ ਗੁਰੂ ਕਿਰਪਾ ਕਰੇ, ਅੱਗੇ ਪਿੱਛੇ ਨਾਂ ਲਿਖਾਉਣਾ ਕੋਈ ਮਾੜਾ ਨਹੀਂ ਲਿਖਾ ਸਕਦੇ, ਪਰ ਵਿੱਚੋਂ ਸਿੰਘ ਨਾ ਕੱਟੀਏ, ਪੂਰਾ ਸਿੰਘ ਨਾਮ ਲੈ ਕੇ ਫਿਰ ਪਿੱਛੇ ਕੋਈ ਆਪਦਾ ਤਖਲਸ ਲਾਉਣਾ ਉਹ ਵੱਖਰੀ ਗੱਲ ਹੈ, ਅਤੇ ਜੇ ਵਿੱਚੋਂ ਸਿੰਘ ਹੀ ਕੱਟਤਾ ਗੁਰੂ ਦੀ ਬਖਸ਼ਿਸ਼ ਹੀ ਕੱਟਤੀ, ਫਿਰ ਰਹਿ ਕਿਹੜਾ ਗਿਆ? ਇਹ ਕਹਿੰਦਾ ਜੀ ਮੋਹਰ ਚੰਦ। ਸੰਤ ਕਹਿੰਦੇ ਵੀ ਭਾਈ, ਜਥੇ ਵਾਲੇ ਸਿੰਘਾਂ ਨੂੰ ਕਹਿੰਦੇ ਵੀ ਇਹ ਬ੍ਰਾਹਮਣਾਂ ਦਾ, ਪੰਡਤਾਂ ਦਾ ਲੜਕਾ ਲੱਗਦਾ ਹੈ, ਅਤੇ ਇਹਦੇ 'ਤੇ ਕਿਰਪਾ ਕਿਸੇ 'ਤੇ ਵੀ ਹੋ ਸਕਦੀ ਹੈ, ਦੁਨੀਆਂ ਸਾਰੀ ਰੱਬ ਸਾਰੀ ਦੁਨੀਆਂ ਦਾ, ਉਹ ਭਾਵੇਂ ਅੱਲਾ ਦੇ ਰੂਪ 'ਚ ਹੋਵੇ, ਭਾਵੇਂ ਖੁਦਾ ਦੇ ਰੂਪ 'ਚ ਹੋਵੇ, ਭਾਵੇਂ ਵਾਹਿਗੁਰੂ ਦੇ ਰੂਪ 'ਚ, ਭਾਵੇਂ ਸਤਨਾਮ ਦੇ ਰੂਪ 'ਚ ਹੋਵੇ, ਸਭ ਦਾ ਇੱਕੋ ਹੀ ਆ, ਸਾਂਝਾ ਸਾਹਿਬ ਬਾਪ ਹਮਾਰਾ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀ ਉਹ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਤੇ ਇਹ ਬੜਾ ਵਿਦਵਾਨ ਬਣਿਆ, ਉਦੋਂ ਬਾਅਦ ਸੰਤਾਂ ਦੇ ਜਥੇ ਵਿੱਚ ਰਿਹਾ, ਇਹਨੇ ਗੁਰਬਾਣੀ ਪੜ੍ਹੀ, ਇਹਨੇ ਕਥਾ ਸਿੱਖੀ, ਤੇ ਬੁੱਧੀਜੀਵ ਬਣਿਆ ਉੱਚ ਕੋਟੀ ਦਾ ਕਥਾ ਵਾਚਕ। ਇਹਨੇ ਜਦੋਂ ਦੇਖੇ ਵੀ ਟੈਂਕ ਪ੍ਰਕਰਮਾ ਵਿੱਚ ਉਤਰਿਆ ਇਹ ਹੈ, ਬੈਰੀ ਨੇ ਟੈਂਕ ਚਾੜਤੇ ਅਕਾਲ ਤਖ਼ਤ ਦੇ ਉੱਤੇ, ਤੇ ਫਿਰ ਸੂਰਮੇ ਦੇ ਅੱਖਾਂ 'ਚ ਲਾਲੀਆਂ ਆ ਗਈਆਂ। ਇਹਨੇ ਧਰਮ ਪਤਨੀ ਨੂੰ ਕਿਹਾ, ਭਾਗਵਾਨ ਨੇ ਹੁਣ ਕੁਰਬਾਨੀ ਦਾ ਸਮਾਂ ਆ ਗਿਆ, ਛੋਟੀਆਂ ਛੋਟੀਆਂ ਬੱਚੀਆਂ ਏ, ਸਤਨਾਮ ਆ ਵਾਹਿਗੁਰੂ, ਤੇ ਇੱਕ ਤੀਸਰੀ ਲੜਕੀ ਆ ਮੋਹਰ ਚੰਦ ਦੀ, ਇਹਨੇ ਆਪਣੀਆਂ ਬੱਚੀਆਂ ਦੇ ਨਾਲ ਬੰਬ ਬੰਨੇ ਆ। ਇਹ ਕਹਿ ਦੇਣਾ ਬੜਾ ਸੌਖਾ ਤੇ ਇਹ ਕਰਨਾ ਬੜਾ ਔਖਾ, ਬੱਚੇ ਦੇ ਤਾਂ ਕੰਡਾ ਵੱਜ ਜੇ ਬੰਦਾ ਭੱਜਿਆ ਫਿਰਦਾ, ਡਾਕਟਰ ਕੋਲੇ ਲਿਜਾਂਦਾ, 2 ਦਿਨ ਬੁਖਾਰ ਨਾ ਉਤਰੇ, ਸਾਰਾ ਪਰਿਵਾਰ ਆਪਾਂ ਦੁਸ਼ਚਿੰਤਾ 'ਚ ਪੈ ਜਾਂਦੇ ਹਾਂ, ਫਿਕਰ ਕਰਨ ਲੱਗ ਜਾਂਦੇ ਹਾਂ। ਉਹ ਧੰਨ ਸੀ ਸੁਰਮੇ ਪਹਿਲੀ ਬੱਚੀ ਨੂੰ ਸਤਨਾਮ ਕੌਰ ਨੂੰ ਬੰਬ ਬੰਨਿਆ,
ਤੇ ਬਾਹਾਂ ਤੇ ਚੁੱਕੇ ਟੈਂਕ ਤੇ ਮਾਰੀ, ਪਹਿਲਾ ਟੈਂਕ ਪ੍ਰਕਰਮਾ ਚ ਵੜਨ ਵਾਲਾ ਅੜਾ ਦਿੱਤਾ ਭਾਈ ਮੋਹਰ ਚੰਦ ਨੇ। ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਿਆ ਤੇ ਦੂਜਾ ਟੈਂਕ ਆਉਂਦਾ ਦਿਸਿਆ, ਦੂਜੀ ਬੱਚੀ ਵਾਹਿਗੁਰੂ ਕੌਰ ਨੂੰ ਉਹਦੇ ਪੇਟੀ ਬੰਨੀ ਬੰਬ ਦੀ ਤੇ ਉਹ ਵੀ ਟੈਂਕ ਦੇ ਉੱਤੇ ਮਾਰੀ ਟੈਂਕ, ਉਹ ਵੀ ਅੜਾ ਦਿੱਤਾ ਗਿਆ। ਬੱਚੀ ਦੇ ਚੀਥੜੇ ਚੀਥੜੇ ਹੋ ਗਏ। ਕਹਿੰਦੇ ਤੀਸਰੀ ਛੋਟੀ ਸੀ ਬੱਚੀ, ਉਹਨੂੰ ਪੇਟੀ ਨਾ ਬੰਨੀ ਗਈ, ਛੋਟੀ ਸੀ ਬੜੀ। ਤੇ ਕੋਲੇ ਇੱਕ ਸਿੱਖ ਖੜਾ, ਕਹਿੰਦਾ ਉਹ ਕਹਿੰਦਾ ਬਾਬਾ ਜੀ ਇਹ ਤਾਂ ਵਿਚਾਰੀ ਦੇ ਬੈਲਟ ਵੀ ਨਹੀਂ ਲੱਗਦੀ, ਪੇਟੀ ਵੀ ਨਹੀਂ ਬੰਨੀ ਜਾਂਦੀ, ਇਹ ਮੈਨੂੰ ਦੇ ਦਿਓ, ਜੇ ਮੈਂ ਬਚ ਗਿਆ ਤਾਂ ਇਹਦੀ ਪਾਲਣਾ ਜ਼ਰੂਰ ਕਰ ਲਵਾਂਗਾ। ਕਹਿੰਦੇ ਉਹ ਬੱਚੀ ਹਲੇ ਨਿਊਜ਼ੀਲੈਂਡ ਦੇ ਵਿੱਚ, ਉਹਦਾ ਪਰਿਵਾਰ ਮੋਹਰ ਸਿੰਘ ਦੀ ਬੇਟੀ। ਤੇ ਤੀਜੀ ਵੇਰ ਫਿਰ ਜਦੋਂ ਆਪਣੀ ਸਿੰਘਣੀ ਨੂੰ ਬਾਂਬ ਬੰਨਿਆ, ਉਹ ਟੈਂਕ ਤੇ ਮਾਰੀ ਉਹਨੇ ਛਾਲ, ਉਹ ਵੀ ਟੈਂਕ ਉੱਡਿਆ ਤੇ ਫਿਰ ਭਾਈ ਮੋਹਰ ਸਿੰਘ ਵੀ ਬੰਬ ਬਲਾਸਟ ਬਣ ਕੇ ਟੈਂਕ ਤੇ ਮਾਰ ਕੇ ਸਾਲ, ਕਈ ਟੈਂਕ ਭਾਈ ਮੋਹਰ ਸਿੰਘ ਦੇ ਪਰਿਵਾਰ ਨੇ ਅਡਾ ਤੇ, ਜਿਵੇਂ ਪ੍ਰਕਰਮਾ ਦੇ ਵਿੱਚ ਬੈਰੀ ਨੇ ਟੈਂਕ ਸਾਡੇ ਸਾਥੀ ਹੈ।

0: ਸਾਕਾ ਜੂਨ 84 ਵਿੱਚ ਸੰਗਤਾਂ ਦੇ ਗਾਇਆ
1: ਸਾਕਾ ਜੂਨ 84 ਵਿੱਚ ਸੰਗਤਾਂ ਦੇ ਗਾਇਆ ਉਹ ਸਾਕਾ

ਅਣਖੀ ਸੂਰਮੇ ਅਣਖ ਤੋਂ ਮਿਟਣ ਵਾਲੇ ਜ਼ੁਲਮ ਸਾਹਮਣੇ ਛਾਤੀਆਂ ਤਾਣਦੇ ਨੇ ਬਿਰਲੇ ਪੁੱਤਰੋਂ ਮਾਵਾਂ ਜੰਮਦੀਆਂ ਨੇ ਆਪਣੇ ਫਰਜ਼ ਨੂੰ ਜਿਹੜੇ ਪਛਾਣਦੇ ਨੇ ਕਰਜ਼ਾ ਬੈਰੀ ਦਾ ਸਮੇਂ ਸਿਰ ਲਾਉਣ ਜਿਹੜੇ ਹੋ ਕੇ ਨਿੱਤਰਦੇ ਸਮੇਂ ਦੇ ਹਾਣਦੇ ਨੇ ਚਰਨ ਉਹਨਾਂ ਨੂੰ ਕੋਈ ਨਹੀਂ ਮਾਰ ਸਕਦਾ ਜਿਹੜੇ ਭਾਜੀਆਂ ਮੋੜਨਾ ਜਾਣਦੇ ਨੇ ਦੁਸ਼ਮਣ ਦੇ ਛੱਕੇ ਛੜਾਤੇ ਇਕੱਲੇ ਸਰਦਾਰ ਮਹੂਰ ਸਿੰਘ ਦੇ ਪਰਿਵਾਰ ਨੇ ਕੱਲਾ ਕੱਲਾ ਯੋਧਾ ਭਾਜਣਾ ਪੁਆਈ ਫਿਰਦਾ ਭਾਰਤ ਦੀ ਹਕੂਮਤ ਨੂੰ ਤੇ ਕੁਲਦੀਪ ਬਰਾੜ ਵਰਗੇ ਆਪ ਲਿਖਦੇ ਹੈ ਉਹ ਕਹਿੰਦੇ ਸਾਨੂੰ ਅੰਦਾਜ਼ਾ ਨਹੀਂ ਸੀ ਵੀ ਏਡਾ ਵੱਡਾ ਪ੍ਰਬੰਧ ਹੋਵੇਗਾ ਅੰਦਰ ਤੇ ਪ੍ਰਬੰਧ ਕਰਨ ਵਾਲਾ ਕੌਣ ਸਰਦਾਰ ਸੁਭੇਗ ਸਿੰਘ ਜੀ ਜਿਹਨੇ 91,000 ਫੌਜੀਆਂ ਦੇ ਹਥਿਆਰ ਸਟਾਏ ਸੀ ਆਪਦੇ ਚਰਨਾਂ ਚ ਆਪਦੇ ਪੈਰਾਂ ਚ ਉਹ ਜਰਨੈਲ ਜਿਹਨੇ ਬਾਹਰ ਦੀ ਜੰਗ ਦੇ ਵਿੱਚ ਛੱਕੇ ਛਡਾਤੇ ਸੀ ਦੁਸ਼ਮਣ ਦੇ ਬੈਰੀ ਦੇ ਉਹ ਸੁਰਮੇ ਉਹ ਜਰਨੈਲ ਜੋਧੇ ਉਹ ਰੱਬ ਦੇ ਪਿਆਰੇ ਰੱਬ ਵਰਗੀਆਂ ਰੂਹਾਂ ਵੱਧ ਵੱਧ ਕੇ ਫੈਰ ਗਰਨੇਟ ਛੱਡ ਰਹੇ ਆ ਤੇ ਦੁਸ਼ਮਣ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਲੋਕਾਂ ਦੇ ਢੇਰ ਲੱਗ ਰਹੇ ਹੈ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਵੀ ਏਡਾ ਵੱਡਾ ਸਾਡਾ ਨੁਕਸਾਨ ਹੋ ਜੂਗਾ ਸਾਡੀਆਂ ਫੌਜਾਂ ਜਿਹੜੀਆਂ ਉਹ ਫੌਜਾਂ ਦੇ ਲੋਕ ਉਹ ਫੌਜੀ ਜਿਹੜੇ ਰਣਾਂ ਦੇ ਜੇਤੂ ਸਨ ਤੇ ਕਹਿੰਦੇ ਹੈਲੀਕਾਪਟਰ ਰਾਹੀਂ ਉੱਪਰੋਂ 912 ਕਮਾਂਡੋ ਦੇ ਨੌਜਵਾਨ ਜਿਹੜੇ ਤਾਰੇ ਨਾ ਉਹਨਾਂ ਨੂੰ ਵੀ ਕੁਲਦੀਪ ਬਰਾੜ ਲਿਖਦਾ ਉਹ ਕਹਿੰਦਾ ਬੜੇ ਤੂਫਾਨ ਸੀ ਉਹ ਪਰ ਉਹ 912 ਦੇ 12 ਕਮਾਂਡੋ ਉਤਰਦਿਆਂ ਹੀ ਛੱਡੀਆਂ ਵਾਂਗੂ ਭੁੰਨ ਕੇ ਰੱਖਤੇ ਪਤਾ ਨਹੀਂ ਕਿਹੋ ਜਿਹੇ ਵਿਉਂਤਮੰਦ ਢੰਗ ਮੋਰਚਾ ਲਾਇਆ ਸੀ ਕਿਸੇ ਜੀ ਵਿਉਂਤ ਦੇ ਨਾਲ ਕਿੱਡੀ ਕੁ ਸਿਖਲਾਈ ਕੀਤੀ ਤੇ ਭਾਈ ਸੁਭੇਗ ਸਿੰਘ ਨੇ ਥੋੜੇ ਦਿਨਾਂ ਦੇ ਵਿੱਚ ਹੀ ਜਰਨਲ ਸੁਭੇਗ ਸਿੰਘ ਜੀ ਨੇ ਆਮ ਘਰਾਂ ਦੇ ਬੱਚੇ ਸੀ ਜਿਹੜੇ ਪਾਠੀ ਰਾਗੀ ਢਾਡੀ ਆਮ ਘਰਾਂ ਦੇ ਕਿਸਾਨ ਜ਼ਿਮੀਂਦਾਰ ਬੱਚੇ ਥੋੜੇ ਦਿਨਾਂ ਦੇ ਵਿੱਚ ਹੀ ਐਸੇ ਟ੍ਰੇਨ ਕਰਤੇ ਜਿਹੜੇ ਭਾਰਤ ਦੀ ਹਕੂਮਤ ਦੇ ਨਾਲ ਕੱਲਾ ਕੱਲਾ ਟੱਕਰ ਲੈਣ ਲਈ ਤਿਆਰ ਹੋਇਆ ਖੜਾ ਆਹ ਪ੍ਰਕਰਮਾ ਦੇ ਵਿੱਚ ਜਿਹੜੇ ਟੈਂਕ ਆਏ ਨੇ ਤੇ ਬੜਾ ਨੁਕਸਾਨ ਕਰ ਰਹੇ ਆ ਗੋਲੇ ਅਕਾਲ ਤਖ਼ਤ ਸਾਹਿਬ ਤੇ ਦਾਗੇ ਜਾ ਰਹੇ ਹੈ ਸੰਤ ਕਹਿਣ ਲਲਕਾਰ ਕੇ ਅਸੀਂ ਕਲਗੀ ਧਰਦੇ ਸ਼ੇਰ ਯੋਧਿਆਂ ਨੂੰ ਨਾ ਜਰਨੈਲਾਂ ਨੂੰ ਜਥੇ ਦੇ ਸਿੰਘਾਂ ਨੂੰ ਦਮਦਮੀ ਟਕਸਾਲ ਦੇ ਸੋਰਮਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰੇ ਸੰਤ ਬਾਬਾ ਜਰਨੈਲ ਸਿੰਘ ਜੀ ਲਲਕਾਰ ਰਹੇ ਹੈ ਸੰਤ ਕਹਿਣ ਲਲਕਾਰ ਕੇ ਅਸੀਂ ਕਲਗੀ ਧਰਦੇ ਸ਼ੇਰ ਉਹ ਅਸੀਂ ਮੌਤ ਵਿਆਹੀਏ ਹੱਸ ਕੇ ਨਾ ਲਾਈਏ ਬਹੁਤੀ ਦੇਰ ਜੇ ਬੈਰੀ ਚੜ ਕੇ ਆ ਗਿਆ ਲਾ ਦਈਆਂ ਏ ਲੋਥਾਂ ਦੇ ਢੇਰ ਅਜੀਤ ਬਾਲ ਦੇ ਪਾਰਸਾ ਜੋਧੇ ਹੁੰਦੇ ਮਰਦ ਦਲੇਰ ਆਹ ਸੰਤ ਜਰਨੈਲ ਸਿੰਘ ਖਾਲਸਾ ਜੀ ਰਹੇ ਇਉਂ ਕਰਦੇ।

ਭਾਲਿਆ ਸੰਤਾਂ ਸਿੰਘਾਂ ਨੂੰ ਫੁਰਮਾਇਆ ਹੈ, ਹਰ ਮੰਦਰ ਨੂੰ ਘੇਰਾ ਆ ਦੁਸ਼ਟਾਂ ਨੇ ਪਾਇਆ ਹੈ।

ਮੁੱਲ ਮੋਰਚੇ ਬੈਰੀ ਅੱਗੇ ਡੱਡਣਾ ਸਿੰਘਾਂ ਨੇ, ਮੁੱਲ ਮੋਰਚੇ ਬੈਰੀ ਅੱਗੇ ਡੱਡਣਾ ਸਿੰਘਾਂ ਨੇ, ਇੱਕੀ ਦੀ ਗਦਾਰੀ ਪਾਉਣੀ ਸਿੰਘ ਨਹਿੰਗਾਂ ਨੇ, ਇੱਕੀ ਦੀ ਗਦਾਰੀ ਪਾਉਣੀ ਸਿੰਘ ਨੇ।

ਸਕਨੂ ਸਰਦ ਨਾਲ ਨਿਭਾਉਣਾ ਬੋਲ ਜ਼ੁਬਾਨੋ ਆਖਨੂ ਸਰਦ ਨਾਲ ਨਿਭਾਉਣਾ ਬੋਲ ਜ਼ੁਬਾਨੋ ਆਖਨੂ।

ਹੱਥ ਫੜ ਕੇ ਹਥਿਆਰ ਸਿੰਘਾਂ ਜੈਕਾਰੇ ਲਾਏ ਨੇ, ਹੱਥ ਫੜ ਕੇ ਹਥਿਆਰ ਸਿੰਘਾਂ ਜੈਕਾਰੇ ਲਾਏ ਨੇ, ਮੰਗੇ ਭਾਰਤ ਫਾਰਸ ਜਸ ਸਿੰਘਾਂ ਦੇ ਗਾਏ ਨੇ, ਮੰਗੇ ਭਾਰਤ ਫਾਰਸ ਜਸ ਸਿੰਘਾਂ ਦੇ ਗਾਏ।

ਸੁੱਕਾ ਜਾਣ ਨਹੀਂ ਦੇਣਾ, ਚੜ ਕੇ ਆਏ ਬੈਰੀ ਨੂੰ। ਅਣਖ ਨਾਲ ਹੈ ਜਿਉਣਾ, ਬੁਝਦਲ ਹੋ ਕੇ ਮਰਨਾ ਨਾ। ਸੰਤ ਕਹਿੰਦੇ ਜੋ ਦਿਓ ਸਾਨੂੰ ਗੁਰੂ ਬਾਜਾਂ ਵਾਲੇ ਪਾਤਸ਼ਾਹ ਨੇ ਅਣਖਾਂ ਨਾਲ ਜਿਉਣਾ ਸਿਖਾਇਆ। ਅਣਖ ਨਾਲ ਹੈ ਜਿਉਣਾ, ਬੁਝਦਲ ਹੋ ਕੇ ਮਰਨਾ ਨਾ। ਜਨਮ ਹਕੂਮਤ ਵਾਲਾ ਅੱਖੀ ਦੇਖ ਕੇ ਜਰਨਾ ਨਾ, ਚੜ੍ਹਦੀ ਕਲਾ ਚ ਰਹਿਣਾ ਤੇ ਹਰਜਾਨਾ ਭਰਨਾ ਨਾ। ਨਾ ਆਧਾਰ ਕਿਸੇ ਦਾ ਰੱਖੀਏ, ਵਾਰ ਵੀ ਪਹਿਲਾਂ ਕਰਨਾ ਨਾ। ਅਜੀਤ ਬਾਲ ਦੇ ਪਾਰਸ ਬੈਰੀ ਕੋਲੋਂ ਡਰਨਾ ਨਾ। ਸੰਤ ਕਹਿੰਦੇ ਜੋ ਦਿਓ ਅੱਜ ਉਹ ਸਮਾਂ ਆ ਗਿਆ, ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਚਮਕੌਰ ਗੜੀ ਵਾਲਾ ਚੇਤੇ ਕਰ ਲਓ। ਇਹ ਬਾਜਾਂ ਵਾਲੇ ਪਾਤਸ਼ਾਹ ਨੇ ਸਵਾ ਸਵਾ ਲੱਖ ਦੇ ਨਾਲ ਕਦੇ ਕਦੇ ਸਿੰਘ ਨੂੰ, 40 ਸਿੰਘਾਂ ਨੂੰ 10 ਲੱਖ ਦੇ ਨਾਲ ਲੜਾਤਾ। ਤੇ ਸੰਤ ਕਹਿੰਦੇ ਆਪਾਂ ਤਾਂ ਫਿਰ ਵੀ 300-400-500 ਸਿੰਘ ਜਥੇ ਦਾ ਹੈਗਾ, ਜਥੇ ਦੇ ਸਿੰਘਾਂ ਦੀ ਗਿਣਤੀ ਨਾ। ਕਹਿੰਦੇ 300 ਤੋਂ 500 ਤੱਕ ਸੀ ਜਿਹੜੇ ਜੁਝਾਰੂ ਸੀ, ਯੋਧੇ ਸੀ, ਜਰਨੈਲ ਸੀ ਜਿਹੜੇ। ਤੇ ਇਹ ਜਿਹੜੀ ਸਰਕਾਰ ਆਏ ਨੇ, ਬਾਅਦ ਚ ਗਿਣਤੀ ਦੱਸੀ ਸੀ ਇਹਨਾਂ ਨੇ, 4000 ਦੇ ਨੇੜੇ ਤੇੜੇ ਗਿਣਤੀ ਦੱਸੀ ਇਹਨਾਂ ਨੇ। ਸ਼ਰਧਾਲੂ ਵਿੱਚ ਪਾਏ ਜਿਹੜੇ ਨਹਾਤੇ ਮਾਰੇ ਗਏ ਇਹਨਾਂ ਨੇ, ਉਹਨਾਂ ਦੀ ਵੀ ਗਿਣਤੀ ਕੀਤੀ ਜਿਹੜੇ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਦਰਸ਼ਨ ਹੀ ਕਰਨ ਗਏ ਸੀ, ਜਿਹੜੇ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਗਏ ਸੀ, ਤੇ ਜਿਹੜੀਆਂ ਮਾਵਾਂ ਭੈਣਾਂ, ਜਿਹੜੇ ਵੀਰ ਬਜ਼ੁਰਗ ਬੱਚੇ। ਐਡਾ ਤਸੱਦਦ ਹੋਇਆ ਵੀ ਕੋਈ ਦੇਖਿਆ ਨਾ ਗਿਆ, ਕਿਉਂਕਿ ਸਰਕਾਰ ਵੱਲੋਂ, ਹਕੂਮਤ ਵੱਲੋਂ ਹੁਕਮ ਸੀ ਵੀ ਤੁਸੀਂ ਜਿਹਦੇ ਮਰਜ਼ੀ ਗੋਲੀ ਮਾਰ ਸਕਦੇ ਹੋ, ਤੁਸੀਂ ਜਿਹੜੀ ਧੀ ਭੈਣ ਦਾ ਮਰਜ਼ੀ ਬਲਾਤਕਾਰ ਕਰ ਸਕਦੇ ਹੋ, ਪਤਲਾ ਸਕਦੇ ਹੋ, ਤੁਸੀਂ ਉੱਥੇ ਸ਼ਰਾਬਾਂ ਮੀਟ ਪੀ ਖਾ ਪੀ ਸਕਦੇ ਹੋ, ਤੁਸੀਂ ਜੁੱਤੀਆਂ ਸਣੇ ਦਰਬਾਰ ਸਾਹਿਬ ਵਿੱਚ ਵੜ ਸਕਦੇ ਹੋ। ਸਾਡੇ ਯੋਧਿਆਂ ਦੇ ਤੇ ਸੀਨਿਆਂ ਦੇ ਵਿੱਚ ਗੋਲੀਆਂ ਲੱਗਣੀਆਂ ਹੀ ਲੱਗਣੀਆਂ ਸੀ। ਇਹ ਪਾਪੀ ਸਰਕਾਰਾਂ ਦੀਆਂ ਚਲਾਈਆਂ ਹੋਈਆਂ ਗੋਲੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਸਰੂਪ ਨੂੰ ਵੀ ਲੱਗੀਆਂ। ਇਹ ਭਾਰਤ ਦੀ ਹਕੂਮਤ ਨੇ, ਇੰਨਾ ਦੁਸ਼ਮਣਾਂ ਨੇ ਨਹੀਂ ਨੁਕਸਾਨ ਕੀਤਾ, ਇੰਨਾ ਚੜ੍ਹ ਕੇ ਆਏ ਬੈਰੀ ਮੁਗਲਾਂ ਦਾ ਨੁਕਸਾਨ ਨਹੀਂ ਕੀਤਾ ਇੰਨਾ, ਜਿੰਨਾ ਸਾਡੇ ਧਰਮਾਂ ਦੀ ਬੇਅਦਬੀ ਗੁਰਧਾਮਾਂ ਦੀ, ਤੇ ਜਿੰਨਾ ਪੰਥ ਦਾ ਕੌਮ ਦਾ ਨੁਕਸਾਨ ਜਿਹੜਾ ਕੀਤਾ ਉਹ ਸਾਡੇ ਭਾਰਤ ਦੀ ਹਕੂਮਤ ਨੇ ਕੀਤਾ। ਆਹ ਇੱਥੇ ਬੀਬੀ ਹੈ ਤੇ ਉਹ ਬੀਬੀ ਦਾ ਨਾਮ ਹੈ ਪ੍ਰੀਤਮ ਕੌਰ। ਮੈਂ ਤੇ ਹੋਰ ਭੈਣਾਂ ਦੀ ਵੀ ਗੱਲ ਕਰ ਦੇਵਾਂ, ਔਰਤਾਂ ਨੇ ਜਿਹੜੀ ਭੈਣਾਂ ਨੇ ਜਿਹੜੀਆਂ, ਇਹਨਾਂ ਨੂੰ ਵੀ ਬੜੇ ਮਹਾਨ ਰੁਤਬੇ ਦਿੱਤੇ ਹੋਏ ਹੈ। ਸੋ ਕਹਿ ਮੰਦਾ ਆਖੀਆ ਜਿੱਤ ਜੰਮੇ ਰਜਾਣ, ਹੋਰ ਧਰਮਾਂ ਦੇ ਵਿੱਚ ਔਰਤ ਨੂੰ ਨੀਵੀਂ ਗਿਣਿਆ ਗਿਆ, ਮਾੜੀ ਕਿਹਾ ਗਿਆ, ਔਰਤ ਨੂੰ ਸਤਿਕਾਰ ਨਹੀਂ ਦਿੱਤਾ ਗਿਆ, ਪਰ ਸਿੱਖ ਧਰਮ ਦੇ ਵਿੱਚ ਔਰਤ ਨੂੰ ਬਰਾਬਰੀ, ਬਰਾਬਰ ਦਾ ਸਤਿਕਾਰ। ਤੇ ਇਹ ਜੇ ਸਿੰਘ ਨੂੰ ਅੰਮ੍ਰਿਤ ਦੇ ਕੇ ਸਿੰਘ ਬਣਾਇਆ ਤੇ ਇਹਨੂੰ ਕੌਰ ਸ਼ਬਦ ਦਿੱਤਾ ਬਾਜਾਂ ਵਾਲੇ ਪਾਤਸ਼ਾਹ ਨੇ, ਆਪਦੀ ਧੀ ਦਾ ਰੂਪ ਦਿੱਤਾ ਕਲਗੀਆਂ ਵਾਲੇ ਪਾਤਸ਼ਾਹ ਨੇ। ਆਹ ਬੀਬੀ ਉਪਕਾਰ ਕੌਰ ਤੇ ਬੀਬੀ ਪਰਮਜੀਤ ਕੌਰ, ਜਿਨ੍ਹਾਂ ਨੇ ਪਾਣੀ ਵਾਲੀ ਟੈਂਕੀ ਤੇ ਮੋਰਚੇ ਸੰਭਾਲੇ ਹੋਏ ਹੈ, ਜਿਨ੍ਹਾਂ ਨੇ ਇੱਕ ਨੀ ਪਤਾ ਨੀ ਕਿੰਨੇ ਕਮਾਂਡੋ ਭੁਣਤੇ ਹੈ, ਜਿਨ੍ਹਾਂ ਨੇ ਬੰਬ ਸਿੱਟੇ ਨੇ ਉੱਤੋਂ ਟੈਂਕਾਂ ਦੇ ਟੈਂਕ ਅੜਾ ਦਿੱਤੇ ਹੈ, ਕੱਲਾ ਕੱਲਾ ਸੁਰਮਾ ਜਿਹਦੇ ਦੀ ਵੀ ਨਜ਼ਰੀ ਕੋਈ ਟੁਕ ਆਉਂਦੀ ਨਾ, ਟੁਕੜੀ ਦਿਸਦੀ ਤੁਰੀ ਆਉਂਦੀ, ਤੇ ਕੱਲਾ ਕੱਲਾ ਸੁਰਮਾ ਬੰਬ ਬੰਨ ਕੇ, ਪੇਟੀ ਬੰਨ ਕੇ ਛਾਲ ਮਾਰਦਾ ਤੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਫੌਜ ਦੇ ਟੁਕੜੇ ਟੁਕੜੇ ਕਰ ਦਿੰਦਾ। ਤੇ ਆਓ ਇੱਥੇ ਬੀਬੀ ਪ੍ਰੀਤਮ ਕੌਰ, ਜਿਹੜੀ ਆਪਣੇ ਬੱਚੇ ਨੂੰ ਗੋਦ ਵਿੱਚ ਲਈ ਬੈਠੀ ਹੈ, ਜਿਹੜੀ ਆਪਣੇ ਬੱਚੇ ਨੂੰ ਮਾਮਾ, ਮਾਂ ਬਾਪ ਨੂੰ ਬੱਚੇ ਬੜੇ ਪਿਆਰੇ ਹੁੰਦੇ ਹੈ, ਮਾਮਾ ਭਾਵੇਂ ਹੋਵਣ ਪਰੀਆਂ ਨਾਲ ਹੁਸਨ ਦੇ ਗੱਜ ਗੱਜ ਭਰੀਆਂ, ਚੰਗੀ ਘਰੀ ਵਿਆਹੀਆਂ ਭਰੀਆਂ, ਪਹਿਨਣ ਪੱਟ ਹਜਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ, ਲਾਲਾਂ ਦਾ ਹਾਰ ਨਾ ਹੋਵੇ। ਤੇ ਜੇ ਕਿਤੇ ਕੁਰਬਾਨੀ ਦੀ ਗੱਲ ਆ ਗਈ, ਮਾਂ ਬਾਪ ਬੱਚੇ ਦੇ ਕੰਡਾ ਲੱਗਿਆ ਨਹੀਂ ਝੜਦਾ, ਤੇ ਜੇ ਕੁਰਬਾਨੀ ਦੀ ਗੱਲ ਆ ਗਈ ਫਿਰ ਗਲਾਂ ਦੇ ਵਿੱਚ ਹਾਰ ਵੀ ਪਵਾਲੇ, ਫਿਰ ਹਾਰ ਵੀ ਪਾਏ ਆ ਗਲਾਂ ਦੇ ਵਿੱਚ। ਆਪਾਂ ਕਹਿੰਦੇ ਨਾ ਮੀਰ ਮਨੂ ਦੀ ਜੇਲ੍ਹ 'ਚ ਸਵਾ ਸਵਾ ਮਨ ਪੀਸਰੇ ਪੀਸੇ ਟੁਕੜੇ ਟੁਕੜੇ ਕਰਕੇ ਪੁੱਤਰਾਂ ਦੇ ਹਾਰ ਗਲਾਂ ਦੇ ਵਿੱਚ ਪਵਾਏ, ਖੰਨੀ ਖੰਨੀ ਤੇ ਗੁਜ਼ਾਰੇ ਕੀਤੇ, ਇਹਨਾਂ ਭੈਣਾਂ ਬੀਬੀਆਂ ਦੇ ਹਿੱਸੇ ਵਿੱਚ ਆਈਆਂ ਕੁਰਬਾਨੀਆਂ। ਆਹ ਜਿਵੇਂ ਬੀਬੀ ਪ੍ਰੀਤਮ ਕੌਰ ਦੀ ਗੋਦ 'ਚ ਬੈਠਾ ਬੱਚਾ ਗੋਲੀ ਦਾ ਨਿਸ਼ਾਨਾ ਬਣਿਆ, ਬੱਚੇ ਦਾ ਪਾੜ ਕੇ ਸੀਨਾ ਬੀਬੀ ਨੂੰ, ਬੀਬੀ ਦੇ ਸੀਨੇ ਨੂੰ ਬਹਿਣ ਦੀ ਹੋਈ ਗੋਲੀ ਬਾਹਰ ਨਿਕਲੀ ਦਰਦਨਾਕ ਸੀਨ।

ਖੁੱਲਾ ਬਾਲ ਬਣੇ ਰੋਸ਼ਨ ਮੁਨਾਰਾ, ਖੂਨ ਹੈ ਸ਼ਹੀਦਾਂ ਦਾ ਜਿੱਦਣਾ ਡੁੱਲਣਾ, ਕਾਂਡ 84 ਦਾ ਜਦ ਨਹੀਂ ਸਿੱਖਾਂ ਭੁੱਲਣਾ, ਕਾਂਡ 84

ਸੰਨ 84 ਵਿੱਚ ਕਹਿਰ ਕਮਾਇਆ ਇੰਦਰਾਂ ਨੇ, ਦੇ ਕੇ ਹੁਕਮ ਅਕਾਲ ਤਖ਼ਤ ਟਵਾਇਆ ਇੰਦਰਾਂ ਨੇ, ਗੁਰੂ ਰਾਮਦਾਸ ਦੇ ਘਰ ਨਾਲ ਮੱਥਾ ਲਾਇਆ ਇੰਦਰਾਂ ਨੇ। ਕਿਵੇਂ ਭਾਰਤ ਨੂੰ ਮਹਾਨ ਕਹਿ ਦਈਏ, 18-18 ਦਿਨਾਂ ਦੇ ਬੱਚੇ, ਛੋਟੇ ਛੋਟੇ ਬਾਲਕ ਦੁੱਧ ਚੁੰਘਦੇ ਗੋਦੀ ਦੇ ਵਿੱਚ, ਗੋਲੀਆਂ ਦੇ ਨਾਲ ਭੁੰਨੇ ਗਏ, ਸਰੋਵਰ ਦਾ ਜਲ ਸੀ ਜਿਹੜਾ ਲਹੂ ਦੇ ਨਾਲ ਲਾਲ ਹੋ ਗਿਆ। ਸੋ ਆਓ ਰਹਿੰਦੇ ਇਤਿਹਾਸ ਦੀਆਂ ਸਭਾਵਾਂ ਅਗਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਜੀ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਯੋਧਿਆਂ ਦਾ ਇਤਿਹਾਸ ਸੁਣਾਉਂਦਿਆਂ ਭੁੱਲਾਂ ਹੋ ਜਾਂਦੀਆਂ, ਗੁਰੂ ਸਾਹਿਬ ਬਖਸ਼ਣ ਹਾਰੇ ਹੈ, ਗਨਾਹਾਂ ਦੀ ਪਾਤਸ਼ਾਹ ਜੀ ਮਾਫ਼ੀ ਦੇਣਗੇ। ਤੋਏ ਤੱਕ ਨਾ ਐਬ ਗਨਾਹ ਮੇਰੇ, ਜਰਾ ਚਾਹੀਦਾ ਰਹਿਮ ਦਿੱਤਾਰ ਤੈਨੂੰ, ਜੇਕਰ ਅਸੀਂ ਨਾ ਗੁਨਾਹਗਾਰ ਹੁੰਦੇ, ਕੌਣ ਬਾਖਦਾ ਬਖਸ਼ਣ ਹਾਰ ਤੈਨੂੰ। ਗੁਰੂ ਬਖਸ਼ਣ ਆ ਰਹੇ ਆ, ਬਖਸ਼ੰਦ ਪਿਤਾ ਗਨਾਹਾਂ ਦੀ ਮਾਫ਼ੀ ਦੇਣਗੇ। ਇਹ 84 ਦਾ ਜਿਹੜਾ ਭਾਣਾ ਸਾਡੇ 'ਤੇ ਵਾਪਰਿਆ ਨਾ, ਇਹ ਤੀਜਾ ਘੱਲੂਘਾਰਾ ਸੀ, ਅਤੇ ਘੱਲੂਘਾਰੇ ਦਾ ਮਤਲਬ ਹੁੰਦਾ ਵੀ ਨਿਹੱਥਿਆਂ ਦੇ ਉੱਤੇ ਵਾਰ ਕਰਕੇ ਅਤੇ ਬੇਸ਼ੁਮਾਰ ਗਿਣਤੀ ਦੇ ਵਿੱਚ ਕਤਲੇਆਮ ਹੋਣਾ ਨਿਰਦੋਸ਼ ਲੋਕਾਂ ਦਾ, ਜਿਨ੍ਹਾਂ ਦਾ ਕੋਈ ਦੋਸ਼ ਹੀ ਨਾ ਹੋਵੇ। ਕੁੱਪਰ ਹੀੜ ਦਾ ਘੱਲੂਘਾਰਾ ਵਾਪਰਿਆ ਸਾਡੇ 'ਤੇ, ਸਾਡੇ ਉੱਤੇ ਇੱਕ ਨਹੀਂ ਇਹ ਤੀਜਾ ਘੱਲੂਘਾਰਾ ਸੀ। ਅਬਦਾਲੀ ਨੇ ਸਾਡੇ 'ਤੇ ਬੜੇ ਘੱਲੂਘਾਰੇ ਕੀਤੇ ਹੈ। ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਯੋਧੇ ਜਰਨੈਲ ਇਹਨਾਂ ਮੁਸੀਬਤਾਂ ਵਿੱਚੋਂ ਲੰਘਦੇ ਰਹੇ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੋਨ ਸਵਾਏ ਹੋਏ। ਗੁਰੂ ਪਾਤਸ਼ਾਹ ਜੀ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੇਂ ਮੁੱਕ ਜਾਂਦੇ ਆ, ਇਤਿਹਾਸ ਨਹੀਂ ਕਦੇ ਮੁੱਕਿਆ, ਰਹਿੰਦੇ ਹੋਏ ਦੀਵਾਨ ਦੇ ਵਿੱਚ ਰਹਿੰਦੇ ਹੋਏ ਇਤਿਹਾਸ ਦੀ ਸੇਵਾ ਕਰਨ ਦਾ ਯਤਨ ਕਰਾਂਗੇ ਜੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਬਹੁਤ ਹੀ ਸਤਿਕਾਰਯੋਗ ਰਾਗੀ ਜਥਾ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ, ਆਪ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ ਅੰਮ੍ਰਿਤ ਬਾਣੀ ਦੇ ਆਨੰਦ ਨਾਲ ਜੋੜਨਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਪ੍ਰਾਪਤ ਕਰੋ। ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ।

ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜੱਥਾ ਜੂਨ 1984 ਦਾ ਘੱਲੂਘਾਰਾ ਜੋ ਅੱਜ ਤੋਂ 42 ਸਾਲ ਪਹਿਲਾਂ ਭਾਰਤ ਦੀ ਫੌਜ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਹੋਰ ਅਨੇਕਾਂ ਗੁਰੂ ਧਾਮਾਂ ਦੇ ਉੱਤੇ ਹਮਲਾ ਕੀਤਾ ਉਹਨਾਂ ਮਹਾਨ ਸ਼ਹੀਦਾਂ ਦਾ ਇਤਿਹਾਸ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ। ਸੰਗਤਾਂ ਵੱਲੋਂ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਕੱਲ੍ਹ ਨੂੰ ਮੇਨ ਹਾਲ ਵਿੱਚ 9:15 ਪਾਏ ਜਾਣਗੇ। ਸ਼ਹੀਦਾਂ ਦੀ ਯਾਦ ਵਿੱਚ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ, ਗੁਰੂ ਕੀ ਬਾਣੀ ਦਾ ਕੀਰਤਨ ਇਤਿਹਾਸ ਸਰਵਣ ਕਰਨਾ ਜੀ। ਆਓ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰੀਏ। ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਦੇ ਰਾਗੀ ਜੱਥੇ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ ਅਲਾਹਣੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰਨ ਦਾ ਸੱਚਾ ਪਾਤ ਸਾਹ, ਜਿਨ ਜਗ ਧੰਦੈ ਲਾਇਆ, ਮੁਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁਨੇ ਵੀਰ ਸਬਾਏ, ਕਾਇਆ ਹੰਸ ਥੀਆ ਵੇ ਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ, ਧੰਨ ਸਿਰਨ ਦਾ ਸੱਚਾ ਪਾਤ ਸਾਹ, ਜਿਨ ਜਗ ਧੰਦੈ ਲਾਇਆ, ਸਾਹਿਬ ਸਿਮਰਹੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਇੱਥੇ ਧੰਦਾ ਕੂੜਾ ਚਾਰ ਦਿਹਾ, ਆਗੈ ਸਰ ਪਰ ਜਾਣਾ, ਆਗੈ ਸਰ ਪਰ ਜਾਣਾ, ਜਿਉ ਮਿਹਮਾਣਾ, ਕਾਹੇ ਗਾਰਬ ਕੀ ਜੈ, ਜਿਤ ਸੇਵਿਐ ਦਰਗਹ ਸੁਖ ਪਾਈਐ, ਨਾਮ ਤਿਸੈ ਕਾਲੀ ਜੈ, ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰੇ ਹੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਜੋ ਤਿਸ ਭਾਵੈ ਸਮਰਥ ਸੋਥੀਐ, ਹਿਲੜਾ ਇਹੋ ਸੰਸਾਰੋ, ਜਲ ਥਲ ਮਹੀਅਲ ਰਵ ਰਹਿਆ, ਸਾਚੜਾ ਸਿਰਜਣਹਾਰੋ, ਸਾਚਾ ਸਿਰਜਣਹਾਰੋ, ਅਲੱਖ ਅਪਾਰੋ, ਤਾ ਕਾ ਅੰਤ ਨਾ ਪਾਇਆ, ਆਇਆ ਤਿਨ ਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ, ਢਾਹੇ ਢਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰੋ, ਜੋ ਤਿਸ ਭਾਵੈ ਸਮਰਥ ਸੋਥੀਐ, ਹਿਲੜਾ ਇਹੋ ਸੰਸਾਰੋ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ, ਵਾਲੇ ਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਬੇਕਾਰੋ, ਰੋਵਣ ਸਗਲ ਬੇਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ, ਚੰਗਾ ਮੰਦਾ ਕਿਛ ਸੂਝੈ ਨਾਹੀ, ਇਹੋ ਤਨ ਏ ਵੈ ਖੋਵੈ।

ਵਡ ਹੰਸ ਮਹੱਲਾ ਪਹਿਲਾ ਆਵਹੋ ਮਿਲਹੋ ਸਹੇਲੀ ਹੋ ਸਚੜਾ ਨਾਮ ਲਏ ਹਾਂ ਰੋਵਹਿ ਹੈ ਬਿਰਹਾ ਤਾਨਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲ ਹੈ ਪੰਥ ਨਿਹਾਲ ਹੈ ਅਸਾ ਭੇ ਉਥੈ ਜਾਣਾ ਜਿਸ ਕਾ ਕੀਆ ਤਿਨ ਹੀ ਲੀਆ ਹੁਆ ਤਿਸੈ ਕਾ ਭਾਣਾ ਜੋ ਤਿਨ ਕਰ ਪਾਇਆ ਸੋ ਆਗੈ ਆਇਆ ਅਸੀਂ ਕੇ ਹੁਕਮ ਕਰੇ ਹਾ ਆਵਹੋ ਮਿਲਹੋ ਸਹੇਲੀ ਹੋ ਸਚੜਾ ਨਾਮ ਲਏ ਹਾਂ

ਸਾਥ ਆਪਣਾ ਪੰਥ ਸੁਹੇਲਾ ਆਗੈ ਹੋਏ। ਪੰਥ ਸੁਹੇਲੈ ਜਾਵਹੋ ਤਾਂ ਫਲ ਪਾਵਹੋ, ਆਗੈ ਮਿਲੈ ਵਡਾਈ। ਭੇਟੈ ਸਿਉ ਜਾਵਹੋ ਸੱਚ ਸਮਾਵਹੋ, ਤਾਂ ਪਤ ਲਿਖੈ ਪਾਈ। ਮਹਿਲੀ ਜਾਏ ਪਾਵਹੋ ਖਸਮੈ ਭਾਵਹੋ, ਰੰਗ ਸਿਉ ਰਲੀਆ ਮਾਣੈ ਮਰਨ ਨਾ ਮੰਦਾ ਲੋਕਾ ਆਖੀਐ। ਜੇ ਕੋਈ ਮਰ ਜਾਣੈ ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੁ ਸੂਰੇ ਸੇਈ ਆਗੈ ਆਖੀਐ ਹੈ। ਦਰਗਹਿ ਪਾਵਹਿ ਸਾਚੀ ਮਾਣੁ, ਦਰਗਹਿ ਮਾਨ ਪਾਵਹਿ ਪਤ ਸਿਉ ਜਾਵਹਿ, ਆਗੈ ਦੁਖ ਨਾ ਲਾਗੈ ਕਰ ਏਕ ਧਿਆਵਹਿ ਤਾਂ ਫਲ ਪਾਵਹਿ। ਜਿਤ ਸੇਵਿਐ ਭਉ ਭਾਗੈ, ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣੈ ਜਾਣੁ ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਹਿ ਪਰਵਾਨੁ।

ਕੁਦਰਤ ਤਖ਼ਤ ਰਚਾਇਆ, ਸੱਚ ਨਬੇੜ ਨਹਾਰੋ। ਆਵਾ ਗਵਣ ਸਿਰਜਿਆ, ਤੂੰ ਥਿਰ ਕਰਨੈ ਹਾਰੋ, ਜੰਮਣ ਮਰਨਾ ਆਏ ਗਿਆ, ਬਦਕ ਜੀਉ ਬੇਕਾਰੋ। ਭੂਡੜੈ ਨਾਮ ਵਿਸਾਰਿਆ, ਬੂਡੜੈ ਕਿਆ ਤਿਸ ਚਾਰੋ, ਗੁਣ ਛੋੜ ਬਿਖ ਲੱਦਿਆ, ਅਵਗੁਣ ਕਾ ਵਣਜਾਰੋ। ਸੱਦੜੇ ਆਏ ਤਿਨਾ ਜਾਨੀਆਂ, ਹੁਕਮ ਸੱਚੇ ਕਰਤਾਰੋ। ਨਾਰੀ ਪੁਰਖ ਵਿਛੁਨਿਆ, ਵਿਛੁੜਿਆ ਮੇਲਣ ਹਾਰੋ। ਰੂਪ ਨਾ ਜਾਣੈ ਸੋਹਣੀਐ, ਹੁਕਮ ਬੱਧੀ ਸਿਰ ਕਾਰੋ। ਬਾਲਕ ਬਿਰਧ ਨਾ ਜਾਣਨੀ, ਤੋੜ ਨਹੀਤ ਪਿਆਰੋ। ਨਾਉ ਦਰ ਠਾਕੇ ਹੁਕਮ ਸੱਚੈ, ਹੰਸ ਗਿਆ ਗੈ ਨਾਰੇ। ਸਾ ਧਨ ਛੁੱਟੀ ਮੁੱਠੀ, ਝੂਠ ਵਿਦਨੀਆ ਮਿਰਤ ਕੜਾ, ਅੰਗਨੜੇ ਬਾਰੇ। ਸੁਰਤ ਮੁਈ ਮਰ ਮਾਈਏ, ਮਹਿਲ ਰੁਨੀ ਦਰ ਬਾਰੇ। ਰੋਵਹੋ ਕੰਤ ਮਹੇਲੀ ਹੋ, ਸੱਚੇ ਕੇ ਗੁਣ ਸਾਰੇ। ਜਲ ਮਲ ਜਾਨੀ ਨਾ ਵਾਲਿਆ, ਕੱਪੜ ਪੱਟ ਅੰਬਾਰੇ। ਵਾਜੇ ਵੱਜੇ ਸੱਚੀ ਬਾਣੀਆ, ਪੰਚ ਮੋਏ ਮਨ ਮਾਰੇ। ਜਾਨੀ ਵਿਛੁਨੜੇ ਮੇਰਾ ਮਰਨ ਭਇਆ, ਧ੍ਰਿਗ ਜੀਵਨ ਸੰਸਾਰੇ। ਜੀਵਤ ਮਰੈ ਸੋ ਜਾਣੀਐ, ਪਿਰ ਸੱਚੜੈ ਹੇਤ ਪਿਆਰੇ। ਤੁਸੀਂ ਰੋਵਹੋ ਰੋਵਣ ਆਈ ਹੋ, ਝੂਠ ਮੁੱਠੀ ਸੰਸਾਰੇ। ਹਉ ਮੁੱਠੜੀ ਧੰਦੈ ਧਾਵਣੀਆ, ਪਿਰ ਛੋਡੇ ਅੜੀ ਵਿਦਨ ਕਾਰੇ। ਘਰ ਘਰ ਕੰਤ ਮਹੇਲੀਆ, ਰੂੜੈ ਹੇਤ ਪਿਆਰੇ। ਮੈਂ ਪਿਰ ਸੱਚ ਸਾਲਾਹਣਾ, ਹਉ ਰਹਿਸੇ ਅੜੀ ਨਾਮ ਪਤਾਰੇ। ਗੁਰ ਮਿਲਿਆ ਵੇਸ ਪਲਟਿਆ, ਸਾ ਧਨ ਸੱਚ ਸੀਗਾਰ। ਆਵਹੋ ਮਿਲਹੋ ਸਹੇਲੀ ਹੋ, ਸਿਮਰਹੋ ਸਿਰਜਣ ਹਾਰੋ। ਬਈਅਰ ਨਾਮ ਸੁਹਾਗਣੀ, ਸੱਚ ਸਵਾਰਨ ਹਾਰੋ। ਗਾਵਹੁ ਗੀਤ ਨਾ ਬਿਰਹੜਾ, ਨਾਨਕ ਬ੍ਰਹਮ ਵਿਚਾਰੋ। ਵਡਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋ ਵਾ। ਸੱਚੜਾ ਦੂਰ ਨਾ ਭਾਲੀਐ, ਘਟ ਘਟ ਸ਼ਬਦ ਪਛਾਣੋ ਵਾ। ਸੱਚ ਸ਼ਬਦ ਪਛਾਣੋ, ਦੂਰ ਨਾ ਜਾਣਹੋ। ਜਿਨ ਇਹ ਰਚਨਾ ਰਾਚੀ, ਨਾਮ ਧਿਆਏ ਤਾ ਸੁਖ ਪਾਏ, ਬਿਨ ਨਾਵੈ ਪਿੜ ਕਾਚੀ। ਜਿਨ ਥਾਪੀ ਬਿਦ ਜਾਣੈ ਸੋਈ, ਕਿਆ ਕੋ ਕਹੈ ਵਖਾਣੋ। ਜਿਨ ਜਗ ਥਾਪ ਵਤਾਇਆ ਜਾਲੋ, ਸੋ ਸਾਹਿਬ ਪਰਵਾਨੋ। ਬਾਬਾ ਆਇਆ ਹੈ ਉੱਠ ਚੱਲਣਾ, ਅੱਧ ਪੰਧੈ ਹੈ ਸੰਸਾਰੂ ਵਾ। ਸਿਰ ਸਿਰ ਸੱਚੜੈ ਲਿਖਿਆ, ਦੁੱਖ ਸੁਖ ਪੁਰਬ ਵਿਚਾਰੋ ਵਾ। ਦੁੱਖ ਸੁਖ ਦੀਆ ਜੇਹਾ ਕੀਆ, ਸੋ ਨਿਭੈ ਜੀ ਨਾਲੇ। ਜੇਹੇ ਕਰਮ ਕਰਾਏ ਕਰਤਾ, ਦੂਜੀ ਕਾਰਨਾ ਭਾਲੇ। ਆਪ ਨਿਰਾਲਮ ਧੰਦੈ ਬਾਧੀ, ਕਰ ਹੁਕਮ ਛਡਾਵਣ ਹਾਰੋ। ਅੱਜ ਕੱਲ ਕਰਦਿਆ ਕਾਲ ਵਿਆਪੈ, ਦੂਜੈ ਭਾਏ ਵਿਕਾਰੋ। ਜਮ ਮਾਰਗ ਪੰਥ ਨਾ ਸੁਜਈ, ਉੱਜੜ ਅੰਧ ਗੁਬਾਰੋ ਵਾ। ਨਾ ਜਲ ਲੇਪ ਤੁਲਾਈਆ, ਨਾ ਭੋਜਨ ਪਰਕਾਰੋ ਵਾ। ਭੋਜਨ ਭਾਓ ਨਾ ਠੰਡਾ ਪਾਣੀ, ਨਾ ਕਾਪੜ ਸੀਗਾਰੋ। ਗਲ ਸੰਗਲ ਸਿਰ ਮਾਰੇ ਉਬਾਓ, ਨਾ ਦਿਸੈ ਘਰ ਬਾਰੋ। ਇਬਕੇ ਰਾਹੇ ਜੰਮਣ ਨਾਹੀ, ਪਛਤਾਣੇ ਸਿਰ ਭਾਰੋ। ਬਿਨ ਸਾਚੇ ਕੋ ਬੇਲੀ ਨਾਹੀ, ਸਾਚਾ ਇਹੋ ਵਿਚਾਰੋ। ਬਾਬਾ ਰੋਵਹਿ ਰਵਹਿ ਸੋ ਜਾਣੀਐ, ਮਿਲ ਰੋਵੈ ਗੁਣ ਸਾਰੇ ਵਾ। ਰੋਵੈ ਮਾਇਆ ਮੁੱਠੜੀ, ਧੰਦੜਾ ਰੋਵਣ ਹਾਰੇ ਵਾ। ਧੰਦਾ ਰੋਵੈ ਮੈਲ ਨਾ ਧੋਵੈ, ਸੁਪਨੰਤਰ ਸੰਸਾਰੋ। ਜਿਉ ਬਾਜੀ ਗਰ ਭਰਮੈ ਭੂਲੈ, ਝੂਠ ਮੁੱਠੀ ਅਹੰਕਾਰੋ। ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ। ਨਾਮ ਰਤੇ ਗੁਰ ਪੂਰੈ ਰਾਖੇ, ਨਾਨਕ ਸਹਿਜ ਸੁਭਾਏ।
ਵਡਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉਠ ਚੱਲਣਾ, ਇਹੋ ਜੱਗ ਝੂਠ ਪਸਾਰੂ ਵਾ। ਸੱਚਾ ਘਰ ਸੱਚੜੈ ਸੇਵੀਐ, ਸੱਚ ਖਰਾ ਸਚਿਆਰੂ ਵਾ। ਕੂੜ ਲੱਭ ਜਾਂ ਥਾਏ ਨਾ ਪਾਸੀ, ਅੱਗੇ ਲਹਿ ਨਾ ਠਾਉ, ਅੰਤਰ ਆਉ ਨਾ ਬੈਸਹੁ ਕਹੀਐ, ਜਿਉ ਸੁਣੈ ਘਰ ਕਾਉ। ਜੰਮਣ ਮਰਨ ਵੱਡਾ ਵਿਛੋੜਾ, ਬਿਨਸੈ ਜਗ ਸਬਾਏ। ਲੱਭ ਧੰਦੈ ਮਾਇਆ ਜਗਤ ਭੁਲਾਇਆ, ਕਾਲ ਖੜਾ ਰੂਆਏ। ਬਾਬਾ ਆਵਹ ਭਾਈ ਹੋ, ਗਲ ਮਿਲ ਹੈ ਮਿਲ ਮਿਲ ਦੇਹ ਆਸੀ ਸਾਹੇ। ਬਾਬਾ ਸੱਚੜਾ ਮੇਲ ਨਾ ਚੁਕਈ, ਪ੍ਰੀਤਮ ਕੀਆ ਦੇਹ ਅਸੀ ਸਾਹੇ। ਆਸੀਸਾ ਦੇਵਹੁ ਭਗਤ ਕਰੇ ਵਹੋ, ਮਿਲਿਆ ਕਾ ਕਿਆ ਮੇਲੋ। ਇਕ ਭੂਲੇ ਨਾ ਵਹੋ, ਥਿਹ ਹੋ ਥਾਵਹੋ, ਗੁਰ ਸਬਦੀ ਸੱਚ ਖੇਲੋ। ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ, ਜੁਗ ਜੁਗ ਸਾਚੈ ਵੇਸੇ। ਸਾਜਨ ਸੈਨ ਮਿਲਹੋ ਸੰਜੋਗੀ, ਗੁਰ ਮਿਲ ਖੋਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮਹਿ, ਦੁਖ ਸੁਖ ਲੇਖ ਲਿਖਾਇਆ। ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਬਹਿ ਸਾਚੈ ਲਿਖਿਆ ਅੰਮ੍ਰਿਤ ਬਿਖਿਆ, ਜਿਤ ਲਾਇਆ ਤਿਤ ਲਾਗਾ। ਕਾਮਣ ਯਾਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ। ਹੋਛੀ ਮਤ ਭਇਆ ਮਨ ਹੋਛਾ, ਗੁੜ ਸਾ ਮੱਖੀ ਖਾਇਆ। ਨਾ ਮਰਜਾਦ ਆਇਆ ਕਲ ਭੀਤਰ, ਨਾਂਗੋ ਬੰਧ ਚਲਾਇਆ।

ਵਣਹਾਰੇ ਪੁੱਤ ਭਾਈ ਪਾਤੀ ਜੇ ਰੋਵਹਿ ਪ੍ਰੀਤਮ ਅਤ ਪਿਆਰੇ ਭੈ ਰੋਵਹਿ ਗੁਣਸਾਰ ਸਮਾਲੇ ਕੋ ਮਰੈ ਨਾ ਮੁਇਆ ਨਾਲੇ ਨਾਨਕ ਜੁਗ ਜੁਗ ਜਾਣ ਸੀ ਜਾਣਾ ਰੋਵਹਿ ਸੱਚ ਸਮਾਲੇ ਭੈ ਰੋਵਹਿ ਗੁਣਸਾਰ ਸਮਾਲੇ ਕੋ ਮਰੈ ਨਾ ਮੁਇਆ ਨਾਲੇ ਨਾਨਕ ਜੁਗ ਜੁਗ ਜਾਣ ਸੀ ਜਾਣਾ ਰੋਵਹਿ ਸੱਚ ਸਮਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਨਾ ਕਹੁ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕਉ ਮੀਨਾ ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨਾ ਹੋਹੇ ਉਦਾਸ ਕਹੁ ਨਾਨਕ ਭਜ ਹਰ ਮਨਾ ਪਰੈ ਨਾ ਜਮ ਕੀ ਫਾਸ ਤਰਨਾ ਪੋ ਇਉ ਹੀ ਗਇਓ ਲਿਓ ਜਰਾ ਤਨ ਜੀਤ ਕਹੁ ਨਾਨਕ ਭਜ ਹਰ ਮਨਾ ਔਧ ਜਾਤ ਹੈ ਬੀਤ ਬਿਰਧ ਭਇਓ ਸੂਜੈ ਨਹੀਂ ਕਾਲ ਪਹੁੰਚਿਓ ਆਣ ਕਹੁ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕਹੁ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਧਨ ਜਿਹ ਤੋ ਕਉ ਦਿਓ ਤਾਂ ਸਿਉ ਨੇਹੋ ਨਾ ਕੀਨ ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ ਕਹੁ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਐ ਤਿਹ ਭਜ ਰੇ ਤੈ ਮੀਤ ਕਹੁ ਨਾਨਕ ਸੁਨ ਰੇ ਮਨਾ ਔਧ ਘਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੁ ਨਾਨਕ ਤਿਹ ਭਜ ਮਨਾ ਭਉ ਨਿਧ ਉਤਰਹਿ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੁ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੇ ਜਿਹ ਕੰਚਨ ਲੋਹ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਹਰ ਖਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਜਿਹ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੁ ਨਾਨਕ ਸੁਨ ਰੇ ਮਨਾ ਤਿਹ ਨਰ ਮਾਥੈ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੁ ਨਾਨਕ ਸੁਨ ਰੇ ਮਨਾ ਤਿਹ ਘਟ ਬ੍ਰਹਮ ਨਿਵਾਸ ਜਿਹ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਣ ਕਹੁ ਨਾਨਕ ਵਹੁ ਮੁਕਤ ਨਰ ਇਹ ਮਨ ਸਾਚੀ ਮਾਨ ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਹੇ ਤਿਹ ਕਾਮ ਜਿਹ ਬਾ ਗੁਣ ਗੋਬਿੰਦ ਭਜਹੋ ਕਰਨ ਸੁਨਹੋ ਹਰ ਨਾਮ
कहु नानक सुन रे मना पर है न जम कै धाम जो प्राणी ममता तजै लोभ मोह अहंकार कहु नानक आपन तरै औरन लेत उधार ज्यो सुपना अर पेखना ऐसे जग कौ जान इन मैं कछ साचो नहीं नानक बिन भगवान।

ਮੁਕਤਾ ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ ਤਿਹ ਨਰ ਹਰ ਅੰਤਰ ਨਹੀ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਣੀ ਕੈ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸਵਾਮੀ ਕੋ ਗ੍ਰਿਹੁ ਜਿਉ ਸਦਾ ਸਵਾਨ ਤਜਤ ਨਹੀ ਨਿਤ ਨਾਨਕ ਇਹ ਬਿਦ ਹਰ ਭਜਾਉ ਇਕ ਮਨ ਹੋਏ ਇਕ ਚਿਤ ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਹ ਫਲ ਜਾਤ ਤੇ ਜਿਉ ਕੁੰਚਰ ਇਸਨਾਨ ਸਿਰ ਕੰਪਿਓ ਪਗ ਡਗ ਮਗੈ ਨੈਨ ਜੋਤ ਤੇ ਹੀਨ ਕਹੁ ਨਾਨਕ ਇਹ ਬਿਦ ਭਈ ਤਉ ਨ ਹਰ ਰਸ ਲੀਨ ਨਿਜ ਕਰ ਦੇਖੇ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੇ ਪਵਿੱਤਰ ਬਚਨ ਹਨ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਕਿਰਪਾਲ ਸਿੰਘ ਜੀ ਮਾਂਗਟ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆਂ ਸੰਸਾਰਕ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਐਸ ਵੇਲੇ ਮਹਾਰਾਜ ਉਹਨਾਂ ਦੇ ਨਿਮਿਤ ਜੋ ਸਮੁੱਚੇ ਹੀ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਗਏ ਸਨ ਤਿਨ੍ਹਾਂ ਦੇ ਸੰਪੂਰਨ ਭੋਗ ਪਾਏ ਗਏ ਉਪਰੰਤ ਰੱਬੀ ਬਾਣੀ ਦਾ ਕੀਰਤਨ 6 ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਆਗਾਦ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਵਿਛੜੀ ਹੋਈ ਆਤਮਾ

ਆਪ ਜੀ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ ਹਨ। ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਅੰਦਰ ਪਰਦੇ ਕੱਜਣੇ ਹੋਰ ਜੋ ਵੀ ਤਿਲ ਫੁੱਲ ਭੇਟਾ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਪਾਸ ਹਾਜ਼ਰ ਹੈ। ਅੰਤਰ ਜਾਮੀ ਦਾਤਾ ਜੀ ਆਪ ਜਾਣੀ ਜਾਣ ਹੋ ਭੇਟਾਵਾਂ ਦਰ ਤੇ ਪ੍ਰਵਾਨ ਕਰਦਿਆਂ ਹੋਇਆਂ ਅਸੀਸਾਂ ਬਖਸ਼ਿਸ਼ ਕਰਕੇ ਨਿਵਾਜਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ। ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਚਾਰ ਸ਼ਬਦ ਸਾਂਝੇ ਕਰਨਗੇ। ਪਰਿਵਾਰ ਵੱਲੋਂ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਨਗੇ। ਸਰਦਾਰ ਰਣਬੀਰ ਸਿੰਘ ਜੀ ਪਰਮਾਰ, ਵਾਹਿਗੁਰੂ ਜੀ ਕਾ ਖਾਲਸਾ,
1: ਗੁਰੂ ਚਰਨਾਂ ਵਿੱਚ ਸ਼ੋਭਿਤ ਸਾਧ ਸੰਗਤ ਜੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੁਖੀ ਹਿਰਦੇ ਦੇ ਨਾਲ ਸਾਡੇ ਸਤਿਕਾਰਯੋਗ ਬਜ਼ੁਰਗ ਅੰਕਲ ਜੀ ਸਰਦਾਰ ਕਿਰਪਾਲ ਸਿੰਘ ਜੀ ਮਾਂਗਟ, ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ, ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਜੁੜ ਬੈਠੇ ਹਾਂ। ਇਸ ਪਰਿਵਾਰ ਦੇ ਨਾਲ ਕਾਫੀ ਚਿਰ ਦੀ ਸਾਂਝ ਹੈ। ਹੁਣੇ ਉਹਨਾਂ ਦੇ ਬੱਚੇ ਦੱਸ ਰਹੇ ਸੀ ਕਿ ਸਰਦਾਰ ਕਿਰਪਾਲ ਸਿੰਘ ਜੀ ਹੁਣੀ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਪਿੰਡ ਦੇ ਵਿੱਚ ਅੰਮ੍ਰਿਤ ਛਕਿਆ, ਅਤੇ ਉਹਨਾਂ ਨੂੰ ਕਿਰਪਾਲ ਸਿੰਘ ਅਕਾਲੀ ਦੇ ਨਾਂ 'ਤੇ ਜਾਣਿਆ ਜਾਂਦਾ ਸੀਗਾ। ਇਹ ਸਾਰੇ ਪਰਿਵਾਰ ਨੂੰ ਅਕਾਲੀ ਕਹਿੰਦੇ ਸਨ ਪਿੱਛੇ, ਕਿਉਂਕਿ ਸਾਡਾ ਸੰਬੰਧ ਜਦੋਂ ਇਹ ਨਵੀਂ ਨੇਬਰਹੁੱਡ ਬਣੀ ਸੀ 2002 ਦੇ ਵਿੱਚ, ਇੱਥੇ ਸਾਰਿਆਂ ਨੇ ਅਸੀਂ ਇਕੱਠੇ ਘਰ ਬਣਾਏ ਸੀ, ਭਾਵੇਂ ਕਿ ਅਹੰਕਾਰ ਦੇ ਨਾਲ ਤਾਂ ਪੁਰਾਣਾ ਹੀ ਸੰਬੰਧ ਹੈ। ਟੂਰਨਾਮੈਂਟ ਜਦੋਂ ਕਰਾਈ ਦੇ ਤਾਂ ਅਹੰਕਾਰ ਵਾਲੀਬਾਲ ਖੇਡਦਾ ਸੀ, ਸੋ ਇਸ ਪਰਿਵਾਰ ਦੇ ਨਾਲ ਬੜਾ ਪਿਆਰ ਹੈ। ਫਿਊਨਰਲ ਹੋਮ ਦੇ ਵਿੱਚ ਸਰਪੰਚ ਸਾਹਿਬ ਨੇ, ਪਰਿਵਾਰ ਨੇ, ਰਵਿੰਦਰ ਨੇ ਬੜਾ ਕੁਝ ਪਰਿਵਾਰ ਬਾਰੇ ਦੱਸਿਆ। ਮੈਂ ਉਸ ਤੋਂ ਥੋੜ੍ਹਾ ਪਾਸੇ ਹਟ ਕੇ ਜੋ ਮੇਰਾ ਨਿੱਧੀ ਤਜਰਬਾ ਅੰਕਲ ਜੀ ਦੇ ਨਾਲ, ਉਹ ਸਾਂਝਾ ਕਰਾਂਗਾ। ਮੈਂ ਅਕਸਰ ਹੀ ਕਿਹਾ ਕਰਦਾ ਕਿ ਇਹ ਬਜ਼ੁਰਗ ਉਹ ਸਨ ਜਿਨ੍ਹਾਂ ਨੇ ਸਲੀਕਾ ਨਾ ਕਿਸੇ ਕਾਲਜ ਅਤੇ ਨਾ ਸਕੂਲ ਵਿੱਚੋਂ ਸਿੱਖਿਆ। ਇਹ ਕੁਦਰਤੀ ਬਖਸ਼ਿਸ਼ ਹੁੰਦੀ ਅਤੇ ਬਖਸ਼ਿਸ਼ ਅਮੋਲ ਹੁੰਦੀ ਹੈ। ਜਿਨ੍ਹਾਂ ਦੇ ਚਿਹਰੇ ਵੱਲ ਜਦੋਂ ਦੇਖਦੇ ਸੀ ਤਾਂ ਇੱਕ ਕਿਰਤ ਨਜ਼ਰ ਆਉਂਦੀ ਸੀ, ਇੱਕ ਦਿਆਂਤਦਾਰੀ, ਕਮਿਟਮੈਂਟ, ਟਰੱਸਟ ਨਜ਼ਰ ਆਉਂਦਾ ਸੀਗਾ। ਉਹਨਾਂ ਦੇ ਨਾਲ ਗੱਲ ਕਰਕੇ ਮਨ ਨੂੰ ਵਾਕਈ ਖੁਸ਼ੀ ਮਿਲਦੀ ਹੁੰਦੀ ਸੀਗੀ। ਅਤੇ ਜਦੋਂ ਦੇ ਕੈਨੇਡਾ ਆਏ, ਉਹਨਾਂ ਨੇ ਇੱਥੇ ਬੜੀ ਭਾਰੀ ਮਿਹਨਤ ਕੀਤੀ ਆ। ਜਿੱਥੇ ਕੰਮ ਕਰਦੇ ਸੀ ਉਹਨਾਂ ਦਾ ਵੀ ਐਸਾ ਟਰੱਸਟ ਦਿੱਤਾ ਕਿ ਜੇ ਕੋਈ ਬੰਦਾ ਹਾਇਰ ਵੀ ਇਹਨਾਂ ਨੇ ਕਰਾਉਣਾ ਤਾਂ ਇਹਨਾਂ ਨੇ ਨਾਂ ਵੀ ਕਿਸੇ ਦਾ ਲੈਣਾ, ਉਹਨੇ ਚੁੱਪ ਕਰਕੇ ਹਾਇਰ ਕਰ ਲੈਣਾ ਵੀ ਇਹਨਾਂ ਨੇ ਕਿਹਾ ਠੀਕ ਹੀ ਹੋਵੇਗਾ। ਸੋ ਇਹੋ ਜਿਹੜਾ ਸਲੀਕਾ ਹੈ, ਕੁਦਰਤੀ ਬਖਸ਼ਿਸ਼ ਹੁੰਦੀ ਹੈ। ਸਾਡੇ ਬਜ਼ੁਰਗ ਕਿਹਾ ਕਰਦੇ ਸੀਗੇ ਵੀ ਕੈਲਗਰੀ ਦੇ ਵਿੱਚ ਸਾਰਿਆਂ ਨੇ ਵਧੀਆ ਗਲੀ ਆ ਤਾਂ ਉਹ ਟੈਰ ਵਾਲੀ ਪਲੇਸ ਹੈ, ਕਿਉਂਕਿ ਉੱਥੇ ਸਾਡੇ 5-7 ਬਜ਼ੁਰਗ ਹੁੰਦੇ ਸੀਗੇ, ਮਿੱਠੀ ਭਾਜੀ ਬੈਠੇ, ਇਹਨਾਂ ਨੂੰ ਪਤਾ। ਸ਼ਾਮ ਨੂੰ ਇਹਨਾਂ ਨੇ ਬਹਿਣਾ, ਗੈਰੀ ਹੋਣੀ, ਤਰਨ ਹੋਣੀ, ਜੈਸ ਹੋਣੀ, ਸਾਰੇ ਛੋਟੇ ਛੋਟੇ ਸੀ ਬੱਚਿਆਂ ਨੇ, ਜੇ ਸਾਡੇ ਗਰਾਜ 'ਤੇ ਜਾਂ ਇਹਨਾਂ ਦੇ ਗਰਾਜ 'ਤੇ ਅੰਮ੍ਰਿਤ ਹੋਣਾ ਦੇ, ਜਸਵੀਰ ਦਸਾਂਝ ਹੋਣਾ ਦੇ ਨੈੱਟ ਲੱਗੇ ਹੋਣੇ, ਇਹਨਾਂ ਨੇ ਖੇਲਣਾ, ਬਜ਼ੁਰਗਾਂ ਨੇ ਉੱਥੇ 8-10 ਨੇ ਬੈਠੇ ਹੋਣਾ, ਤਾਂ ਇੰਨਾ ਵਧੀਆ ਜਿਵੇਂ ਸਵਰਗ ਦੇ ਵਿੱਚ ਬੈਠੇ ਨੇ ਉਹ ਮਾਹੌਲ ਹੁੰਦਾ ਹੈ। ਹੁਣ ਵੀ ਕਈ ਵਾਰੀ ਸ਼ਾਮ ਨੂੰ ਜਦੋਂ ਉੱਥੋਂ ਧੁੱਪ ਚੜ੍ਹੀ ਹੁੰਦੀ ਦੇਖੀ ਦਾ, ਬਜ਼ੁਰਗ ਅੱਜ ਨਹੀਂ ਬੈਠੇ, ਸਾਡੇ ਫਾਦਰ ਸਾਹਿਬ ਸੀ ਪਿਛਲੇ ਸਾਲ ਐਕਸਪਾਇਰ ਹੋਏ, ਬਾਬੂ ਜੀ ਸੀਗੇ ਉਹ ਵੀ ਐਕਸਪਾਇਰ ਹੋ ਗਿਆ, ਉੱਥੇ ਬਜ਼ੁਰਗ ਨਹੀਂ ਦੀਦੇ ਜਦ ਸਾਨੂੰ, ਤਾਂ ਇੱਕ ਵਾਰੀ ਮਨ ਜ਼ਰੂਰ ਭਰਦਾ ਵੀ ਉਹ ਕਿੱਥੇ ਗਏ ਦਿਨ। ਪਰ ਆਖਦੇ ਨੇ ਵੀ ਸਮਾਂ ਜਿਹੜਾ ਬੜਾ ਬਲਵਾਨ ਹੁੰਦਾ ਹੈ ਅਤੇ ਹਰੇਕ ਚੀਜ਼ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦਾ। ਪਰ ਜੋ ਇਹਨਾਂ ਨੇ ਪਿਆਰ ਵੰਡਿਆ, ਜੋ ਗੁਰਦੁਆਰਾ ਸਾਹਿਬ ਨੂੰ ਇਸ ਪਰਿਵਾਰ ਦੀ ਦੇਣ ਹੈ, ਅੰਕਲ ਜੀ, ਆਂਟੀ ਜੀ, ਇਹਨਾਂ ਨੇ ਕੰਮ ਕਰਕੇ ਆਉਣਾ ਇੱਥੇ 5-7 ਘੰਟੇ ਸੇਵਾ ਕਰਨੀ, ਜਿਵੇਂ ਰਵਿੰਦਰ ਨੇ ਦੱਸਿਆ ਸੀ ਕਿ ਆਂਟੀ ਹੋਣੀ ਪ੍ਰਸ਼ਾਦੇ 4-4, 5-5 ਘੰਟੇ ਬਣਾਉਣੇ ਤਾਂ ਮੂੰਹ ਨਹੀਂ ਚੱਕਣਾ, ਇਵੇਂ ਅੰਕਲ ਜੀ ਨੇ ਇੱਥੇ ਆ ਕੇ ਮਾਪ ਕਰਨਾ, ਹੋਰ ਸਫਾਈ ਕਰਨੀ, ਅਤੇ ਕਿਸੇ ਨੂੰ ਵੀ ਜਣਾਉਣਾ ਨਹੀਂ ਕਦੀ ਵੀ। ਅੱਜ ਤੱਕ ਮੈਂ ਉਹਨਾਂ ਦੇ ਮੂੰਹ 'ਚੋਂ ਕਿਸੇ ਨੂੰ ਮਾੜਾ ਕਹਿੰਦਾ ਨਹੀਂ ਸੁਣਿਆ। ਅਤੇ ਗੁਰਦੁਆਰਾ ਸਾਹਿਬ ਜਦੋਂ ਮੈਂਬਰਸ਼ਿਪ ਬਣਨੀ, ਅੰਕਲ ਕਹਿਣਾ ਰਣਵੀਰ ਮੈਂ ਸਾਡੇ ਆਪਣੇ ਸਾਰੇ ਪਰਿਵਾਰ ਦੀਆਂ ਮੈਂਬਰਸ਼ਿਪਾਂ ਬਣਾ ਲਿਆ ਹਾਂ, 10 ਦੀ ਜਦੋਂ ਲੋੜ ਹੋਈ, ਅਤੇ ਪੈਸੇ ਵੀ ਮੈਂ ਕਹਿਣਾ ਕੋਲੋਂ ਹੀ ਲਾ ਤੇ। ਸੋ ਇਹੋ ਜਿਹਾ ਉਹਨਾਂ ਦਾ ਸੁਭਾਅ ਸੀਗਾ। ਅਤੇ ਅਕਸਰ ਹੀ ਕਿਹਾ ਕਰਨਾ ਕਿ ਗੁਰੂ ਘਰ ਸੱਚੇ ਮਨੋਂ ਸੇਵਾ ਕਰਿਆ ਕਰੋ, ਜੋ ਵੀ ਗੁਰੂ ਘਰ ਦੇ ਕੰਮ ਵਿੱਚ ਲਾਤੜ ਆਉਂਦਾ ਨਾ ਤਾਂ ਉਹਨੂੰ ਬੜਾ ਪਾਪ ਲੱਗਦਾ। ਉਹਨਾਂ ਨੇ ਅਕਸਰ ਹੀ ਗੱਲ ਕਿਹਾ ਕਰਨੀ, ਬੜੀ ਕਮਿਟਮੈਂਟ ਸੀਗੀ। ਸੋ ਅੰਕਲ ਜੀ ਆ ਸਾਡੇ ਵਿੱਚ ਨਹੀਂ ਰਹੇ, ਜਿਵੇਂ ਮੈਂ ਕਿਹਾ ਸਮਾਂ ਬਲਵਾਨ ਹੁੰਦਾ, ਆਪਣੇ ਜਿੰਨੇ ਸਵਾਸ ਪਰਮਾਤਮਾ ਨੇ ਬਖਸ਼ਿਸ਼ ਕੀਤੇ ਉਨੇ ਹੀ ਲੈਣੇ ਪੈਂਦੇ ਨੇ, ਅਤੇ ਸਾਨੂੰ ਗੁਰੂ ਸਾਹਿਬ ਜੀ ਦਾ ਫਰਮਾਨ ਵੀ ਹੈ ਕਿ ਭਾਣਾ ਮੰਨਣਾ ਹੀ ਅਗਾਂਹ ਤੁਰਨ ਦੀ ਤਾਕਤ ਬਖਸ਼ਦਾ ਹੈ, ਅਤੇ ਆਪਾਂ ਨੂੰ ਭਾਣਾ ਮੰਨਣਾ ਵੀ ਚਾਹੀਦਾ, ਗੁਰਬਾਣੀ ਦੇ ਲੜ ਲੱਗਣਾ ਚਾਹੀਦਾ। ਪਰਿਵਾਰ ਨੂੰ ਵੀ ਮੈਂ ਇਹੀ ਬੇਨਤੀ ਕਰਾਂਗਾ ਕਿ ਭਾਵੇਂ ਕਿ ਉਹਨਾਂ ਨੇ ਬੱਚਿਆਂ ਨੂੰ ਬਹੁਤ ਸੋਹਣੇ ਸੰਸਕਾਰ ਦਿੱਤੇ, ਉੱਥੇ ਫਿਊਨਰਲ ਹੋਮ 'ਤੇ ਵੀ ਬੋਲਿਆ ਗਿਆ ਸੀ, ਮੈਂ ਆਪ ਵੀ ਦੇਖਦਾ ਰਿਹਾ ਬੱਚਿਆਂ ਨੇ ਜਿੱਦਾਂ ਉਹਨਾਂ ਦੀ ਸੇਵਾ ਕੀਤੀ, ਇੱਕ ਮਿਸਾਲ ਹੈ। ਸੋ ਗੁਰਬਾਣੀ ਦੇ ਨਾਲ ਜੁੜੋ, ਹਮੇਸ਼ਾ ਗੁਰਬਾਣੀ ਦਾ ਪਰਮਾਤਮਾ ਦਾ ਭੈ ਜਿਹੜਾ ਮਨ ਦੇ ਵਿੱਚ ਰੱਖਣਾ ਚਾਹੀਦਾ। ਸੋ ਮੈਂ ਆਪਣੇ ਵੱਲੋਂ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਅੰਕਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੇ, ਅਤੇ ਬਾਕੀ ਪਰਿਵਾਰ ਵੱਲੋਂ ਸਮੁੱਚੀਆਂ ਆਈਆਂ ਸੰਗਤਾਂ ਦਾ ਦੂਰੋਂ ਨੇੜਿਓਂ ਚੱਲ ਕੇ ਆਏ ਹੋ, ਬਹੁਤ ਬਹੁਤ ਧੰਨਵਾਦ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ, ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਭਾਈ ਬਲਜੀਤ ਸਿੰਘ ਜੀ, ਭਾਈ ਰਣਜੀਤ ਸਿੰਘ ਜੀ, ਗੁਰੂ ਕੇ ਕੀਰਤਨੀ ਭਾਈ ਬਲਜੀਤ ਸਿੰਘ ਜੀ, ਅਤੇ ਥੱਲੇ ਸਮੁੱਚੇ ਲਾਂਗਰੀ ਸਿੰਘਾਂ ਦਾ, ਸਮੁੱਚੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਆਪ ਜੀ ਨੇ ਦੇਖ ਲਿਆ ਕਰਕੇ ਗੁਰੂ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ, ਪਰਿਵਾਰ ਦੀ ਸੇਵਾ ਨੂੰ ਮੁੱਖ ਰੱਖ ਕੇ ਆਪਣੇ ਉਹਨਾਂ ਦੇ ਛੋਟੇ ਭਾਈ ਕਰਮਜੀਤ ਸਿੰਘ ਜੀ, ਜਿਨ੍ਹਾਂ ਨਾਲ ਮੇਰਾ ਵੀ ਬੜਾ ਪਿਆਰ ਹੈ, ਇਹਨਾਂ ਨੇ ਮਿਲਣ ਜਾਣਾ ਕਿਤੇ ਗੁਰਦੁਆਰਾ, ਇਹਨਾਂ ਕਿਉਂਕਿ ਅਸੀਂ ਅੰਕਲ ਜੀ ਕਹੀ ਦਾ, ਇਹਨਾਂ ਨੇ ਕਹਿਣਾ ਅੰਕਲ ਨੂੰ ਮਿਲ ਕੇ ਆਇਆ ਮੈਂ, ਤਾਂ ਮੈਂ ਕਿਵੇਂ ਠੀਕ ਹਾਂ। ਹਾਂ, ਬਹੁਤ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਨੇ ਕਹਿਣਾ। ਸੋ ਇਹ ਵੀ ਗੁਰੂ ਘਰ ਦੇ ਵਿੱਚ ਬੜੀ ਸੇਵਾ ਕਰਦੇ ਨੇ, ਉਹਨਾਂ ਨੂੰ ਸਰੋਪਾਏ ਦੀ ਬਖਸ਼ਿਸ਼ ਕੀਤੀ ਜਾਵੇਗੀ। ਸੋ ਇੱਕ ਵਾਰ ਫਿਰ ਸਾਰੀਆਂ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜਦੋਂ ਪ੍ਰੋਗਰਾਮ ਦਾ ਅੰਤ ਹੋ ਗਿਆ, ਦੇਗ ਜਿਹੜੀ ਹੈ ਬਾਹਰੋਂ ਪ੍ਰਾਪਤ ਹੋਵੇਗੀ, ਕਿਉਂਕਿ ਨਾਲ ਹੀ ਦੀਵਾਨ ਫਿਰ ਸ਼ੁਰੂ ਹੋ ਜਾਣੇ ਨੇ। ਭਾਈ ਸਾਹਿਬ ਹੁਣੀ ਭਾਈ ਹਰਪਾਲ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਉਹਨਾਂ ਨੇ ਕੀਰਤਨ ਆਰੰਭ ਕਰਨਾ, ਅਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਬਾਅਦ ਵਿੱਚ ਆਪਾਂ ਇੱਥੇ ਦਰਬਾਰ ਦੇ ਵਿੱਚ ਖੜ ਕੇ ਇੰਨੀ ਗੱਲਾਂ ਬਾਤਾਂ ਕਰਨੀਆਂ, ਬਾਹਰ ਪਰਿਵਾਰ ਨੂੰ ਮਿਲ ਲੈਣਾ ਜੀ। ਸੋ ਇਤਨੀਆਂ ਬੇਨਤੀਆਂ ਪਰਿਵਾਰ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਾਂਜੀ, ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਨੇ, ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਚਾਹ ਪਾਣੀ ਵੀ ਥੱਲੇ ਤਿਆਰ ਨੇ ਜੀ, ਜ਼ਰੂਰ ਛੱਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਭ ਜੀ ਅੱਗੇ ਦਸਮਰਥ ਬਖਸ਼ਿਸ਼ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਸਵਾਓ ਹੁਣ ਕਥਾ ਵਿਚਾਰ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਅਰਵਿੰਦਰ ਸਿੰਘ ਜੀ, ਗੁਰੂ ਘਰ ਦੇ ਗ੍ਰੰਥੀ ਸਾਹਿਬਾਨ, ਜੋ ਜਾਪ ਸਾਹਿਬ ਦੀ ਕਥਾ ਪ੍ਰਾਰੰਭ ਕੀਤੀ ਹੋਈ ਹੈ। ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਜਾਪ ਸਾਹਿਬ, ਤਿਨ੍ਹਾਂ ਦੇ ਵਿੱਚੋਂ ਕਥਾ ਸਰਵਣ ਕਰੀਏ ਸਤਿਕਾਰਯੋਗ ਭਾਈ ਅਰਵਿੰਦਰ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਸੱਚੇ ਪਾਤਸ਼ਾਹ ਦਸਾਂ ਹੀ ਪਾਤਸ਼ਾਹੀਆਂ ਦੇ ਪ੍ਰਤੱਖ ਆਤਮਿਕ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਵਿੱਤਰ ਪਾਵਨ ਗੋਤ ਦੇ ਅੰਦਰ ਜੁੜ ਮਿਲ ਕੇ ਬੈਠੇ ਸਮੂਹ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਹਜ਼ੂਰ ਨੇ ਤਰਸ ਕੀਤਾ ਹੈ ਆਪਣੀ ਪਾਵਨ ਪਵਿੱਤਰ ਗੋਦ ਵਿੱਚ ਬੈਠਣ ਦਾ, ਸਾਨੂੰ ਸਭਨਾਂ ਨੂੰ ਅਵਸਰ ਪ੍ਰਦਾਨ ਕੀਤਾ ਹੈ। ਜੋ ਪਿਛਲੇ ਕੁਝ ਹਫ਼ਤਿਆਂ ਤੋਂ ਸ੍ਰੀ ਜਾਪ ਸਾਹਿਬ ਜੀ ਦੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਪਵਿੱਤਰ ਉਚਾਰਨ ਕੀਤੀ ਹੋਈ ਬਾਣੀ ਦੀ ਲੜੀਵਾਰ ਕਥਾ ਪ੍ਰਾਰੰਭ ਹੋਈ ਹੈ, ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਅਸੀਂ ਅੱਗੇ ਅੱਜ ਮਹਾਰਾਜ ਜੀ ਦੇ ਕੁਝ ਬਚਨਾਂ ਦੀ ਸਾਂਝ ਕਰਨੀ ਹੈ। ਉਸ ਤੋਂ ਪਹਿਲਾਂ ਟੂਕ ਮਾਤਰ ਕੁਝ ਬੇਨਤੀਆਂ ਕਰ ਦੇਵਾਂ। ਜੋ ਅੱਜ ਦਾ ਦਿਹਾੜਾ ਹੈ, 6 ਜੂਨ ਹੈ ਅੱਜ 2026 ਦੀ, ਤੇ ਧਿਆਨ ਮੈਂ ਤੁਹਾਡਾ ਲਿਜਾਣਾ ਚਾਹੁੰਦਾ ਹਾਂ 6 ਜੂਨ 1984 ਦੇ ਵੱਲ। 6 ਜੂਨ 1984 ਨੂੰ ਉਹ ਕਾਂਡ ਵਾਪਰਿਆ, ਸਿੱਖ ਨਸਲ ਕੁਸ਼ੀ ਸੀ ਜਿਹਨੂੰ ਵੱਖਰੇ ਵੱਖਰੇ ਨਾਮ ਦੇ ਦਿੱਤੇ ਗਏ, ਕਿਸੇ ਨੇ ਦੰਗੇ ਕਹਿ ਕੇ ਸਾਰ ਦਿੱਤਾ, ਕਿਸੇ ਨੇ ਹੋਰ ਕਈ ਤਰ੍ਹਾਂ ਦੇ ਨਾਮ ਦੇ ਕੇ ਆਪਣੇ ਗਲੋਂ ਕੀਤੇ ਹੋਏ ਉਸ ਜ਼ੁਲਮ ਨੂੰ, ਕੀਤੇ ਹੋਏ ਉਸ ਪਾਪ ਨੂੰ ਲਾਉਣ ਦਾ ਯਤਨ ਕੀਤਾ। ਪਰ ਦਰਅਸਲ ਇਹ ਸਿੱਖ ਨਸਲ ਕੁਸ਼ੀ ਸੀ, ਸਿੱਖਾਂ ਨੂੰ ਖਤਮ ਕਰਨ ਦੀ ਇੱਕ ਬੜੀ ਵੱਡੀ ਸਾਜਿਸ਼ ਸੀ। ਜੇ ਅੱਜ ਤੱਕ ਵੀ ਉਹਨਾਂ ਨੂੰ ਇਹ ਸਵਾਲ ਕਰੀਏ ਤੇ ਇਹਨਾਂ ਦੇ ਜਵਾਬ ਨਹੀਂ ਲੱਭਦੇ ਕਿ 3 ਸਾਲ ਦਾ ਬੱਚਾ ਵੀ ਅੱਤਵਾਦੀ ਸੀ ਜਿਹਨੂੰ ਬੰਬਾਂ ਦੇ ਨਾਲ ਬੰਨ ਕੇ ਉਡਾਇਆ ਗਿਆ, ਕਿ 18 ਦਿਨ ਦਾ ਬੱਚਾ ਵੀ ਅੱਤਵਾਦੀ ਸੀ ਜਿਹਨੂੰ ਬ੍ਰਸ਼ਟ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ, ਕਿ ਦੁੱਧ ਚੁੰਘਦੇ ਬੱਚੇ ਮਾਵਾਂ ਦੀਆਂ ਛਾਤੀਆਂ ਤੇ ਲੇਟੇ ਹੋਏ ਆਪਣੀਆਂ ਮਰੀਆਂ ਹੋਈਆਂ ਮਾਵਾਂ ਦਾ ਦੁੱਧ ਚੁੰਘਦੇ ਰਹੇ ਬੱਚੇ, ਕਿ ਉਹ ਵੀ ਅੱਤਵਾਦੀ ਸੀ। ਜਿਹੜੇ ਟਰੱਕਾਂ ਦੇ ਟਰੱਕ ਭਰ ਕੇ ਲਾਸ਼ਾਂ ਦੇ ਤੋਰੇ, ਗਿਣਤੀ ਨਹੀਂ ਸੀ ਕੋਈ, ਕਿੰਨੀਆਂ ਕੁ ਬੀਬੀਆਂ, ਕਿੰਨੇ ਕੁ ਸਿੰਘ, ਕਿੰਨੇ ਕੁ ਭਚੰਗੀ ਭਚੰਗਣਾ ਸ਼ਹੀਦ ਕਰ ਦਿੱਤੇ ਟਰੱਕਾਂ ਦੇ ਟਰੱਕ ਭਰ ਕੇ ਇਸ ਪਾਵਨ ਪਵਿੱਤਰ ਨਗਰੀ ਤੋਂ ਤੋਰੇ, ਕਿ ਉਹ ਵੀ ਅੱਤਵਾਦੀ ਸੀ। ਕਿ ਆਮ ਜਿਹੜੀਆਂ ਸੰਗਤਾਂ ਪ੍ਰੇਮ ਅਦਬ ਦੇ ਨਾਲ ਦਰਸ਼ਨ ਕਰਨ ਆਈਆਂ ਸੀ ਉਹ ਅੱਤਵਾਦੀ ਸੀ? ਅੱਜ ਤੱਕ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਕਦੇ। ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਇਆ ਜਾਣਾ ਇਉਂ ਕਹਿ ਸਕਦੇ ਹਾਂ ਜਿਵੇਂ ਸਿੱਖ ਦੇ ਦਿਲ ਦੇ ਉੱਪਰ ਕਿਸੇ ਨੇ ਵਾਰ ਕੀਤਾ ਹੋਵੇ। ਸਿੱਖਾਂ ਦਾ ਦਿਲ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੱਖਾਂ ਦਾ ਦਿਲ ਹੈ, ਸਿੱਖਾਂ ਦੀ ਜਿੰਦ ਜਾਨ ਹੈ ਸ੍ਰੀ ਅਕਾਲ ਤਖਤ ਸਾਹਿਬ। ਜਦੋਂ ਅੱਜ ਵੀ ਤੁਸੀਂ ਕਿਤੇ ਢੱਠੇ ਹੋਏ ਅਕਾਲ ਤਖਤ ਸਾਹਿਬ ਦੀਆਂ ਤਸਵੀਰਾਂ ਵੇਖਦੇ ਹੋ ਨਾ, ਜਦੋਂ ਅੱਜ ਵੀ ਢੱਠੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਫੋਟੋਆਂ ਵੇਖਦੇ ਹੋ, ਅੰਦਰੋਂ ਇੱਕ ਵਾਰ ਧੂ ਨਿਕਲਦੀ ਹੈ ਵਾਹਿਗੁਰੂ ਆਹ ਦਿਨ ਕਿਤੇ ਫਿਰ ਕੌਮ ਨੂੰ ਨਾ ਵੇਖਣਾ ਪਵੇ। ਜਿਹੜਾ ਦਿਨ ਇਹ ਵੇਖਿਆ ਜਦੋਂ ਸ਼ਹੀਦ ਭਾਈ ਸਤਵੰਤ ਸਿੰਘ ਜੀ ਤੇ ਭਾਈ ਬੇਅੰਤ ਸਿੰਘ ਜੀ ਨੇ ਢੱਠੇ ਹੋਏ ਅਕਾਲ ਤਖ਼ਤ ਸਾਹਿਬ ਨੂੰ ਵੇਖਿਆ ਸੀ, ਉਦੋਂ ਹੀ ਮਨ ਵਿੱਚ ਆਇਆ ਸੀ ਨਾ ਵੀ ਜਾ ਕੇ ਬਦਲਾ ਲੈਣਾ ਇੰਦਰਾ ਤੋਂ, ਇਹ ਕੀ ਕੀਤਾ? ਅੱਜ ਦਾ ਉਹ ਦਿਨ ਹੈ ਗੁਰਮੁਖੋ, ਇੰਨੀ ਲੱਖਾਂ ਦੀ ਫੌਜ ਚੜ ਕੇ ਆਈ ਕੇਵਲ 250-300 ਸਿੰਘਾਂ ਨੂੰ ਕਾਬੂ ਕਰਨ ਦੇ ਵਾਸਤੇ। ਸਿੰਘ ਕਿੰਨੇ ਨੇ? 200-250 ਤੇ ਫੌਜ ਕਿੰਨੀ ਚੜ ਕੇ ਆਈ? ਲੱਖਾਂ ਦੀ। 200-250 ਬੰਦੇ ਨੂੰ ਕਾਬੂ ਕਰਨ ਵਾਸਤੇ ਲੱਖਾਂ ਦੀ ਫੌਜ ਕਦੇ ਟੈਂਕ ਨਹੀਂ ਲੈ ਕੇ ਆਉਂਦੀ, ਲੱਖਾਂ ਦੀ ਫੌਜ ਕਦੇ 200-250 ਬੰਦੇ ਨੂੰ ਕਾਬੂ ਕਰਨ ਦੇ ਵਾਸਤੇ ਸਟੇਨ ਗੰਨਾ AK-47 ਵਰਗੇ ਵੱਡੇ ਹਥਿਆਰ ਨਹੀਂ ਲੈ ਕੇ ਆਉਂਦੇ। ਪਰ ਸਾਜਿਸ਼ ਇਹੀ ਸੀ ਜੋ 1978 ਤੋਂ ਪ੍ਰਾਰੰਭ ਹੋਈ, ਫਿਰ 78 ਵਾਪਰਿਆ, 84 ਵਾਪਰਿਆ, ਫਿਰ ਇੱਥੇ ਬਸ ਨਹੀਂ ਕੀਤੀ ਇਹਨਾਂ ਜ਼ਾਲਮਾਂ ਨੇ, ਫਿਰ ਉਦੋਂ ਬਾਅਦ 84 ਤੋਂ ਬਾਅਦ 86 ਵਿੱਚ 87, 88, 99, 90, 98 ਤੱਕ ਫਿਰ ਇਹੋ ਜਿਹਾ ਦੌਰ ਚੱਲਿਆ ਜਦੋਂ ਝੂਠੇ ਮੁਕਾਬਲੇ ਬਣਾ ਬਣਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। 78 ਤੋਂ ਲੈ ਕੇ
98 तक 20 साल सिख पंथ ने यह संताप हंडाया। अज तक भी कदे तुसी इंटरनेट नू फरोड़ के वेखो उस समय जेड़े मावां दे पुत शहीद होए सी उन्हां चुल्हियां विच अज तक कदे अग नहीं बल सकी। उन्हां चुल्हियां दे विच अज तक घा उग गया। उन्हां बजुर्ग बापुआं दे पिठां दे विच कुब पै गए आप कम करदिआं करदिआं दे जिन्हां दे जवान पुत घरां विचों कढ कढ के उदों मारे गए। अज तक वह मावां अपने पुत्रां नूं उड़ीकदियां ने जिन्हां ने अपने पुत्रां दी मासूमियत नूं कतल हुंदे वेख्या है। 18 दिन का बच्चा, 18 दिन का मासूम बच्चा जिहदे ब्रस्ट मारिया ते उह शहीद कर दिता गया। अज तक उन्हां दीआं मावां इस गल नूं कोसदियां ने भी असीं अपने बच्चियां दे बचपन नूं नहीं वेख्या, अपने बच्चियां दे असीं उस निग नूं नहीं वेख्या जिहड़ा प्यार असीं उन्हां तों जवानी विच फिर बुढ़ेपे विच उन्हां ने साडा आसरा बनना सी। अरदास करिए सच्चे पातशाह दे चरणा विच, गरीब निवाज कृपा करो खालसे नूं राज पाक दी प्राप्ति होवे। खालसे दे राज दे विच 50-55 साल शेरे पंजाब महाराजा रणजीत सिंह जी ने राज कीता। उन्हां दे राज विच एक जेल तक नहीं सी हुंदी, किसे नूं फड़ के कदे जेल दे विच नहीं सी हिरासत दे विच लिया। जिन्हां दे जेल दे विच कहिंदे सी सोने दे गल सोने दी टली कुत्ते दे गल बन के छड़ दईए ते कदे चोरी नहीं हो सकती, जिन्हां दे राज दी गोरियां तक फ्रांस दे गोरे तक सिखण आउंदे सी वेखण आउंदे सी, जर्मन दे गोरे ब्रिटिश गवर्नमेंट वेखण आउंदी सी, इहो जिहा किहड़ा राज है जिहदे विच कोई प्रिजन नहीं, जिहदे विच कोई जेल नहीं, उत्थे कोई पाप नहीं करदा, कोई क्राइम नहीं हुंदा। सच्चे पातशाह कृपा करो खालसे नूं अपने राज पाक दी प्राप्ति होवे। किन्ना क चिर इन्हां दे मूंह वल वेखदे रहोगे कि सानूं इंसाफ मिले। मैं बड़े दुखदाई मन नाल इस गल नूं कई बारी कहिना, ਉਹ ਮਾਵਾਂ ਵੀ ਇਸ ਇਨਸਾਫ ਦੀ ਉਡੀਕ ਕਰਦਿਆਂ ਕਰਦਿਆਂ ਜਿਸ ਸੰਸਾਰ ਤੋਂ ਰੁਖਸਤ ਹੋ ਗਈਆਂ। ਕਿੰਨੀਆਂ ਮਾਵਾਂ ਕਿੰਨੇ ਬਾਪ ਬਜ਼ੁਰਗ ਹੋ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਡੀਕ ਸਿਰਫ ਇੱਕੋ ਇਹੀ ਰਹੀ, ਕਾਸ਼ ਸਾਨੂੰ ਕਿਤੇ ਇਨਸਾਫ ਮਿਲ ਜਾਏ, ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣ ਵਾਲੇ ਦੁਸ਼ਮਣਾਂ ਨੂੰ ਕਿਤੇ ਫਾਂਸੀ ਦੇ ਰੱਸੇ ਅਤੇ ਚੜ੍ਹਦੇ ਵੇਖੀਏ। ਜਿਨ੍ਹਾਂ ਨੇ ਸਾਡੇ ਪੁੱਤਰਾਂ ਨੂੰ ਘਰਾਂ ਵਿੱਚੋਂ ਕੱਢ ਕੱਢ ਕੇ ਮਾਰਿਆ, ਸਰਕਾਰਾਂ ਨੇ ਉਹਨਾਂ ਨੂੰ ਪੁਲਿਸ ਦੇ ਵਿੱਚ ਫੌਜ ਦੇ ਵਿੱਚ ਵੱਡੇ ਵੱਡੇ ਵੱਡੇ ਅਹੁਦੇ ਦਿੱਤੇ ਕਿ ਅਸੀਂ ਉਹਨਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਫਾਂਸੀਆਂ ਤੇ ਲਟਕਦੇ ਵੇਖੀਏ, ਪਰ ਇਹ ਸੁਪਨੇ ਨਾਲ ਲੈ ਕੇ ਹੀ ਉਹ ਹਜ਼ਾਰਾਂ ਲੱਖਾਂ ਮਾਵਾਂ ਤੇ ਲੱਖਾਂ ਬਾਪ ਆਪ ਵੀ ਇਸ ਸੰਸਾਰ ਤੋਂ ਸਦਾ ਲਈ ਕੂਚ ਕਰ ਗਏ। ਅਰਦਾਸ ਕਰੀਏ ਮਹਾਰਾਜ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਕਿਰਪਾ ਕਰੋ, ਤੁਹਾਡੇ ਪੰਥ ਦੀ ਬਾਉੜੀ ਹੋਵੇ ਮਹਾਰਾਜ। ਬੜਾ ਵਿਖੜਾ ਪੈਂਡਾ ਵੇਖਿਆ ਇਸ ਪੰਥ ਨੇ, ਭਾਵੇਂ ਇੰਨੀਆਂ ਸ਼ਹੀਦੀਆਂ ਹੋਈਆਂ ਅੱਜ ਤੱਕ ਕਦੇ ਡੋਲਿਆ ਨਹੀਂ ਮਹਾਰਾਜ ਤੇਰਾ ਸਿੱਖ। ਦੋ ਦੋ ਸਿੱਖ ਤੇਰੇ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਵਰਗੇ ਖਾਲਸਾਈ ਰਾਜ ਦਾ ਦਾਅਵਾ ਕਰਦੇ ਰਹੇ। ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾਜ, ਜਦੋਂ ਕਲਗੀਆਂ ਵਾਲੇ ਪਾਤਸ਼ਾਹ ਤੁਸੀਂ ਆਪ ਅਗਵਾਈ ਕਰੋਗੇ ਮਹਾਰਾਜ, ਫਿਰ ਉਹ ਦਿਨ ਦੂਰ ਨਹੀਂ ਜਦੋਂ ਮਹਾਰਾਜ ਤੁਹਾਡਾ ਖਾਲਸਾ ਫਿਰ ਤੋਂ ਤਖ਼ਤ ਤੇ ਬੈਠਾ ਹੋਇਆ ਦੁਨੀਆਂ ਦੇ ਨਕਸ਼ੇ ਤੇ ਦੇਖਿਆ ਜਾਏਗਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬੇਨਤੀ ਹੈ, ਜਪਜੀ ਸਾਹਿਬ ਜੀ ਦੇ ਚੌਪਈ ਸਾਹਿਬ ਜੀ ਦੇ ਨਿਤਨੇਮ ਤੋਂ ਵੱਖਰੇ ਪਾਠ ਕਰੋ, ਤਿੰਨਾਂ ਸ਼ਹੀਦਾਂ ਦੀ ਯਾਦ ਦੇ ਅੰਦਰ ਅਰਦਾਸ ਕਰੋ ਹਜ਼ੂਰ ਦੇ ਚਰਨਾਂ ਵਿੱਚ। ਮਹਾਰਾਜ ਕਿਰਪਾ ਕਰਿਓ ਸੱਚੇ ਪਾਤਸ਼ਾਹ, ਤੇਰੇ ਸਿੰਘਾਂ ਦੀ ਦਲੇਰੀ ਦੀ ਕਿਤੇ ਮਹਾਰਾਜ ਦਾਤ ਨਹੀਂ ਦਿੱਤੀ ਜਾ ਸਕਦੀ। ਜਿਵੇਂ ਚਮਕੌਰ ਦੀ ਗੜੀ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਤੁਸੀਂ 43-40 ਸਿੰਘ, 2 ਸਾਹਿਬਜ਼ਾਦੇ ਤੇ 43ਵੇਂ ਤੁਸੀਂ ਆਪ ਸੱਚੇ ਪਾਤਸ਼ਾਹ, ਇਹੋ ਜਿਹਾ ਹੀ ਕੁਝ ਸੀਨ ਮਹਾਰਾਜ ਅਕਾਲ ਤਖ਼ਤ ਸਾਹਿਬ ਤੇ ਦੇਖਣ ਨੂੰ ਮਿਲਿਆ, ਜਦੋਂ ਲੱਖਾਂ ਦੀਆਂ ਫੌਜਾਂ ਸੀ ਤੇ ਸਿੰਘ ਕੇਵਲ ਸੀ 200-250। ਮਹਾਰਾਜ ਜੈਸੇ ਉਹ ਸੂਰਵੀਰ ਯੋਧੇ ਆਪ ਜੀਆਂ ਨੇ ਪੈਦਾ ਕੀਤੇ, ਕਿਰਪਾ ਕਰੋ ਇਸ ਪੰਥ ਵਿੱਚ ਸਦਾ ਹੀ ਜੰਮੇ ਨੇ, ਸਦਾ ਹੀ ਜੰਮ ਰਹੇ ਨੇ ਤੇ ਸਦਾ ਹੀ ਜੰਮਦੇ ਰਹਿਣਗੇ। ਆਪ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ, ਅਗਵਾਈ ਬਖਸ਼ਿਸ਼ ਕਰੋ ਕੌਮ ਨੂੰ, ਕੋਈ ਪੰਥ ਨੂੰ ਅਜਿਹਾ ਕੋਈ ਯੋਗ ਆਗੂ ਮਿਲੇ ਜਿਹਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਇਆਂ ਮਹਾਰਾਜ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ, ਉਹਨਾਂ ਮਹਾਂਪੁਰਖਾਂ ਦੀਆਂ ਸ਼ਹਾਦਤਾਂ ਦਾ ਇਨਸਾਫ ਸਾਡੇ ਪੰਥ ਦੀ ਝੋਲੀ ਦੇ ਵਿੱਚ ਪੈ ਸਕੇ। ਸੋ ਹਜ਼ੂਰ ਨੇ ਤਰਸ ਕੀਤਾ ਹੈ ਪਿਛਲੇ ਕੁਝ ਹਫ਼ਤਿਆਂ ਤੋਂ ਸ੍ਰੀ ਜਾਪ ਸਾਹਿਬ ਜੀ ਦੀ ਲੜੀਵਾਰ ਪਾਵਨ ਪਵਿੱਤਰ ਕਥਾ ਪ੍ਰਾਰੰਭ ਹੋਈ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ, ਸ਼ਰਧਾ ਭਾਵਨਾ ਮਨ ਦੇ ਵਿੱਚ ਧਾਰੋ, ਅਦਬ ਸਤਿਕਾਰ ਦੇ ਨਾਲ ਕਲਗੀਆਂ ਵਾਲੇ ਬਾਜਾਂ ਵਾਲੇ ਸੋਹਣੀਆਂ ਆਵਾਜ਼ਾਂ ਵਾਲੇ ਸੱਚੇ ਪਾਤਸ਼ਾਹ ਨੀਲੇ ਦੇ ਸ਼ਾਹ ਸਵਾਰ ਸ਼ਾਹੇ ਸ਼ਹਿਨ ਸ਼ਾਹ ਸਾਹਿਬ ਆਲਮ ਸਰਵਰ ਏ ਕਾਇਨਾਤ ਜੀ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਚਨਾ, ਸ੍ਰੀ ਜਾਪ ਸਾਹਿਬ ਜੀ ਦੀ ਪਾਵਨ ਲੜੀਵਾਰ ਕਥਾ ਦੇ ਅਰਥਾਂ ਦੇ ਦਰਸ਼ਨ।

0: ਕਲਗੀਆਂ ਵਾਲੇ ਪਾਤਸ਼ਾਹ ਜੀ ਫਰਮਾਨ ਕਰਦੇ, ਹੁਣ ਮੈਂ ਭਗਵਤੀ ਛੰਦ ਉਚਾਰ ਰਿਹਾ ਹਾਂ, ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਹੈ ਪ੍ਰਸਾਦ ਤੇਰੀ ਬਖਸ਼ਿਸ਼ ਕਿਰਪਾ ਦੇ ਨਾਲ।
1: ਜਾਹਰ ਜਹੂਰ ਹੈ
0: ਕੇ ਦਾ ਅਰਥ ਇੱਥੇ ਜਿਵੇਂ ਅਸੀਂ ਫਾਰਸੀ ਦੇ ਵਿੱਚ ਪਹਿਲਾਂ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਜੋ ਜਿਹੜਾ ਇੱਦਾਂ ਦੇ ਸ਼ਬਦ ਫਾਰਸੀ ਦੇ ਵਿੱਚ ਵਰਤੇ ਜਾਂਦੇ, ਅਸੀਂ ਆਮ ਕਰਕੇ ਜਦੋਂ ਪੰਜਾਬੀ ਬੋਲੀ ਵਰਤਦੇ ਹਾਂ ਜਾਂ ਹਿੰਦੀ ਵਰਤਦੇ ਹਾਂ ਉਦੋਂ ਅਸੀਂ ਤੂੰ ਜਾਂ ਤੁਮ ਕਹਿੰਦੇ ਹਾਂ, ਤੈਨੂੰ ਇਸ ਤਰ੍ਹਾਂ ਦੇ ਨਾਲ, ਤੈਨੂੰ ਤੇਰਾ ਤੂੰ ਤੁਮ ਇਹ ਸ਼ਬਦ ਵਰਤਦੇ ਹਾਂ। ਪਰ ਫਾਰਸੀ ਦੇ ਵਿੱਚ ਹੁਣ ਇੱਥੇ ਸ਼ਬਦ ਕੇ ਵਰਤਿਆ ਹੈ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਕਿ ਜਾਹਰ ਜਹੂਰ ਹੈ, ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦ੍ਰਿਸ਼ਟਮਾਨ ਸੰਸਾਰ ਦੇ ਵਿੱਚ ਮਹਾਰਾਜ ਅਦ੍ਰਿਸ਼ਟ ਹੋ, ਦਿਸਦੇ ਨਹੀਂ ਪਰ ਮਹਾਰਾਜ ਆਪ ਜੀ ਦੀ ਸੱਤਾ ਹੈ, ਆਪ ਜੀ ਮੌਜੂਦ ਹੋ ਇਸ ਸੰਸਾਰ ਦੇ ਅੰਦਰ ਸਦਾ ਵਾਸਤੇ ਕਾਇਮ ਹੋ।
1: ਕੇ ਹਾਜ਼ਰ ਹਜ਼ੂਰ ਹੈ
0: ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਹਾਜ਼ਰ ਹੋ ਇਸ ਸੰਸਾਰ ਦੇ ਵਿੱਚ, ਕਿੰਨੇ ਕੁ ਹਾਜ਼ਰ, ਐਨ ਸਾਹਮਣੇ ਦਿਸਦੇ ਹੋ ਮਹਾਰਾਜ, ਕਿੰਨਾ ਕੁ ਨੇੜੇ ਹੋ, ਹੱਥਾਂ ਪੈਰਾਂ ਤੋਂ ਵੀ ਨੇੜੇ ਆ ਅਕਾਲ ਪੁਰਖ ਵਾਹਿਗੁਰੂ, ਤੇ ਰੱਬ ਦੇ ਪਿਆਰੇ ਕਹਿੰਦੇ ਤੇਰੇ ਸਾਹ ਲੈਣ ਤੋਂ ਵੀ ਰੱਬ ਤੇਰੇ ਨੇੜੇ ਆ, ਤੂੰ ਕਿਤੇ ਉਹਨੂੰ ਮਹਿਸੂਸ ਕਰਕੇ ਵੇਖ। ਜੇ ਸਰਗਣ ਸਰੂਪ ਵਿੱਚ ਵੇਖਣਾ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੀਏ, ਸਾਹਮਣੇ ਤਖਤਾਂ ਤੇ ਵਿਰਾਜਮਾਨ ਨੇ ਅਕਾਲ ਪੁਰਖ ਵਾਹਿਗੁਰੂ ਜੀ। ਜੇ ਕਿਤੇ ਜੀਵਾਂ ਦੇ ਅੰਦਰ ਦਰਸ਼ਨ ਕਰਨੇ ਹੋਣ ਤਾਂ ਉਹ ਕਿਹੜਾ ਜੀਵ ਹੈ, ਭਾਵੇਂ ਪਸ਼ੂ ਪੰਖੇਰੂ ਕਿਉਂ ਨਾ ਹੋਣ, ਭਾਵੇਂ ਇਨਸਾਨੀ ਜਾਮੇ ਦੇ ਜੀਵ ਮਨੁੱਖ ਕਿਉਂ ਨਾ ਹੋਣ, ਉਹ ਕਿਹੜਾ ਹੈ ਜਿਹਦੇ ਅੰਦਰ ਵਾਹਿਗੁਰੂ ਤੇਰੀ ਜੋਤ ਨਹੀਂ ਵਿਰਾਜਮਾਨ। ਸੱਚੇ ਪਾਤਸ਼ਾਹ ਤੁਸੀਂ ਪ੍ਰਗਟ ਰੂਪ ਦੇ ਵਿੱਚ ਪ੍ਰਕਾਸ਼ਮਾਨ ਹੋ ਸੰਸਾਰ ਦੇ ਵਿੱਚ, ਤੇ ਮਹਾਰਾਜ ਨੇੜੇ ਇੰਨੇ ਹੋ, ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਸਾਹਮਣੇ ਹੀ ਆਪ ਜੀ ਸੁਭਾਵਮਾਨ ਹੋਏ ਹੋਵੋ। ਸਦਾ ਵਾਸਤੇ ਸਲਾਮਤ ਹੋ ਮਹਾਰਾਜ, ਨਾ ਮਿਟਣ ਵਾਲੇ ਹੋ, ਨਾ ਮੁੱਕਣ ਵਾਲੇ ਹੋ, ਨਾ ਤੁਹਾਨੂੰ ਹੀ ਕੋਈ ਮੁਕਾ ਮਿਟਾ ਸਕਦਾ ਹੈ, ਸਦਾ ਵਾਸਤੇ ਸਥਿਰ ਰਹਿਣ ਵਾਲੇ ਹੋ ਇਸ ਸੰਸਾਰ ਦੇ ਅੰਦਰ।
1: ਸਮਸਤੁਲ ਕਲਾਮ ਹੈ
0: ਮਹਾਰਾਜ, ਜਿਹੜਾ ਤੁਹਾਡਾ ਕਲਾਮ ਹੈ ਨਾ, ਕਲਾਮ ਕਹਿੰਦੇ ਨੇ ਵਾਕ ਨੂੰ, ਕਲਾਮ ਕਹਿੰਦੇ ਨੇ ਸ਼ਬਦਾਂ ਨੂੰ, ਜਿਵੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ, ਸਦਾ ਵਾਸਤੇ ਰਹਿਣ ਵਾਲਾ ਇਹ ਸ਼ਬਦ ਰੂਪ ਅਕਾਲ ਪੁਰਖ ਵਾਹਿਗੁਰੂ, ਕੋਈ ਨੀ ਜਿਹੜਾ ਖਤਮ ਕਰ ਦੇਵੇ। ਅਸੀਂ ਆਮ ਕਰਕੇ ਕਹਿੰਦੇ ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਫਲਾਨੇ ਥਾਂ ਬੇਅਦਬੀ ਹੋ ਗਈ, ਮਨੁੱਖੀ ਮਨ ਬੇਅਦਬੀਆਂ ਕਰਦਾ ਹੈ ਗੁਰਮੁਖੋ, ਇਹ ਮਨੁੱਖੀ ਮਨ ਦੀ ਸੋਚ ਹੈ ਕਿ ਮਹਾਰਾਜ ਜੀ ਦੀ ਬੇਅਦਬੀ ਕਰ ਦਿੱਤੀ ਕਿਸੇ ਨੇ, ਹੋਣੀਆਂ ਨਹੀਂ ਚਾਹੀਦੀਆਂ ਮਹਾਰਾਜ ਜੀ ਦੀਆਂ ਬੇਅਦਬੀਆਂ, ਪਰ ਜਿਹੜੇ ਕਰਨ ਵਾਲੇ ਨੇ ਉਹ ਇਹ ਸੋਚਦੇ ਨੇ ਕਿ ਅਸੀਂ ਕਰ ਦਿੱਤੀ ਬੇਅਦਬੀ, ਪਰ ਉਹਨਾਂ ਨੂੰ ਕੌਣ ਇਸ ਗੱਲ ਨੂੰ ਸਮਝਾ ਸਕਦਾ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ਬਦ ਸਰੂਪ ਦੀ ਕਦੇ ਬੇਅਦਬੀ ਹੋ ਨਹੀਂ ਸਕਦੀ। ਇਹ ਤੇ ਤੁਸੀਂ ਸਿੱਖਾਂ ਦੇ ਦਿਲ ਤੜਫਾਉਣ ਨੂੰ, ਸਿੱਖਾਂ ਨੂੰ ਤੁਸੀਂ ਵਾਰ ਵਾਰ ਚੋਬ ਮਾਰ ਕੇ ਉਹਨਾਂ ਦਾ ਅੰਦਰੋਂ ਜਜ਼ਬਾ ਵੇਖਣ ਨੂੰ ਇਹੋ ਜਿਹੇ ਕੋਈ ਕਰਮ ਕਰਦੇ ਹੋ, ਪਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਇਸ ਸ਼ਬਦ ਸਰੂਪ ਦੀ ਬੇਅਦਬੀ ਕੋਈ ਕਰਨ ਵਾਲਾ ਸੰਸਾਰ ਵਿੱਚ ਪੈਦਾ ਨਹੀਂ ਹੋਇਆ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਮਸਤੁਲ ਕਲਾਮ ਹੈ ਤੁਹਾਡਾ ਜਿਹੜਾ ਵਾਕ ਹੈ ਮਹਾਰਾਜ, ਤੁਹਾਡਾ ਜਿਹੜਾ ਸ਼ਬਦ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਨਾਮ ਹੈ, ਇਹਨੂੰ ਸੰਸਾਰ ਦੇ ਵਿੱਚ ਕੋਈ ਨਹੀਂ ਖਤਮ ਕਰਨ ਵਾਲਾ ਜੰਮਿਆ, ਸਦਾ ਵਾਸਤੇ ਸਲਾਮਤ ਹੈ ਆਪ ਜੀਆਂ ਦੀ ਉਸਤਤੀ, ਆਪ ਜੀਆਂ ਦੀ ਵਡਿਆਈ।
1: ਸਾਹਿਬ ਦਿਮਾਗ ਹੈ
0: ਆਪ ਜੀ ਸ੍ਰੇਸ਼ਟ ਬੁੱਧੀ ਵਾਲੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆ ਸਾਰੇ ਸੰਸਾਰ ਦੇ ਅੰਦਰ ਤੇਰੀਆਂ ਹੀ ਸਿਆਣਪਾਂ ਨੇ ਵਾਹਿਗੁਰੂ, ਤੇਰੀ ਹੀ ਬੁੱਧੀ ਹੈ ਸਾਰੇ ਸੰਸਾਰ ਦੇ ਅੰਦਰ, ਜਿੰਨੇ ਬੁੱਧੀਮਾਨ ਨੇ ਸਭ ਤੇਰੇ ਤੋਂ ਹੇਠ ਨੇ, ਤੂੰ ਸਭ ਤੋਂ ਸ੍ਰੇਸ਼ਟ ਹੈ ਅਕਾਲ ਪੁਰਖ ਵਾਹਿਗੁਰੂ ਜੀ। ਆਪਣੀ ਮਤ ਦੇ ਨਾਲ ਬੰਦਾ ਜੇ ਕੁਝ ਕਰਨ ਕਰਾਉਣ ਵਾਲਾ ਹੁੰਦਾ, ਫਿਰ ਸਦਾ ਆਪਣੇ ਹਿੱਸੇ ਅਮੀਰੀ ਲਿਖਦਾ ਤੇ ਦੂਸਰਿਆਂ ਦੇ ਹਿੱਸੇ ਗਰੀਬੀ ਲਿਖਦਾ, ਸਦਾ ਆਪਣੇ ਹਿੱਸੇ ਚੰਗਿਆਈਆਂ ਲਿਖਦਾ ਦੂਸਰਿਆਂ ਦੇ ਹਿੱਸੇ ਬੁਰਿਆਈਆਂ ਲਿਖਦਾ, ਆਪਣੇ ਵੈਰੀਆਂ ਦੇ ਹਿੱਸੇ ਪਾਪ ਲਿਖਦਾ, ਆਪਣੇ ਹਿੱਸੇ ਪੁੰਨ ਲਿਖਦਾ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਇੰਨੀ ਸ੍ਰੇਸ਼ਟ ਬੁੱਧ ਵਾਲੇ ਹੋ ਮਹਾਰਾਜ, ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋਹੀ ਦਿੱਤੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਇੰਨੀ ਸ੍ਰੇਸ਼ਟ ਮਹਾਨ ਬੁੱਧੀ ਦੇ ਮਾਲਕ ਹੋ, ਇੰਨੇ ਬੁੱਧੀਮਾਨ ਹੋ ਮਹਾਰਾਜ, ਤੁਹਾਨੂੰ ਇੰਨਾ ਹਿਸਾਬ ਹੈ ਇਸ ਗੱਲ ਦਾ, ਜਿਹਨੇ ਜਿਹੋ ਜਿਹੇ ਕਰਮ ਕੀਤੇ ਨੇ ਉਹਨੂੰ ਉਹੋ ਜਿਹਾ ਹੀ ਦੇਣਾ ਹੈ, ਕਿਸੇ ਦੇ ਕਰਮਾਂ ਦਾ ਹਿਸਾਬ ਕੋਈ ਦੂਜਾ ਨਹੀਂ ਭੋਗਦਾ। ਕੈਸੇ ਬੁੱਧੀਮਾਨ ਹੋ ਮਹਾਰਾਜ ਆਪ ਜੀ, ਕਦੇ ਜਿਹਨੂੰ ਇਸ ਸੰਸਾਰ ਤੋਂ ਲੈ ਕੇ ਜਾਣਾ ਹੋਵੇ ਕਦੇ ਭੁਲੇਖੇ ਨਾਲ ਕਿਸੇ ਹੋਰ ਨੂੰ ਨਹੀਂ ਲੈ ਗਿਆ, ਮਾਂ ਨੂੰ ਲਿਜਾਣਾ ਹੋਵੇ ਕਦੇ ਪੁੱਤ ਨੂੰ ਨਹੀਂ ਲੈ ਗਿਆ, ਭਾਵੇਂ ਕੋਲੇ ਖੜੀ ਮਾਂ ਕਹਿੰਦੀ ਹੋਵੇ ਮੇਰਾ ਪੁੱਤ ਸੰਸਾਰ ਤੋਂ ਚਲਿਆ ਗਿਆ, ਕਿਰਪਾ ਕਰ ਵਾਹਿਗੁਰੂ ਮੈਨੂੰ ਲੈ ਜਾ, ਇਹਨੂੰ ਸਵਾਸ ਦੇ ਦੇ, ਕਦੇ ਨਹੀਂ ਹੁੰਦਾ। ਉਹ ਕਹਿੰਦਾ ਵਾਰੀ ਇਹਦੀ ਸੀ, ਇਹਨੂੰ ਲਿਜਾਣਾ ਹੈ, ਤੂੰ ਨਹੀਂ ਜਾ ਸਕਦੀ ਇਹਦੀ ਥਾਂ ਤੇ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਐਸੀ ਸ੍ਰੇਸ਼ਟ ਬੁੱਧੀ ਵਾਲੇ ਹੋ, ਐਸੇ ਮਹਾਨ ਬੁੱਧੀਮਾਨ ਹੋ ਮਹਾਰਾਜ ਆਪ ਜੀ, ਤੁਹਾਡੀ ਬੁੱਧੀ ਤੁਹਾਡੀ ਅਕਲ ਦੇ ਤੁਲ ਵੀ ਇਸ ਸੰਸਾਰ ਦੇ ਵਿੱਚ ਕੋਈ ਨਹੀਂ ਹੋ ਸਕਦਾ। ਮਹਾਰਾਜ ਤੁਸੀਂ ਇੰਨੇ ਸੋਹਣੇ ਹੋ, ਇਉਂ ਕਹਿ ਲਈਏ ਜਿਵੇਂ ਹੁਸਨ ਦਾ ਦੀਪਕ ਹੋਵੋ, ਜਿਵੇਂ ਹੁਸਨ ਦਾ ਦੀਵਾ ਹੋਵੋ। ਜਿਵੇਂ ਲਾਟ ਬਲਦੀ ਕਿੰਨੀ ਸੋਹਣੀ ਲੱਗਦੀ ਹੈ, ਜਦੋਂ ਦੀਵੇ ਬਹੁਤੇ ਸਾਰੇ ਬਲਦੇ ਹੋਣ ਨਾ ਬੜੇ ਪਿਆਰੇ ਲੱਗਦੇ, ਭਾਵੇਂ ਲੱਖਾਂ ਵਾਰੀ ਵੇਖੇ ਹੋਣ ਇਹਨਾਂ ਅੱਖਾਂ ਨੇ ਉਹਨਾਂ ਉਹ ਦੀਵੇ, ਇਹ ਲਾਟਾਂ ਬੜੀ ਵਾਰੀ ਇਹਨਾਂ ਅੱਖਾਂ ਨੇ ਵੇਖੀਆਂ ਹੋਣਗੀਆਂ, ਪਰ ਫਿਰ ਬੰਦਾ ਉਹਨਾਂ ਨੂੰ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰਦਾ ਵੀ ਬੜਾ ਸੋਹਣਾ ਲੱਗਦਾ ਇਹ ਚਿਰਾਗ ਬਲਦਾ ਹੋਇਆ। ਉਸ ਦੀਵੇ ਨੂੰ ਆਪਣੇ ਹੱਥ ਦੀ ਹਥੇਲੀ ਤੇ ਰੱਖ ਰੱਖ ਕੇ ਅਸੀਂ ਫੋਟੋਆਂ ਖਿੱਚਦੇ ਹਾਂ, ਕਿਉਂ? ਬੜਾ ਪਿਆਰਾ, ਬੜਾ ਸੋਹਣਾ ਲੱਗਦਾ ਹੈ। ਮਹਾਰਾਜ ਇਉਂ ਕਹਿ ਲਈਏ ਤੁਸੀਂ ਕਿੰਨੇ ਸੋਹਣੇ ਹੋ ਕਿ ਹੁਸਨ ਅਲ ਚਿਰਾਗ ਹੈ, ਇਉਂ ਕਹਿ ਲਈਏ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਤਾਂ ਹੁਸਨ ਦੇ ਦੀਪਕ ਹੋ, ਹੁਸਨ ਦੇ ਚਿਰਾਗ ਹੋ ਆਪ ਜੀ।
1: ਕਾਮਲ ਕਰੀਮ ਹੈ,
0: ਪਰਮ ਬਖਸ਼ਣ ਦੋ ਮਹਾਰਾਜ, ਤੁਸੀਂ ਸਾਰੇ ਪਾਪ ਤੁਸੀਂ ਬਖਸ਼ ਦੇਣ ਵਾਲੇ ਹੋ। ਇੱਕ ਵਾਰੀ ਤੇਰੇ ਦਰ ਤੇ ਆ ਕੇ ਢਹਿਣ ਦੀ ਤੇ ਤੌਬਾ ਕਰਨ ਦੀ ਦੇਰੀ ਹੈ, ਤੁਸੀਂ ਬਖਸ਼ਣ ਦੋ ਮਹਾਰਾਜ। ਵੱਡੇ ਤੋਂ ਵੱਡੇ ਪਾਪ ਕੋਈ ਸੰਸਾਰ ਵਿੱਚ ਕਰਕੇ ਆ ਜਾਏ ਨਾ, ਤੇ ਇੱਥੇ ਆ ਕੇ ਇੱਕ ਵਾਰੀ ਕਹਿ ਦੇਵੇ ਮਹਾਰਾਜ ਮੈਨੂੰ ਬਖਸ਼ ਲਓ। ਤੇ ਫਿਰ ਮੱਝਾਂ ਚੋਰੀ ਕਰਕੇ ਆਇਆ ਸੀ ਬਿਧੀ ਚੰਦ, ਬਾਬੇ ਅਦਲੀ ਦੇ ਕੋਲੇ ਆ ਕੇ ਆਖਿਆ ਬਾਬਾ ਜੀ ਪਿੰਡ ਵਿੱਚੋਂ ਮੱਝਾਂ ਚੋਰੀ ਕਰਕੇ ਲੈ ਆਇਆ। ਬਾਬਾ ਅਦਲੀ ਕਹਿਣ ਲੱਗੇ ਅੱਗੇ ਤੋਂ ਤਾਂ ਨਹੀਂ ਇਹ ਕੰਮ ਕਰਦਾ। ਕਹਿਣ ਲੱਗੇ ਕਦੇ ਨਹੀਂ ਕਰਦਾ, ਮੈਨੂੰ ਰੱਬ ਦੇ ਨਾਂ ਨਾਲ ਜੋੜ ਦਿਓ, ਐਸੇ ਰੱਬ ਦੇ ਨਾਲ, ਐਸੀ ਰੱਬ ਦੇ ਨਾਲ ਪ੍ਰੀਤ ਪਾਈਏ ਵਿਧੀਏ ਨੇ। ਆਇਆ ਤੇ ਮੱਝਾਂ ਚੋਰੀ ਕਰਕੇ ਸੀ ਐਸਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਇਆ, ਐਸੇ ਬਚਨ ਕਮਾਏ, ਐਸਾ ਬਖਸ਼ਿਆ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਆਖ ਦਿੱਤਾ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਪਰਮ ਬਖਸ਼ਣ ਦੋ ਮਹਾਰਾਜ, ਵੱਡਿਆਂ ਤੋਂ ਵੱਡੇ ਪਾਪਾਂ ਨੂੰ ਬਖਸ਼ ਦੇਣ ਵਾਲੇ ਹੋ, ਮਹਾਨ ਬਖਸ਼ਿਸ਼ਾਂ ਕਰਨ ਵਾਲੇ ਹੋ ਆਪ ਜੀ।
1: ਕਿ ਰਾਜਕ ਰਹੀਮ ਹੈ,
0: ਸਾਰੀ ਦੁਨੀਆਂ ਨੂੰ ਰਹਿਮ ਕਰਕੇ ਰਾਜਕ ਦੇਣ ਵਾਲਾ ਹੈ, ਸਾਰੀ ਦੁਨੀਆਂ ਤੇ ਰਹਿਮ ਕਰਕੇ। ਵੇਖੋ ਸੰਸਾਰਿਕ ਗੱਲ ਕਹਿੰਦਾ ਹੈ, ਭਾਵੇਂ ਕੱਖਾਂ ਦੀ ਕੁੱਲੀ ਵਿੱਚ ਕੋਈ ਕਿਉਂ ਨਾ ਰਹਿੰਦਾ ਹੋਵੇ, ਰੋਟੀ ਤੋਂ ਭੁੱਖਾ ਨਹੀਂ ਮਰਦਾ। ਭਾਵੇਂ ਜੰਗਲਾਂ ਵਿੱਚ ਕੋਈ ਜਾ ਕੇ ਬਹਿ ਜਾਏ, ਜਿੱਥੋਂ ਮਰਜ਼ੀ ਬੰਦੋਬਸਤ ਰੱਬੋ ਦਾ ਕਰ ਦੇਵੇ, ਉਹ ਤੇ ਮਹਾਰਾਜ ਕਹਿੰਦੇ ਆ ਸੈਲ ਦੇ ਵਿੱਚ ਪੱਥਰ ਦੇ ਵਿੱਚ ਵੀ ਜੀਆਂ ਨੂੰ ਰੋਜੀ ਦੇ ਦਿੰਦਾ ਹੈ। ਮਹਾਰਾਜ ਦੀ ਗੁਰਬਾਣੀ ਕਹਿੰਦੀ ਹੈ ਉੱਥੇ ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ। ਮਹਾਰਾਜ ਕਹਿੰਦੇ ਸਮੁੰਦਰ ਦੇ ਜੀਵਾਂ ਨੂੰ ਵੇਖਿਆ ਕਰ, ਕਦੇ ਪਾਣੀ ਵਿੱਚ ਰਹਿਣ ਵਾਲਿਆਂ ਨੂੰ, ਉੱਥੇ ਕਿਹੜੀਆਂ ਹੱਟੀਆਂ ਚੱਲਦੀਆਂ ਨੇ, ਉੱਥੇ ਕੌਣ ਕਿਰਤ ਕਰਨ ਜਾਂਦਾ ਹੈ, ਕੌਣ ਦਿਹਾੜੀਆਂ ਕਰਨ, ਕੌਣ ਕਮਾਉਣ ਜਾਂਦਾ ਹੈ। ਮਹਾਰਾਜ ਕਹਿੰਦੇ ਉੱਥੇ ਹੱਟੀਆਂ ਨਹੀਂ ਚੱਲਦੀਆਂ, ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ, ਉੱਥੇ ਕੋਈ ਨਹੀਂ ਕਿਰਤ ਕਰਨ ਜਾਂਦਾ। ਮਹਾਰਾਜ ਕਹਿੰਦੇ ਉਹਨਾਂ ਦੇ ਵੱਲ ਵੇਖਿਆ ਕਰ, ਰੱਬ ਉਹਨਾਂ ਨੂੰ ਵੀ ਰਿਜ਼ਕ ਰੋਜੀ ਦੇ ਰਿਹਾ ਹੈ, ਪੱਥਰਾਂ ਦੇ ਵਿੱਚ ਵੀ ਕੀੜਿਆਂ ਨੂੰ ਖਾਣ ਨੂੰ ਦਿੰਦਾ ਹੈ, ਤੈਨੂੰ ਕਿਉਂ ਨਾ ਦੇਵੇਗਾ। ਕਿ ਰਾਜਕ ਰਹੀਮ ਹੈ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਾਰਿਆਂ ਦੇ ਉੱਪਰ ਰਹਿਮ ਕਰਕੇ ਮਿਹਰ ਕਰਕੇ ਸਾਰਿਆਂ ਨੂੰ ਰੋਜੀ ਦੇਣ ਵਾਲਾ ਰਹੀਮ ਮਾਲਕ ਹੈ। ਇਸ ਗੱਲ ਦਾ ਨਿਰਣਾ ਪੱਕੇ ਤਰ੍ਹਾਂ ਦੇ ਨਾਲ ਨਿਸ਼ਚਾ ਹੈ ਕਿ ਸਾਰਿਆਂ ਨੂੰ ਤੂੰ ਹੀ ਰੋਜੀ ਦੇਣ ਵਾਲਾ ਹੈ ਵਾਹਿਗੁਰੂ। ਦੱਦਾ ਦਾਤਾ ਏਕ ਹੈ, ਦੂਜਾ ਕੋਈ ਹੋਰ ਦਾਤਾ ਨਹੀਂ, ਇੱਕੋ ਹੀ ਦਾਤਾ ਹੈ, ਉਹ ਬਸ ਤੂੰ ਹੈ ਅਕਾਲ ਪੁਰਖ ਵਾਹਿਗੁਰੂ, ਸਭ ਕੋ ਦੇਵਨਹਾਰ, ਸਾਰਿਆਂ ਨੂੰ ਦੇਣ ਵਾਲਾ ਹੈ, ਰੋਜੀ ਬਖਸ਼ਿੰਦ ਹੈ ਤੂੰ।
1: ਕਿ ਰਾਜਕ ਰਹਿੰਦ ਹੈ,
0: ਸਾਰਿਆਂ ਨੂੰ ਰੋਜੀ ਦੇ ਰਿਹਾ ਹੈ, ਤੇ ਸਾਰਿਆਂ ਨੂੰ ਉਸ ਰੋਜੀ ਦੇ ਵਿੱਚੋਂ ਫਿਰ ਮੁਨਾਫਾ ਵੀ ਦੇਣ ਵਾਲਾ ਤੂੰ ਹੀ ਹੈ, ਕਮਾਈਆਂ ਦੇ ਵਿੱਚ ਵਰਕਤਾਂ ਪਾਉਣ ਵਾਲਾ ਵੀ ਵਾਹਿਗੁਰੂ ਤੂੰ ਹੀ ਹੈ।
1: ਕਰੀਮੁਲ ਕਮਾਲ ਹੈ,
0: ਕਮਾਲ ਦੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ, ਜਿਹੜੀਆਂ ਬਖਸ਼ਿਸ਼ਾਂ ਸੋਚੀਆਂ ਵੀ ਨਹੀਂ ਜਾ ਸਕਦੀਆਂ ਉਹ ਤੂੰ ਬਖਸ਼ਿਸ਼ਾਂ ਕਰਦਾ ਹੈ, ਕਮਾਲ ਦੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ ਤੂੰ ਵਾਹਿਗੁਰੂ। ਅੱਗੇ ਮਹਾਰਾਜ ਦੇ ਜਦੋਂ ਸਮਾਪਤੀ ਦੇ ਸ਼ਬਦ ਆਉਣਗੇ ਨਾ, ਉੱਥੇ ਸ਼ਬਦ ਕਰੀਮੁਲ ਕੁਨਿੰਦਾ ਵੀ ਆਉਣਗੇ। ਤੂੰ ਕਮਾਲ ਦੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ, ਮੇਰੇ ਹੱਥ ਸਦਾ ਛੋਟੇ ਨੇ ਵਾਹਿਗੁਰੂ, ਤੇਰਾ ਹੱਥ ਦੇਣ ਵਾਲਾ ਸਦਾ ਵਾਸਤੇ ਵੱਡਾ ਹੈ। ਜੇ ਬੱਚੇ ਨੇ ਆਪਣੇ ਹੱਥ ਨਾਲ ਕੱਢਣੀ ਹੋਵੇ ਕੋਈ ਚੀਜ਼ ਤੇ ਬੜੀ ਥੋੜੀ ਨਿਕਲੇਗੀ, ਜੇ ਪਿਤਾ ਨੇ ਆਪਣੇ ਹੱਥ ਨਾਲ ਦੇਣੀ ਹੋਵੇ ਤੇ ਸਦਾ ਵੱਧ ਦਿੱਤੀ ਜਾਏਗੀ, ਕਿਉਂਕਿ ਪਿਤਾ ਦੇ ਹੱਥ ਵੱਡੇ ਹੁੰਦੇ ਨੇ ਆਪਣੇ ਪੁੱਤਰ ਆਪਣੇ ਬੱਚਿਆਂ ਦੇ ਨਾਲ। ਹੇ ਵਾਹਿਗੁਰੂ ਤੂੰ ਕਮਾਲ ਦੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ, ਸਾਰਿਆਂ ਨੂੰ ਭਰਨ ਵਾਲਾ ਹੈ, ਸਾਰਿਆਂ ਦੇ ਉੱਪਰ ਰਹਿਮ ਕਰਕੇ ਮਹਾਰਾਜ ਬਖਸ਼ਿਸ਼ਾਂ ਕਰਨ ਵਾਲਾ ਹੈ।
1: ਹੁਸਨ ਜਮਾਲ ਹੈ,
0: ਹੇ ਅਕਾਲ ਪੁਰਖ ਵਾਹਿਗੁਰੂ ਜੀ ਤੇਰਾ ਹੁਸਨ, ਤੇਰਾ ਰੂਪ, ਤੇਰਾ ਸੁਹੱਪਣ ਤੋਂ ਇੰਨਾ ਸੋਹਣਾ ਹੈ ਮਹਾਰਾਜ, ਤੇਰਾ ਤੇਜ ਪ੍ਰਤਾਪ ਵੇਖਿਆ ਨਹੀਂ ਜਾ ਸਕਦਾ, ਤੇਰਾ ਜਾਹੋ ਜਲਾਲ ਮਹਾਰਾਜ ਝੱਲਿਆ ਨਹੀਂ ਜਾ ਸਕਦਾ। ਜਿੰਨੀ ਵਾਰੀ ਮਹਾਰਾਜ ਦੇ ਮਰਜ਼ੀ ਦਰਸ਼ਨ ਕਰ ਲਈਏ ਕਦੇ ਨਹੀਂ ਅੱਖਾਂ ਰੱਜਦੀਆਂ, ਵਾਰ ਵਾਰ ਹਜ਼ੂਰ ਦੇ ਦਰਸ਼ਨ ਕਰਨ ਨੂੰ ਦਿਲ ਕਰਦਾ ਹੈ। ਸੱਚੇ ਪਾਤਸ਼ਾਹ ਜੀ ਦੇ ਤਾਂ ਸੋਹਣੇ ਸੋਹਣੇ ਰੁਮਾਲਿਆਂ ਦੇ ਕਿਤੇ ਦਰਸ਼ਨ ਹੋ ਜਾਣ ਨਾ, ਮਨ ਉਹਨਾਂ ਤੋਂ ਹੀ ਨਹੀਂ ਪਰੇ ਹੁੰਦਾ, ਅੱਖਾਂ ਉਹਨਾਂ ਤੋਂ ਹੀ ਨਹੀਂ ਪਰੇ ਹੁੰਦੀਆਂ। ਤੇ ਸੋਚ ਕੇ ਵੇਖੋ ਜਿਹੜੇ ਅੱਖਾਂ ਬੰਦ ਕਰਦੇ ਹੋਣਗੇ ਤੇ ਉਹਨਾਂ ਨੂੰ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਹੋਣਗੇ ਨਾ, ਜਿਹਨਾਂ ਨੂੰ ਅੰਦਰ ਉਹ ਮਹਿਸੂਸ ਹੋ ਕੇ ਉਹ ਰੱਬ ਦੀ ਮੂਰਤ ਉਹ ਪ੍ਰਕਾਸ਼ਮਾਨ ਅੰਦਰ ਹਿਰਦੇ ਵਿੱਚ ਹੋਵੇਗਾ ਤੇ ਉਹ ਫਿਰ ਅੱਖਾਂ ਕਿਵੇਂ ਚੱਕ ਸਕਦੇ ਹੋਣਗੇ। ਹੇ ਅਕਾਲ ਪੁਰਖ ਵਾਹਿਗੁਰੂ ਤੂੰ ਇੰਨਾ ਸੋਹਣਾ ਹੈ, ਤੇਰੇ ਤੇਜ ਪ੍ਰਤਾਪ ਨੂੰ ਵੇਖਿਆ ਨਹੀਂ ਜਾ ਸਕਦਾ ਕਦੇ।
1: ਗਨੀਮਲ ਖਿਰਾਜ ਹੈ,
0: ਤੂੰ ਵੈਰੀਆਂ ਤੋਂ ਵੀ ਖਿਰਾਜ ਲੈਣ ਵਾਲਾ ਹੈ, ਵੈਰੀਆਂ ਤੋਂ ਵੀ ਜਿਹੜੇ ਤੇਰੇ ਨਾਲ ਦਗਾ ਕਰਨ ਵਾਲੇ ਹੋਣ, ਜਿਹੜੇ ਤੇਰੀ ਹੋਂਦ ਨੂੰ ਹੀ ਨਾ ਮੰਨਦੇ ਹੋਣ, ਜਿਹੜੇ ਕਹਿੰਦੇ ਹੋਣ ਕਿਹੜਾ ਰੱਬ, ਕੌਣ ਰੱਬ, ਕਿੱਥੇ ਰੱਬ, ਅਸੀਂ ਨੀ ਰੱਬ ਨੂੰ ਜਾਣਦੇ, ਸੱਚੇ ਪਾਤਸ਼ਾਹ ਤੂੰ ਉਹਨਾਂ ਦੇ ਨਾਲ ਵੀ ਲੇਖਾ ਜੋਖਾ ਕਰ ਲੈਣ ਵਾਲਾ ਹੈ। ਵੱਡੇ ਤੋਂ ਵੱਡੇ ਵੈਰੀ ਵੀ ਆ ਕੇ ਤੇਰੇ ਦਰ ਤੇ ਝੁਕ ਜਾਂਦੇ ਨੇ ਮਹਾਰਾਜ, ਇੱਕ ਨਾ ਇੱਕ ਦਿਨ ਜਿਹੜੇ ਸਾਰੀ ਜ਼ਿੰਦਗੀ ਤੇਰੇ ਨਾਲ ਮੱਥਾ ਲਾਉਂਦੇ ਰਹੇ ਹੋਣ ਨਾ, ਇੱਕ ਨਾ ਦਿਨ ਆ ਕੇ ਔਰੰਗਜ਼ੇਬ ਵਰਗੇ ਤੇਰੇ ਚਰਨਾਂ ਤੇ ਝੁਕੀ ਗਏ ਸੀ ਨਾ ਕਿ ਕਲੰਗੀਆਂ ਵਾਲਿਆ ਕੈਸਾ ਤੇਰਾ ਦਿਲ ਹੈ, ਤੂੰ ਮੈਨੂੰ ਚਿੱਠੀ ਲਿਖ ਕੇ ਭੇਜੀ ਹੈ ਜ਼ਫਰਨਾਮਾ, ਵਿੱਚ ਇਹਦੇ ਲਿਖ ਦਿੱਤਾ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਤੂੰ ਮੈਨੂੰ ਲਿਖ ਕੇ ਭੇਜ ਦਿੱਤਾ ਉਸ ਰੱਬ ਤੋਂ ਡਰ ਜਿਹਦੇ ਕੋਲੇ ਨਾ ਸਾਜ ਹੈ ਨਾ ਬਾਜ ਹੈ ਨਾ ਫੌਜ ਹੈ ਨਾ ਫਰਸ਼ ਹੈ। ਵੇਖ ਉਸ ਰੱਬ ਦਾ ਨਿਆਂ, ਉਹ ਸਾਰਿਆਂ ਦੇ ਉੱਪਰ ਮਿਹਰ ਵੀ ਕਰਨ ਵਾਲਾ ਹੈ ਤੇ ਸਾਰਿਆਂ ਤੋਂ ਚੰਗਿਆਈਆਂ ਖੋਹ ਵੀ ਲੈਣ ਵਾਲਾ ਹੈ, ਉਹ ਰਾਜ ਭਾਗ ਅਕਾਲ ਪੁਰਖ ਵਾਹਿਗੁਰੂ ਖੋਹ ਵੀ ਲੈਣ ਵਾਲਾ ਹੈ। ਹੇ ਸੱਚੇ ਪਾਤਸ਼ਾਹ, ਖਿਰਾਜ ਕਹਿੰਦੇ ਨੇ ਕਿਰਾਏ ਨੂੰ, ਕਰ ਨੂੰ, ਟੈਕਸ ਨੂੰ, ਸੱਚੇ ਪਾਤਸ਼ਾਹ ਤੂੰ ਵੈਰੀਆਂ ਤੋਂ ਵੀ ਖਿਰਾਜ ਲੈਣ ਵਾਲਾ ਹੈ।
1: ਗਰੀਬ ਨਿਵਾਜ ਹੈ,
0: ਤੇ ਮਹਾਰਾਜ ਜਿਹੜੇ ਤੇਰੇ ਦਰ ਤੇ ਮੱਥਾ ਲਾਉਣ, ਤੇਰੇ ਦਰ ਤੇ ਚੜ ਕੇ ਆਉਣ, ਉਹਨਾਂ ਨੂੰ ਫਿਰ ਤੂੰ ਸਬਕ ਸਿਖਾਉਣ ਵਾਲਾ ਵੀ ਹੈ, ਪਰ ਤੂੰ ਗਰੀਬਾਂ ਨੂੰ ਫਿਰ ਨਿਵਾਜਣ ਵਾਲਾ ਵੀ ਹੈ। ਜਿਹੜੇ ਤੇਰੇ ਦਰ ਤੇ ਢਹਿ ਕੇ ਆਏ ਹੋਣ ਭਾਈ ਨੰਦ ਲਾਲ ਜੀ ਵਰਗੇ, ਉਹਨਾਂ ਨੂੰ ਫਿਰ ਐਸੀ ਜਗ੍ਹਾ ਦਿੱਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਤੁਸੀਂ ਆਪਣੇ ਚਰਨਾਂ ਦੇ ਵਿੱਚ ਸਦਾ ਵਾਸਤੇ ਮਹਾਰਾਜ ਤੇਰੇ ਹੋ ਗਏ। ਆਏ ਤਾਂ ਭਾਵੇਂ ਡਰਦੇ ਸੀ, ਲੁਕਦੇ ਸੀ ਔਰੰਗਜ਼ੇਬ ਤੋਂ, ਪਰ ਤੁਸੀਂ ਐਸੀ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਉਹਨਾਂ ਨੂੰ ਜਗ੍ਹਾ ਦਿੱਤੀ, ਮਹਾਰਾਜ ਸਦਾ ਵਾਸਤੇ ਤੇਰੇ ਹੋ ਗਏ। ਤੈਨੂੰ ਗਰੀਬ ਨਿਵਾਜ ਵੀ ਕਹਿੰਦੇ ਨੇ, ਗਰੀਬ ਉਲ ਨਿਵਾਜ ਹੈ।
1: ਹਰੀ ਫੁਲ ਸਿਕੰਨ ਹੈ,
0: ਹਰੀ ਫੁਲ ਸਿਕੰਨ ਹੈ, ਵੈਰੀਆਂ ਨੂੰ ਦੁਸ਼ਮਣਾਂ ਨੂੰ ਤੂੰ ਨਾਸ਼ ਕਰਨ ਵਾਲਾ ਹੈ।
1: ਹਿਰਾਸਲ ਫਿਕੰਨ ਹੈ,
0: ਹਿਰਾਸਲ ਕਹਿੰਦੇ ਨੇ ਡਰ ਨੂੰ, ਹਿਰਾਸਤ ਨੂੰ ਬੰਧਨ ਵੀ ਕਹਿ ਦਿੰਦੇ ਨੇ, ਤੂੰ ਬੰਧਨਾਂ ਨੂੰ ਫੈਂਕਣ ਵਾਲਾ ਹੈ। ਜਿਵੇਂ ਹਿੰਦੀ ਦਾ ਸ਼ਬਦ ਅਸੀਂ ਵਰਤਦੇ ਹਾਂ, ਪੰਜਾਬੀ ਵਿੱਚ ਕਹਿੰਦੇ ਹਾਂ ਸੁੱਟ ਦੇਣਾ, ਹਿੰਦੀ ਵਿੱਚ ਜਦੋਂ ਅਸੀਂ ਸ਼ਬਦ ਵਰਤਦੇ ਹਾਂ ਅਸੀਂ ਕਹਿੰਦੇ ਹਾਂ ਫੈਂਕ ਦੇਣਾ, ਫੈਂਕ ਦੇਣਾ। ਹਿਰਾਸਲ ਫਿਕੰਨ ਹੈ, ਤੂੰ ਡਰ ਨੂੰ ਦੂਰ ਸਿੱਟਣ ਵਾਲਾ ਹੈ। ਇਸੇ ਕਰਕੇ ਜਿਹੜੇ ਤੇਰੇ ਚਰਨਾਂ ਨਾਲ ਜੁੜ ਜਾਂਦੇ ਨੇ ਨਾ, ਉਹ ਵੀ ਆਪਣੇ ਡਰ ਨੂੰ ਲਾਹ ਕੇ ਰੱਖ ਦਿੰਦੇ ਨੇ, ਫਿਰ ਪਿਓ ਤੇ ਪੁੱਤ ਚਰਖੜੀ ਤੇ ਚੜ ਜਾਂਦੇ ਨੇ, ਸੁਬੇਗ ਸਿੰਘ ਤੇ ਸਹਿਬਾਜ ਸਿੰਘ। ਫਿਰ ਮਹਾਰਾਜ 7 ਤੇ 9 ਸਾਲ ਦੇ ਸਾਹਿਬਜ਼ਾਦੇ ਗੁਰੂ ਪੁੱਤਰ ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਖੜਨਾ, ਨੀਹਾਂ ਦੇ ਵਿੱਚ ਚਿਣਨਾ ਤੇ ਪ੍ਰਵਾਨ ਕਰ ਲੈਂਦੇ ਨੇ, ਪਰ ਸਿੱਖੀ ਤੋਂ ਡੋਲਦੇ ਨਹੀਂ। ਕਿਉਂ? ਕਿਉਂਕਿ ਸੱਚੇ ਪਾਤਸ਼ਾਹ ਤੁਸੀਂ ਇਹ ਬਚਨ ਕਰ ਦਿੱਤਾ, ਹਿਰਾਸਲ ਫਿਕੰਨ ਹੈ, ਡਰ ਨੂੰ, ਝੋਰੇ ਨੂੰ, ਦੁੱਖ ਨੂੰ, ਸਹਿਮ ਨੂੰ ਤੂੰ ਪਰੇ ਫੈਂਕ ਦੇਣ ਵਾਲਾ ਹੈ, ਪਰੇ ਸੁੱਟ ਦੇਣ ਵਾਲਾ ਹੈ। ਵਾਹਿਗੁਰੂ
1: ਕਲੰਕੰ ਪ੍ਰਨਾਸ਼ ਹੈ,
0: ਕਲੰਕ ਨੂੰ ਮਿਟਾ ਕੇ ਰੱਖ ਦੇਣ ਵਾਲਾ ਹੈ। ਜਿਵੇਂ ਪਹਿਲਾਂ ਬੇਨਤੀ ਕੀਤੀ ਆ ਨਾ, ਜਿੱਡੇ ਵੱਡੇ ਮਰਜ਼ੀ ਪਾਪ ਕੀਤੇ ਹੋਣ ਮਨੁੱਖ ਨੇ, ਇੱਕ ਵਾਰੀ ਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਢਹਿ ਕੇ ਅਰਦਾਸ ਕਰ ਦੇਵੇ, ਸੱਚੇ ਪਾਤਸ਼ਾਹ ਮੈਂ ਪਾਪੀ ਹਾਂ, ਕ੍ਰੋਧੀ ਹਾਂ, ਲੋਭੀ ਹਾਂ। ਭਾਈ ਗੁਰਦਾਸ ਜੀ ਨੇ ਇੰਨੀ ਨਿਮਰਤਾ ਵਿੱਚ ਆ ਕੇ ਬੜੇ ਭਾਰੀ ਸ਼ਬਦ ਲਿਖੇ ਨੇ, ਮੈਂ ਜਿਹਾ ਨਾ ਹਰਾਮ ਖੋਰ, ਹੋਰ ਨਾ ਕੋਈ ਅਵਗੁਣਿਆਰਾ, ਮੈਂ ਜਿਹਾ ਨਾ ਵਿਸ਼ਵਾਸ ਤ੍ਰੋਹ। ਇੰਨੇ ਭਾਰੇ ਸ਼ਬਦ ਲਿਖੇ, ਮੇਰੇ ਵਰਗਾ ਸੱਚੇ ਪਾਤਸ਼ਾਹ ਕੋਈ ਕਿਰਤ ਕਣ ਨਹੀਂ, ਮੈਂ ਜਿਹਾ ਨਾ ਕਿਰਤ ਕਣ ਹੈ ਪੇ ਨਾ ਹੋਆ ਹੋਵਣਹਾਰਾ, ਮੇਰੇ ਵਰਗਾ ਕੋਈ ਕਿਰਤ ਕਣ ਹੋਇਆ ਵੀ ਨਹੀਂ ਤੇ ਹੋਵੇਗਾ ਵੀ ਨਹੀਂ, ਸਭ ਤੋਂ ਵੱਡਾ ਮੈਂ ਕਿਰਤ ਕਣ ਹਾਂ। ਮੈਂ ਜਿਹਾ ਨਾ ਕਿਰਤ ਕਣ, ਹੋਰ ਨਾ ਕੋਈ ਅਵਗੁਣਿਆਰਾ, ਮੇਰੇ ਵਰਗਾ ਕੋਈ ਅਵਗੁਣਿਆਰਾ ਵੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ, ਮੈਂ ਜਿਹਾ ਨਾ ਹਰਾਮ ਖੋਰ, ਹੋਰ ਨਾ ਕੋਈ ਅਵਗੁਣਿਆਰਾ, ਮੇਰੇ ਵਰਗਾ ਹਰਾਮ ਖੋਰ ਵੀ ਕੋਈ ਨਹੀਂ ਜਿਹੜਾ ਤੇਰੇ ਦਰ ਤੋਂ ਮੁਕਰ ਗਿਆ ਹੋਵੇ, ਜਿਹੜਾ ਬਖਸ਼ਿਸ਼ਾਂ ਲੈ ਕੇ ਮਹਾਰਾਜ ਤੇਰੇ ਦਰ ਤੋਂ ਫਿਰ ਮੁਕਰ ਗਿਆ ਹੋਵੇ। ਕਿਤੇ ਲੈ ਲੈ ਮੁਕਰ ਪਾਹੇ ਸਤਿਗੁਰੂ ਕਹਿੰਦੇ, ਕਿੰਨਿਆਂ ਨੂੰ ਦਾਤਾਂ ਮਿਲੀਆਂ ਪਰ ਉਹ ਲੈ ਕੇ ਫਿਰ ਮੁਕਰ ਗਏ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਦਰ ਤੇ ਆ ਕੇ ਕੋਈ ਢਹਿ ਪਵੇ ਸਹੀ, ਵੱਡਿਆਂ ਤੋਂ ਵੱਡਿਆਂ ਕਲੰਕਾਂ ਨੂੰ, ਵੱਡਿਆਂ ਤੋਂ ਵੱਡੇ ਲੱਗੇ ਹੋਏ ਦੋਸ਼ਾਂ ਨੂੰ ਤੂੰ ਨਾਸ਼ ਕਰ ਦੇਣ ਵਾਲਾ ਹੈ।
1: ਸਮਸਤਲ ਨਿਵਾਸ ਹੈ,
0: ਸਾਰਿਆਂ ਦੇ ਵਿੱਚ ਹੀ ਤੂੰ ਵਰਤਦਾ ਹੈ। ਕਿਹੜੀ ਉਹ ਜੋਤ ਹੈ ਜਿਹੜੀ ਸਾਰਿਆਂ ਦੇ ਵਿੱਚ ਵਰਤਦੀ ਹੋਵੇ? ਇੱਕ ਤੂੰ ਹੀ ਹੈ ਵਾਹਿਗੁਰੂ, ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਵਿੱਚ ਵੇਖੀ ਉੱਥੇ ਵੀ ਤੂੰ ਵਸਦਾ ਹੈ, ਹਾਥੀ ਵਿੱਚ ਵੇਖੀਏ ਤੂੰ ਵਸਦਾ ਹੈ, ਪੇੜ ਪੌਦਿਆਂ ਵਿੱਚ ਤੂੰ ਵਸਦਾ ਹੈ, ਜਲ ਵਿੱਚ ਤੂੰ ਹੈ, ਥਲ ਵਿੱਚ ਤੂੰ ਹੈ, ਆਕਾਸ਼ ਦੇ ਵਿੱਚ ਤੂੰ ਹੈ, ਮਾਤ ਲੋਕ ਵਿੱਚ ਤੂੰ ਹੈ, ਪਤਾਲ ਵਿੱਚ ਤੂੰ ਹੈ, ਆਕਾਸ਼ ਲੋਕ ਵਿੱਚ ਤੂੰ ਹੈ, ਚਾਰੇ ਦਿਸ਼ਾਵਾਂ ਵਿੱਚ ਤੂੰ ਹੈ, ਖੰਡਾਂ ਵਿੱਚ ਤੂੰ ਹੈ, ਬ੍ਰਹਿਮੰਡਾਂ ਵਿੱਚ ਤੂੰ ਹੈ, ਲੱਖਾਂ ਹੀ ਪਤਾਲ ਨੇ ਤੇ ਲੱਖਾਂ ਹੀ ਆਕਾਸ਼ ਨੇ, ਉਹਨਾਂ ਸਾਰਿਆਂ ਦੇ ਵਿੱਚ ਹੀ ਤੂੰ ਹੈ ਵਾਹਿਗੁਰੂ। ਸਦਾ ਵਾਸਤੇ ਮਹਾਰਾਜ ਤੂੰ ਹਰ ਥਾਂ ਤੇ ਨਿਵਾਸ ਕਰਦਾ ਹੈ, ਸਮਸਤੁਲ ਨਿਵਾਸ ਹੈ,
1: ਅਗੰਜਲ ਗਨੀਮ ਹੈ।
0: ਹੇ ਅਕਾਲ ਪੁਰਖ ਵਾਹਿਗੁਰੂ ਜੀ, ਕੋਈ ਜੰਮਿਆ ਨੀ ਮਹਾਰਾਜ ਜਿਹੜਾ ਤੈਨੂੰ ਨਾਸ਼ ਕਰ ਸਕਦਾ ਹੋਵੇ, ਭਾਵੇਂ ਤੇਰਾ ਵੈਰੀ ਕਿਉਂ ਨਾ ਹੋਵੇ। ਗਨੀਮ ਕਹਿੰਦੇ ਨੇ ਵੈਰੀ ਨੂੰ, ਦੁਸ਼ਮਣ ਨੂੰ। ਭਾਵੇਂ ਤੇਰੀ ਹੋਂਦ ਤੋਂ ਆਕੀ ਹੋਵੇ, ਭਾਵੇਂ ਤੇਰਾ ਹੀ ਦੁਸ਼ਮਣ ਬਣਿਆ ਹੋਵੇ, ਭਾਵੇਂ ਤੇਰਾ ਹੀ ਵੈਰੀ ਬਣਿਆ ਹੋਵੇ, ਮਹਾਰਾਜ ਉਹਦੀ ਹਸਤੀ ਨੀ ਜਿਹੜਾ ਤੇਰੀ ਹਸਤੀ ਨੂੰ ਮਿਟਾ ਸਕਦਾ ਹੋਵੇ। ਅਗੰਜ ਪਹਿਲਾਂ ਅਸੀਂ ਪੜ੍ਹਿਆ ਸੀ ਨਾ, ਖੰਡਿਤ ਕਰ ਸਕਦਾ ਹੋਵੇ, ਜਿਹੜਾ ਤੋੜ ਸਕਦਾ ਹੋਵੇ, ਕਿਉਂਕਿ ਤੁਸੀਂ ਅਗੰਜ ਹੋ, ਅਭੰਜ ਹੋ ਵਾਹਿਗੁਰੂ ਜੀ, ਤੁਸੀਂ ਤੁਹਾਨੂੰ ਕੋਈ ਖੰਡਿਤ ਨਹੀਂ ਕਰ ਸਕਦਾ, ਤੁਹਾਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਤੁਹਾਨੂੰ ਕੋਈ ਤੋੜ ਭੰਨ ਨਹੀਂ ਕਰ ਸਕਦਾ ਮਹਾਰਾਜ, ਭਾਵੇਂ ਤੁਹਾਡਾ ਕੋਈ ਵੈਰੀ ਕਿਉਂ ਨਾ ਹੋਵੇ, ਤੁਹਾਨੂੰ ਨਾਸ਼ ਨਹੀਂ ਕਰ ਸਕਦਾ ਅਕਾਲ ਪੁਰਖ ਜੀ।
1: ਰਜਾਇਕ ਰਹੀਮ ਹੈ,
0: ਤੂੰ ਸਾਰਿਆਂ ਦੇ ਉੱਤੇ ਰਹਿਮ ਕਰਨ ਵਾਲਾ ਹੈ ਮਹਾਰਾਜ, ਸਾਰਿਆਂ ਦੇ ਉੱਪਰ ਰਹਿਮ ਕਰਕੇ ਸਾਰਿਆਂ ਨੂੰ ਰੋਜੀ ਬਖਸ਼ਿਸ਼ ਕਰਨ ਵਾਲਾ ਹੈ, ਸਾਰਿਆਂ ਦੇ ਉੱਪਰ ਤਰਸ ਕਰਕੇ ਸਵਾਸ ਬਖਸ਼ ਰਿਹਾ ਹੈ। ਕਦੇ ਨੀ ਵੇਖੇ ਗੁਣ, ਕਦੇ ਨੀ ਵੇਖੇ ਤੂੰ ਔਗਣ, ਜੇ ਤੂੰ ਸਾਡੇ ਗੁਣ ਤੇ ਔਗਣ ਚਿਤਾਰਨ ਲੱਗੇ ਨਾ, ਫਿਰ ਤਾਂ ਮਹਾਰਾਜ ਅਸੀਂ ਤੇਰੇ ਦਰ ਤੇ ਆਉਣ ਦੇ ਵੀ ਲਾਇਕ ਨਹੀਂ, ਫਿਰ ਤੇਰੇ ਦਰਸ਼ਨ ਕਰਨ ਦੇ ਵੀ ਲਾਇਕ ਨਹੀਂ। ਜੇ ਸਾਡੇ ਔਗਣਾਂ ਦਾ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਹਿਸਾਬ ਤੱਕੋ ਮਹਾਰਾਜ, ਫਿਰ ਸਾਡੀ ਕਿੱਥੇ ਮਜਾਲ ਹੈ ਵੀ ਅੱਖਾਂ ਤੇਰੇ ਦਰਸ਼ਨ ਕਰ ਲੈਣ। ਇਹ ਅੱਖ ਤੇਰੇ ਨਾਲ ਅੱਖ ਮਿਲਾ ਸਕਦੀ ਹੋਵੇ, ਇਹ ਤੇ ਤੁਸੀਂ ਕਿਰਪਾ ਕਰਦੇ ਹੋ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ, ਰਜਾਇਕ ਰਹਿਮ ਦੇ ਲਓ ਮਹਾਰਾਜ, ਇਸੇ ਕਰਕੇ ਤੈਨੂੰ ਸਾਡੇ ਪਾਪੀਆਂ ਵੱਲ ਵੇਖ ਕੇ ਰਹਿਮ ਆ ਜਾਂਦਾ ਹੈ, ਤੈਨੂੰ ਸਾਡੇ ਵੱਲ ਵੇਖ ਕੇ ਤਰਸ ਆ ਜਾਂਦਾ ਹੈ। ਇਹਨਾਂ ਨੂੰ ਹੋਰ ਕੌਣ ਤਾਰੇਗਾ ਸੰਸਾਰ ਵਿੱਚ, ਮੇਰੇ ਦਰ ਤੇ ਆਏ ਨੇ, ਇੱਥੇ ਹੀ ਆ ਕੇ ਇਹਨਾਂ ਦੀ ਢੋਹੀ ਹੋਣੀ ਹੈ, ਇੱਥੇ ਹੀ ਆ ਕੇ ਇਹਨਾਂ ਨੂੰ ਢੋਹੀ ਮਿਲਣੀ ਹੈ। ਚੱਲ ਕਿਉਂ ਨਾ ਜਿੱਥੇ ਹੋਰ ਇੰਨਿਆਂ ਦਾ ਪਾਰੋ ਤਾਰਾ ਕੀਤਾ ਹੈ, ਸੱਜਣ ਠੱਗ ਕੌਡੇ ਰਾਕਸ਼ਸ ਭੂਮੀਏ ਚੋਰ ਵਰਗਿਆਂ ਨੂੰ ਤਾਰਿਆ ਹੈ, ਅਜਾਮਲ ਵਰਗਿਆਂ ਨੂੰ, ਗਣਕਾ ਵਰਗਿਆਂ ਨੂੰ ਤਾਰਿਆ ਹੈ, ਹੇ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਉੱਥੇ ਸਾਡੇ ਉੱਤੇ ਵੀ ਰਹਿਮ ਕਰਦਾ ਹੈ, ਕਿਰਪਾ ਕੀਤੀ ਹੈ ਅਕਾਲ ਪੁਰਖ ਵਾਹਿਗੁਰੂ ਤੂੰ ਸਾਡੇ ਦੇ ਉੱਪਰ ਤਰਸ ਕੀਤਾ ਹੈ ਸੱਚੇ ਪਾਤਸ਼ਾਹ ਮਹਾਰਾਜ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਇੱਥੋਂ ਤੱਕ ਆਪ ਜੀਆਂ ਨੇ ਹਾਜ਼ਰੀਆਂ ਪ੍ਰਵਾਨ ਕਰਨੀਆਂ, ਬੇਨਤੀ ਭੁੱਲਾਂ ਹੋਈਆਂ ਹੋਣਗੀਆਂ, ਆਪ ਜੀਆਂ ਨੇ ਦਇਆ ਦ੍ਰਿਸ਼ਟੀ ਤਰਸ ਕਰਕੇ ਬਖਸ਼ ਲੈਣੀਆਂ, ਅੱਗੇ ਫਿਰ ਜਿਵੇਂ ਜਿਵੇਂ ਸਮਾਂ ਬਣੇ ਰਹਿੰਦੀਆਂ ਪੌੜੀਆਂ ਦੀ ਵਿਚਾਰ ਉਸੇ ਤਰ੍ਹਾਂ ਆਪ ਜੀ ਦੇ ਨਾਲ ਕਰਦੇ ਜਾਵਾਂਗੇ। ਤਰਸ ਰੱਖਣਾ ਆਪ ਜੀ ਨੇ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਨਿਰਵਿਘਨਤਾ ਸਹਿਤ ਸੇਵਾ ਲੈ ਲੈਣੀ, ਖੁਸ਼ੀਆਂ ਭਰੀਆਂ ਕਲਗੀਆਂ ਵਾਲੇ ਪ੍ਰੀਤਮ ਸੱਚੇ ਪਾਤਸ਼ਾਹ ਜੀ ਸੰਪੂਰਨ ਤਾਈਆਂ ਬਖਸ਼ਿਸ਼ ਕਰਨ। ਆਓ ਅੰਤਲੀਆਂ ਦੋ ਪੰਕਤੀਆਂ ਦਾ ਪਾਠ ਕਰਕੇ ਫਿਰ ਸੋਧ ਰਹਿਰਾਸ ਸਾਹਿਬ

0: ਗਾਵਣ ਤਦਨੋ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ
1: ਗਾਵਣ ਤਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ
0: ਗਾਵਣ ਤਦਨੋ ਇੰਦਰ ਇੰਦਰਾਸਣ ਬੈਠੇ ਦੇਵਤ ਆਦਰ ਨਾਲੇ
1: ਗਾਵਣ ਤਦਨੋ ਸਿੱਧ ਸਮਾਧੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ
0: ਗਾਵਣ ਤਦਨੋ ਜਤੀ ਸਤੀ ਸੰਤੋਖੀ

0: ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਜੀਰਾ ਰਹਾਓ
1: ਸਭ ਸਰਤੀ ਮਿਲ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ
0: ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਦਿਲ ਵਡਿਆਈ
1: ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ
0: ਤੁਦਮਿਲ ਸਿੱਧੀ ਕਿਲੈ ਨਾ ਪਾਈਆ ਕਰਮ ਮਿਲੈ ਨਹੀਂ ਠਾਕਰ ਹਾਈਆ
1: ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ
0: ਜਿਸ ਤੂੰ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸਵਾਦਣ।

0: ਪਾਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਹਮਰੇ ਦੁਸ਼ਟ ਸਵੈ ਤੁਮ ਘਾਵ ਹੋ, ਆਪ ਹਾਰ ਦੈ ਮੋਹਿ ਬਚਾਵ ਹੋ।
1: ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਬੈ ਕਰਤਾਰਾ।
0: ਹੋ ਰੱਛਾ ਨਿਜ ਕਰਦੈ ਕਰੀਐ, ਸਭੈ ਰਣ ਕੋ ਆਦਿ ਸੰਘਰੀਐ।
1: ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ।
0: ਮੈਂ ਛਾੜ ਕੋਈ ਅਵਰ ਨਾ ਧਿਆਉ, ਜੋਬਰ ਚਾਹੋ ਸੋ ਤੁਮ ਤੇ ਪਾਉ।
1: ਸੇਵਕ ਸਿੱਖ ਹਮਾਰੇ ਦਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ।
0: ਆਪ ਹੱਥ ਦਾ ਮੁਜੈ ਉਬਰੀਐ, ਮ੍ਰਿੰਦ ਕਾਲ ਕਾ ਤਰਾਸ ਨਿਵਰੀਐ।
1: ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੋ ਕਰਿਓ ਰੱਛਾ।
0: ਰਾਖ ਲਿਓ ਮੋਹਿ ਰਾਖਣ ਹਾਰੀ, ਸਾਹਿਬ।

0: ਸਭ ਜਗਤ ਬਨਾਯੋ ਦੇਵ ਦੈ ਜਛਲਿ ਉਪਜਾਯੋ
1: ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ
0: ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਬ੍ਰਜਾਜ ਨੇ ਆਪ ਸਵਾਰੀ
1: ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਬਲ ਮੋਹਬਤ ਕੀਓ
0: ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਲੇ ਕੀ ਪੀਰ ਪਛਾਣਤ
1: ਚੀਟੀ ਤੇ ਗੁਣ ਚਰਿਆ ਸੁਲਾ ਸਪਰ ਕਿਰਪਾ ਦ੍ਰਿਸ਼ ਕਰ ਫੁਲਾ
0: ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ
1: ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ
0: ਜਾ ਬੁਧ ਕਰਖ ਕਰਾ ਕਰ ਤਾਰਾ ਬਰਜਾ ਧਰਤ ਤਬ ਦੇਹੇ ਅਪਾਰਾ
1: ਜਬਾ ਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇ ਤਰ ਸਭ ਹੂੰ
0: ਜਿਤੇ ਬਦਲ ਸ੍ਰਿਸ਼ਟ ਸਭ ਧਾਰਾ ਆ

0: ਕਿਰਪਾ ਹਨ ਅਨਿਮਾਨਤ ਮਹਾਮੂਰਖ ਭੇਦ ਨਾ ਜਾਣਤ
1: ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪੇਵ
0: ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ
1: ਤੁਮਰਾ ਲਖਾਣ ਜਾਏ ਸਾਰਾ ਕੇਵਲ ਸਜਾ ਪ੍ਰਥਮ ਸੰਸਾਰਾ
0: ਇਕ ਰੂਪ ਰੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਕਹੂ ਫੂਲ ਰਾਜਾ ਹੋਵੇ ਬੈਠਾ ਕਹੂ ਸਮਟ ਪਿਓ ਸੰਕਰ ਇਕੱਠਾ ਅਮ੍ਰਿਤਾ ਮੇਰੀ ਤੁਮ ਕਰੋ ਸਿੱਖਿਓ ਬਾਰ ਸਿੱਖ ਸੰਗ ਕਰੋ
1: ਸਕਲ ਮਲੇਸ਼ ਕਰੋ ਰਣਕਾਤਾ
0: ਜੇ ਅਸ ਤੁਜ ਤਬ ਸਰਨੀ ਪਰੇ ਦਿਨ ਕੇ ਦੁਸ਼ਟ ਦੁਖ ਤੋਂ ਮਰੇ

0: ਸ਼ਾਂਤ ਸੁਖਮਣੀ ਆਈ ਵਸਿਆ ਜਿਨ ਇੱਛਾ ਸਭ ਪੁਜਾਈਆ
1: ਸਦਾ ਕੁਰਬਾਨ ਕੀਤਾ ਗੁਰ ਵਿਟ ਹੋ ਜਿਸ ਦੀ ਆਏ ਵਡਿਆਈਆ
0: ਗਹਿ ਨਾਨਕ ਸੁਣ ਹੋ

ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਇ ਵਾਹਿ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ।

ਕਰ ਨੌਨ ਦਿਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚੜਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾ ਸੰਗ ਨਿਭਾਹੀ, ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ, ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿੱਡ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਤੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਰ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲ ਕਰਨ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜੂਰ, ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ, ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ, ਅੱਖਰ ਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਆਗਿਆ ਪਈ ਅਕਾਲ ਕੀ।

सूरा सो पहचानिया जो लड़ती कबू ना छाड़े खेत सूरा सो पहचानिया।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਾਧ ਸੰਗਤ ਜੀਓ, ਇਹ ਸ਼ਾਮ ਦਸ਼ਮੇਸ਼ ਗੁਰਮਤ ਸੈਂਟਰ ਦੇ ਬੱਚੇ, ਜਿਨ੍ਹਾਂ ਨੇ ਆਪ ਜੀ ਨੂੰ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਅਤੇ ਆਰਤੀ ਦਾ ਕੀਰਤਨ ਸਰਵਣ ਕਰਵਾਇਆ। ਹੁਣ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।